0: ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਹਰੀਏ ਤੇ ਵੇਹਾ ਪਾਸਾ ਟਾਲੀਏ ਕਿਛਲਾ ਹੈ ਉੱਪਰ ਕਾਲੀਏ ਉੱਪਰ ਕਾਲੀਏ ਉੱਪਰ ਕਾਲੀ
1: ਪਿਛਲਾ ਹੈ ਉੱਪਰ ਕਾਲੀ ਹੈ।

0: ਚਾਕਰ ਲੱਗੇ ਚਾਕਰੀ ਨਾਲੇ ਗਰਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਲ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗਵੈ ਮੋਹ ਕਾ ਕਹਿਆ ਵਾਉ ਬੀਜਾ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੱਚੀ ਹੁਕਮ ਨਾ ਚਲੇ ਕਹੀ ਬਣੇ ਅਰਦਾਸ

ਚਾਕਰੀ 'ਚ ਚੱਲੇ ਖਸਮੇ ਪਾਏ, ਫਰਮਤ ਕਿਸ ਨੂੰ ਅਗਲੀ ਉਹ ਵਜਬਦੋਣਾ ਖਾਏ, ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ ਮਨ ਭਾਣਾ ਖਾਏ, ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਵਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ।

0: ਸਾਥ ਸਾਹਿਬ ਡੁੱਠੇ ਜੋ ਮਿਲੇ ਮਹੱਲਾ ਦੂਜਾ
1: ਇੱਕ ਨਹੀਂ ਚਾਕਰੀ ਜਿਤ ਪਾਓ ਖਸਮ ਨਾ ਜਾਏ

ਇਹ ਗੱਲ ਫਰਵਰੀ 1934 ਦੀ ਹੈ। ਬਾਪੂ ਹਰੀਜਨ ਸੁਧਾਰ ਲਈ ਸਾਰੇ ਦੇਸ਼ ਵਿੱਚੋਂ ਚੰਦਾ ਇਕੱਠਾ ਕਰ ਰਹੇ ਸਨ ਅਤੇ ਇਸ ਵੇਲੇ ਉਹ ਕੇਰਲਾ ਦਾ ਦੌਰਾ ਕਰ ਰਹੇ ਸਨ। ਉਹ ਬੜਾਗਰਾ ਪਹੁੰਚੇ। ਆਮ ਵਾਂਗ ਲੋਕਾਂ ਦੀਆਂ ਭਾਰੀ ਭੀੜਾਂ ਬਾਪੂ ਦਾ ਸਵਾਗਤ ਕਰਨ ਲਈ ਅਤੇ ਉਹਨਾਂ ਦਾ ਭਾਸ਼ਣ ਸੁਣਨ ਲਈ ਜਮ੍ਹਾਂ ਹੋਈਆਂ ਹੋਈਆਂ ਸਨ। ਬਾਪੂ ਨੇ ਆਪਣੇ ਭਾਸ਼ਣ ਵਿੱਚ ਇਸਤਰੀਆਂ ਨੂੰ ਕਿਹਾ ਕਿ ਉਹ ਆਪਣੇ ਗਹਿਣੇ ਦੇ ਦੇਣ। ਬਾਪੂ ਇਸ ਤਰ੍ਹਾਂ ਗਹਿਣੇ ਲੈ ਕੇ ਵੇਚ ਲਿਆ ਕਰਦੇ ਸਨ ਅਤੇ ਨਕਦ ਰੁਪਇਆ ਹਰੀਜਨਾਂ ਦੀ ਭਲਾਈ ਲਈ ਵਰਤ ਲਿਆ ਕਰਦੇ ਸਨ। ਲੋਕਾਂ ਨੇ ਬਾਪੂ ਦਾ ਭਾਸ਼ਣ ਚੁੱਪ ਚੁਪੀਤਿਆਂ ਸੁਣਿਆ। ਕਈ ਇਸਤਰੀਆਂ ਨੇ ਨੀਵੀਂ ਪਾ ਲਈ। ਬਾਪੂ ਅਜੇ ਆਪਣਾ ਭਾਸ਼ਣ ਦੇ ਕੇ ਹੀ ਹਟੇ ਸਨ ਕਿ ਏਕਾਏਕੀ 16 ਸਾਲਾਂ ਦੀ ਇੱਕ ਲੜਕੀ ਭੀੜ ਵਿੱਚੋਂ ਨਿਕਲ ਕੇ ਸਿੱਧੀ ਬਾਪੂ ਦੇ ਤਖਤਪੋਸ਼ ਕੋਲ ਆ ਗਈ। ਉਸ ਦੇ ਕੱਪੜੇ ਸਾਦਾ ਸਨ ਅਤੇ ਚਿਹਰਾ ਮਾਸੂਮੀਅਤ ਭਰਿਆ ਸੀ। ਉਸ ਨੇ ਪੁੱਛਿਆ, ਬਾਪੂ ਕੀ ਮੈਂ ਤੁਹਾਡੇ ਦਸਤਖਤ ਲੈ ਸਕਦੀ ਹਾਂ? ਉਸ ਨੇ ਜਵਾਬ ਦੀ ਉਡੀਕ ਨਾ ਕੀਤੀ ਅਤੇ ਆਪਣੀ ਖੱਬੀ ਕਲਾਈ ਤੋਂ

ਇੱਕ ਸੋਨੇ ਦੀ ਚੂੜੀ ਉਤਾਰ ਕੇ ਬਾਪੂ ਨੂੰ ਦੇ ਦਿੱਤੀ। ਉਹ ਜਾਣਦੀ ਸੀ ਕਿ ਬਾਪੂ ਦਸਤਖਤਾਂ ਬਦਲੇ ਇਸ ਦੀ ਮੰਗ ਕਰਨਗੇ। ਬਾਪੂ ਮੁਸਕਰਾ ਪਏ ਅਤੇ ਉਸ ਲੜਕੀ ਦੀ ਨੋਟਬੁੱਕ 'ਤੇ ਆਪਣੇ ਦਸਤਖਤ ਕਰਨ ਲਈ ਤਿਆਰ ਹੋ ਗਏ। ਉਸੇ ਵੇਲੇ ਉਸ ਲੜਕੀ ਨੇ ਆਪਣੀ ਸੱਜੀ ਕਲਾਈ ਤੋਂ ਦੂਜੀ ਚੂੜੀ ਉਤਾਰ ਕੇ ਬਾਪੂ ਦੀ ਤਲੀ 'ਤੇ ਰੱਖ ਦਿੱਤੀ। ਬਾਪੂ ਹੈਰਾਨ ਰਹਿ ਗਏ। ਉਹਨਾਂ ਕਿਹਾ, ਤੈਨੂੰ ਦੋਵੇਂ ਚੂੜੀਆਂ ਦੇਣ ਦੀ ਲੋੜ ਨਹੀਂ, ਮੈਂ ਕੇਵਲ ਇੱਕੋ ਬਦਲੇ ਦਸਤਖਤ ਦੇ ਦੇਣੇ ਸਨ। ਪਰ ਇਸ ਨਾਲ ਉਹ ਲੜਕੀ ਜਿਸ ਦਾ ਨਾਂ ਕੌਮਦੀ ਸੀ, ਠੰਭਰੀ ਨਾ, ਇੱਕ ਸ਼ਬਦ ਵੀ ਹੋਰ ਕਹੇ ਬਿਨਾਂ ਉਸਨੇ ਆਪਣਾ ਸੋਨੇ ਦਾ ਹਾਰ ਵੀ ਲਾਉਣਾ ਸ਼ੁਰੂ ਕਰ ਦਿੱਤਾ। ਇਹ ਸੌਖੀ ਗੱਲ ਨਹੀਂ ਸੀ। ਹਾਰ ਉਸਦੇ ਲੰਮੇ ਕਾਲੇ ਬਾਲਾਂ ਵਿੱਚ ਫਸ ਗਿਆ। ਸਾਰਿਆਂ ਦੇ ਸਾਹਮਣੇ ਕਿਸੇ ਨਾ ਕਿਸੇ ਤਰ੍ਹਾਂ ਖਿੱਚ ਕੇ ਉਸਨੇ ਉਹ ਵੀ ਲਾ ਲਿਆ ਅਤੇ ਬਾਪੂ ਦੇ ਚਰਨਾਂ ਵਿੱਚ ਰੱਖ ਦਿੱਤਾ। ਬਾਪੂ ਬਹੁਤ ਟੁੰਬੇ ਗਏ। ਉਹਨਾਂ ਪੁੱਛਿਆ ਕਿ ਇਸ ਕੁਰਬਾਨੀ ਲਈ ਤੈਨੂੰ ਆਪਣੇ ਮਾਪਿਆਂ ਦੀ ਆਗਿਆ ਪ੍ਰਾਪਤ ਹੈ? ਕੌਮਦੀ ਨੇ ਕੋਈ ਜਵਾਬ ਨਾ ਦਿੱਤਾ। ਅਜੇ ਉਸਦੀ ਭੇਟਾਂ ਪੂਰੀ ਨਹੀਂ ਸੀ ਹੋਈ। ਹੁਣ ਉਸਦੇ ਹੱਥ ਕੰਨਾਂ ਦੀਆਂ ਜੜਾਊ ਵਾਲੀਆਂ 'ਤੇ ਸਨ। ਇਕੱਤਰ ਹੋਏ ਸਾਰੇ ਲੋਕ ਉਸਦਾ ਉਤਸ਼ਾਹ ਵੇਖ ਕੇ ਤਾੜੀਆਂ ਵਜਾ ਰਹੇ ਸਨ।

0: ਤੁਸੀਂ ਸੁਣ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਹੁਣ ਤੁਸੀਂ ਸੁਣੋਗੇ ਖੇਤੀਬਾੜੀ ਕਾਰਜਕ੍ਰਮ, ਜਿਸ ਵਿੱਚ ਅਸੀਂ ਅੱਜ ਗੱਲ ਕਰਾਂਗੇ ਬਾਸਮਤੀ ਦੀ ਬਿਜਾਈ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ
1: ਜੇ। ਵਧੀਆ ਚੌਲ ਘਰ ਚ ਬਣਦੇ ਹੋਣ ਤੇ ਆਂਢੀ ਗੁਆਂਢ ਨੂੰ ਪਤਾ ਲੱਗ ਜਾਂਦਾ ਹੈ।
0: ਸਹੀ ਗੱਲ,
1: ਬਾਸਮਤੀ ਜਿਹੜੀ ਹੈ ਨਾ,
0: ਖੁਸ਼ਬੂਦਾਰ
1: ਚੀਜ਼ ਹੈਗੀ।
0: ਹੁਣ ਤਾਂ ਸੰਧੂ ਸਾਹਿਬ, ਜਿਹੜੀ ਤੁਸੀਂ ਬਾਸਮਤੀ ਦੀ ਗੱਲ ਕੀਤੀ ਹੈ ਨਾ, ਤੇ ਸਾਡੇ ਸਰਕਾਰ ਵੱਲੋਂ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇੱਕ ਤਾਂ ਝੋਨੇ ਦੀ ਸਿੱਧੀ ਬਿਜਾਈ ਤੇ ਇੱਕ ਬਾਸਮਤੀ ਵੱਲ ਰਕਬਾ।
1: ਹਾਂ, ਪੰਜਾਬ ਦੇ ਕੁਝ ਖਾਸ ਰਕਬੇ ਆ ਜੀ ਰੁਲੀਆ ਰਾਮ ਜੀ,
0: ਬਸ ਇਹੀ ਚੀਜ਼ ਹੈ।
1: ਹਾਂ, ਇਹ ਹਰ ਪਾਸੇ ਨਹੀਂ ਬੀਜਣੀ,
0: ਚਾਹੇ ਮਹਾਰਾਜ ਨੇ ਸਾਨੂੰ ਕਿਸਮਾਂ ਦੇ ਤੀਆਂ ਵੀ ਬਾਸਮਤੀ ਦੀਆਂ ਕਿਸਮਾਂ ਆਪਾਂ ਲਾ ਸਕਦੇ ਹਾਂ, ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਨਾ ਕਿ ਕੁਛ ਇਲਾਕੇ ਹੈ ਕਿ ਜਿਨ੍ਹਾਂ ਦੇ ਵਿੱਚ ਬਾਸਮਤੀ ਦੀ ਕੁਆਲਿਟੀ ਜਿਹੜੀ ਹੈ ਉਹ ਬਹੁਤ ਹੀ ਬਿਹਤਰ ਕੁਆਲਿਟੀ ਦੀ ਬਾਸਮਤੀ ਆਪਾਂ ਪੈਦਾ ਕਰ ਸਕਦੇ ਹਾਂ। ਜਿੱਦਾਂ ਹੁਣ ਆਪਾਂ ਜਾਣਦੇ ਹਾਂ ਗੁਰਦਾਸਪੁਰ ਦਾ ਇਲਾਕਾ ਹੋ ਗਿਆ, ਅੰਮ੍ਰਿਤਸਰ ਦਾ ਇਲਾਕਾ, ਹੁਸ਼ਿਆਰਪੁਰ ਦਾ ਇਲਾਕਾ, ਇਹ ਇਲਾਕੇ ਐਸੇ ਹੈ ਅਤੇ ਕਿਉਂਕਿ ਇੱਥੇ ਵਾਤਾਵਰਨ ਇੱਦਾਂ ਦਾ ਹੈ ਕਿ ਉਹ ਠੰਡਕ ਜਿਹੜੀ ਬਾਸਮਤੀ ਨੂੰ ਚਾਹੀਦੀ ਆ ਉਹ ਮਿਲ ਜਾਂਦੀ ਹੈ।
1: ਮਿਲ ਜਾਂਦੀ ਹੈ ਜੀ, ਕਿਉਂਕਿ ਇਹਨੂੰ ਜਦੋਂ ਆਪਾਂ ਕਹਿੰਦੇ ਕਿ ਪੱਕਣ ਸਮੇਂ ਇੱਕ ਖਾਸ ਵਾਤਾਵਰਨ ਦੀ ਲੋੜ
0: ਪੈਂਦੀ ਹੈ, ਪੈਂਦੀ ਹੈ,
1: ਤਾਂ ਕਿ ਜਿਹੜਾ ਚੌਲਾਂ ਦਾ ਸਹੀ ਆਕਾਰ ਤੇ ਖੁਸ਼ਬੂ
0: ਖੁਸ਼ਬੂ ਹੀ ਨਹੀਂ ਬਣਦੀ ਜੀ। ਦੇਖੋ ਇਹੀ ਫਰਕ ਹੈ ਵੀ ਜੇ ਹੁਣ ਖੁਸ਼ਕ ਇਲਾਕੇ ਦੇ ਵਿੱਚ ਆਪਾਂ ਬਾਸਮਤੀ ਪੈਦਾ ਕਰਦੇ ਹਾਂ ਤੇ ਇਸ ਇਲਾਕੇ ਚ ਪੈਦਾ ਕਰਦੇ ਹਾਂ, ਤੁਸੀਂ ਚੌਲਾਂ ਦੇ ਚੱਕ ਕੇ

0: ਭਰ ਕੇ ਦੇਖ ਲਓ, ਖੁਸ਼ਬੂ ਤੋਂ ਪਤਾ ਲੱਗ ਜਾਂਦਾ।
1: ਹਾਂ, ਅਤੇ ਇਹਦੀ ਪਛਾਣ ਹੀ ਖੁਸ਼ਬੂ ਕਰਕੇ ਹੈ ਜੀ।
0: ਬਿਲਕੁਲ ਜੀ,
1: ਅਤੇ ਬਾਹਰਲੇ ਮੁਲਕਾਂ 'ਚ ਤਾਂ ਬਹੁਤ ਹੀ ਮੰਗ ਹੈ ਜੀ,
0: ਮੰਗ ਹੈ
1: ਜੇ ਅਸੀਂ ਵਧੀਆ ਕਿਸਮ ਦੀ ਬਾਸਮਤੀ ਪੈਦਾ ਕਰੀਏ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਕਿਸਮਾਂ ਦੀ ਦੇਖੋ ਸਿਫਾਰਿਸ਼ ਕੀਤੀ ਹੈ ਕਿ ਢੁੱਕਵੀਂ ਕਿਸਮ ਦੀ ਚੋਣ ਕਰਕੇ ਆਪਣੇ ਇਲਾਕੇ ਨਾਲ ਵਧੀਆ ਪਨੀਰੀ ਤਿਆਰ ਕਰੀਏ, ਅਤੇ ਪੈਸਾ ਪੈਸਾ ਹੈ ਜੀ।
0: ਦੇਖੋ ਜਿਹੜਾ ਕਿਸਮ ਨਾਲ ਸਿਫਾਰਿਸ਼ ਕੀਤੀ ਸੀ ਬੀਜਣੀ ਜਿਹੜੀ ਬਿਹਤਰ,
1: ਹਾਂ,
0: ਕਿਉਂਕਿ ਅੱਗੇ ਜਾ ਕੇ ਸੰਧੂ ਸਾਹਿਬ ਫਿਰ ਮੰਡੀਕਾਰੀ ਦੇ ਵਿੱਚ ਬੜੀ ਦਿੱਕਤ ਆ ਜਾਂਦੀ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਜਿਹੜੀਆਂ ਕਿਸਮਾਂ ਸਿਫਾਰਿਸ਼ ਕੀਤੀਆਂ ਜਾਂਦੀਆਂ ਹੈ ਯੂਨੀਵਰਸਿਟੀ ਵੱਲੋਂ, ਸਾਨੂੰ ਉਹਨਾਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ। ਕਈ ਵਾਰੀ ਅਸੀਂ ਜਾਂਦੇ ਹਾਂ ਗੁਆਂਢੀ ਰਾਜਾਂ 'ਚ ਚਲੇ ਜਾਂਦੇ ਹਾਂ, ਉੱਥੋਂ ਜਾ ਕੇ ਕਿਸਮ ਲੈ ਆਉਂਦੇ ਹਾਂ,
1: ਗੈਰ ਪ੍ਰਮਾਣਿਤ ਕਿਸਮਾਂ
0: ਫਿਰ ਗੈਰ ਪ੍ਰਮਾਣਿਤ ਕਿਸਮ ਹੋ ਜਾਂਦੀ, ਸਾਡੇ ਇਲਾਕੇ ਲਈ ਉਹ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਸੋ ਇਸ ਕਰਕੇ ਸਾਡੇ ਇਲਾਕੇ ਦੇ ਵਿੱਚ ਉਹਨੂੰ ਨਹੀਂ ਬੀਜਣਾ ਚਾਹੀਦਾ।
1: ਹਾਂ, ਦੇਖੋ ਰੁੜੀਆ ਰਾਮ ਜੀ, ਪੰਜਾਬ ਬਾਸਮਤੀ ਨੰਬਰ 7 ਕਿਸਮ ਆ ਇੱਕ, ਅਤੇ ਪੂਸਾ ਬਾਸਮਤੀ 17-18, ਬੜਾ ਸੌਖਾ ਨਾਮ ਹੈ ਦੇਖੋ ਜੀ, 17-18, ਅਤੇ ਪੂਸਾ ਬਾਸਮਤੀ 16-37 ਹੈਗੀ ਆ, ਬਾਸਮਤੀ ਨੰਬਰ 5 ਹੈ, CSR 30 ਨੰਬਰ ਹੈ, ਅਤੇ ਪੂਸਾ ਬਾਸਮਤੀ 1509, ਬੜੀ ਵਧੀਆ ਪੁਰਾਣੀ ਕਿਸਮ ਹੈ,
0: ਪੁਰਾਣੀ ਕਿਸਮ ਹੈ,
1: ਅਤੇ 11-21 ਦਾ ਜਵਾਬ ਹੀ ਨਹੀਂ ਜੀ।
0: ਬਿਲਕੁਲ,
1: ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਕਿਸਾਨ ਵੀਰ ਪਸੰਦ ਕਰਦੇ ਜੀ,
0: ਰਕਬਾ ਵੀ ਹੈ 11-21 ਥੱਲੇ, ਜ਼ਿਆਦਾ ਰਕਬਾ ਹੈ,
1: ਵਧੀਆ। ਸੋ ਇਸ ਤਰੀਕੇ ਦੀਆਂ ਇਹ ਕਿਸਮਾਂ ਨੇ, ਕਿਸਮ ਦੀ ਚੋਣ ਕਰਕੇ, ਅਤੇ ਦੇਖੋ ਪਨੀਰੀ ਜਦੋਂ ਬੀਜਣੀ ਆ ਨਾ, ਆਹ ਜਿਹੜਾ ਪਹਿਲਾ ਪੰਦਰਵਾੜਾ ਸਭ ਤੋਂ ਢੁਕਵਾਂ ਹੈ ਜੀ।
0: ਬਿਲਕੁਲ,
1: ਪਛੇਤ ਨਾ ਕਰੋ,
0: ਆ ਪਛੇਤ ਨਾਲ ਤਾਂ ਫਿਰ ਨੁਕਸਾਨ ਹੋ।
1: ਹਾਂ, ਕਿਉਂਕਿ ਜਦੋਂ ਪਛੇਤ ਕਰਾਂਗੇ, 25-30 ਦਿਨ ਦੀ ਪਨੀਰੀ ਆਪਾਂ ਪੁੱਟ ਕੇ ਲਾਉਣੀ, ਫਿਰ ਪੁੱਟ ਕੇ ਲਾਉਣ ਵੇਲੇ ਵੀ ਸਮੱਸਿਆ ਆਊਗੀ।
0: ਆਊਗੀ ਜੀ, ਆਊਗੀ ਆਊਗੀ ਪੱਕਾ।
1: ਸੋ ਜਿਹੜੀਆਂ ਕਿਸਮਾਂ ਦੀ ਗੱਲ ਕਰ ਰਹੇ ਸੀ ਨਾ, ਜਿਹੜੀ ਪਹਿਲਾ ਪੰਦਰਵਾੜੇ 'ਚ ਬੀਜਣੀਆਂ ਉਹ ਕਿਸਮਾਂ ਵੱਖਰੀਆਂ, ਅਤੇ ਜੇ ਪਛੇਤੀਆਂ ਦੂਜੇ ਪੰਦਰਵਾੜੇ 'ਚ ਬੀਜਣੀਆਂ ਉਹ ਵੱਖਰੀਆਂ ਨੇ ਰੁਲੀ ਆਰਾਮ ਜੀ, ਪੱਕਣ ਦੇ ਹਿਸਾਬ ਨਾਲ ਜਿਹੜਾ ਨਾ ਉਹ ਰੱਖਿਆ ਗਿਆ।
0: ਠੀਕ,
1: ਜਿੱਦਾਂ ਜੇ ਪਹਿਲੇ ਪੰਦਰਵਾੜੇ ਦੀ ਰੁਲੀ ਆਰਾਮ ਜੀ ਗੱਲ ਕਰੋ, ਤਾਂ ਪੰਜਾਬ ਬਾਸਮਤੀ ਨੰਬਰ 7 ਆ, 5 ਪੂਸਾ ਬਾਸਮਤੀ, 11-21, 16-37 ਅਤੇ 17-18
0: ਜੀ,
1: ਪਹਿਲਾ ਪੰਦਰਵਾੜਾ,
0: ਠੀਕ,
1: ਬਹੁਤ ਢੁਕਵਾਂ ਇਹਦੀ ਪਨੀਰੀ ਬੀਜਣ ਦਾ। ਅਤੇ CSR 30 ਅਤੇ ਪੂਸਾ ਬਾਸਮਤੀ 1509, ਦੋ ਹੀ ਕਿਸਮਾਂ ਨੇ ਜੀ।
0: ਅੱਛਾ,
1: ਜੇ ਪਛੜ ਜਾਓ
0: ਦੂਜੇ ਪੰਦਰਵਾੜੇ,
1: ਦੂਜੇ ਪੰਦਰਵਾੜੇ 'ਚ, ਅਤੇ ਉਸ ਹਿਸਾਬ ਨਾਲ ਮਹੀਨੇ ਮਹੀਨੇ ਬਾਅਦ ਆਪਾਂ ਨੇ ਪੁੱਟ ਕੇ ਪਨੀਰੀ ਜਾੜੀ ਆਪਣੀ।
0: ਉਹ ਤਾਂ ਦੇਖੋ ਆਪਾਂ ਸਾਰੇ ਜਾਣਨੇ, 25-30 ਦਿਨ ਦੀ ਪਨੀਰੀ ਤਿਆਰ ਹੋ ਜਾਂਦੀ, ਗੰਢ ਨਹੀਂ ਬਣਨੀ ਚਾਹੀਦੀ, ਜੇ ਗੰਢ ਪੱਕ ਗਈ ਦੇਖੋ ਉਹ ਤਾਂ ਫਿਰ ਦਿੱਕਤ ਆਊਗੀ।
1: ਹਾਂ, ਬਹੁਤੀ ਜਿਹੜੀ ਵੱਡੀ ਉਮਰ ਦੀ ਪਨੀਰੀ ਜਿਹੜੀ ਹੈ ਨਾ, ਉਹ ਨਹੀਂ ਲਾਉਣੀ ਚਾਹੀਦੀ ਜੀ। ਸੋ ਵਧੀਆ ਆਪਾਂ ਦੇਖੋ ਕਿ ਖੇਤ ਨੂੰ ਜਿਹੜਾ ਨਾ ਇੱਕ ਸਮੱਸਿਆ ਆ ਜਾਂਦੀ ਰੁਲੀਆ ਰਾਮ ਜੀ, ਕਿ ਕਈ ਵਾਰ ਨਿਮਾਟੋਡ ਦੀ ਸਮੱਸਿਆ ਆਉਂਦੀ ਆ।
0: ਇਹ ਤਾਂ ਦੇਖੋ ਸੰਧੂ ਸਾਹਿਬ ਜਿਹੜੇ ਤੁਸੀਂ ਜ਼ਿਕਰ
1: ਪਹਿਲਾਂ ਸੋਧ ਲਓ ਜ਼ਮੀਨ,
0: ਇਹੀ
1: ਪਨੀਰੀ ਬੀਜਣ ਤੋਂ ਪਹਿਲਾਂ,
0: ਪਨੀਰੀ ਬੀਜਣ ਤੋਂ ਪਹਿਲਾਂ ਇਹੀ ਅਸ਼ਕੇ ਜਾਈਏ, ਕਿਉਂਕਿ ਇਹ ਗੱਲ ਬੜੀ ਇੱਕ ਜਿੱਦਾਂ ਕਹਿੰਦੇ ਨਾ ਵੀ ਇਹਦੇ 'ਚ ਸਾਡਾ ਹਜ਼ਾਰਾਂ ਦਾ ਫਾਇਦਾ ਹੈ। ਜੇ ਅਸੀਂ ਜਿੱਥੇ ਪਨੀਰੀ ਲਾਉਣੀ ਆ ਉਹਨੇ ਖੱਤੇ ਨੂੰ ਸੋਧ ਕੇ ਪਨੀਰੀ ਨੂੰ ਬੀਜੀ ਹੈ, ਜਿੱਦਾਂ ਨਿਮਾਟੋਡ ਦੀ ਤੁਸੀਂ ਗੱਲ ਕੀਤੀ ਹੈ, ਅਤੇ ਉਹ ਫਸਲ ਦੇ ਵਿੱਚ ਸਾਡੀ ਸਮੱਸਿਆ ਦਾ ਹੱਲ ਹੋ ਜਾਂਦਾ ਸਾਰੀ ਫਸਲ ਦੇ ਵਿੱਚ।
1: ਅੱਛਾ, ਜਿਹੜੀ ਪਨੀਰੀ ਬੀਜਣੀ ਹੈ ਨਾ, ਉਹ ਜਗ੍ਹਾ ਦੀ ਚੋਣ ਦਾ ਵੀ ਖਿਆਲ ਰੱਖੋ।
0: ਹਾਂ, ਇਹ ਤਾਂ
1: ਪਹਿਲਾਂ ਉੱਥੇ ਕੋਈ ਨਾ ਬੀਜੀ ਨਾ ਹੋਵੇ।
0: ਹਾਂ, ਦੁਬਾਰਾ ਨਾ ਪਨੀਰੀ ਉੱਥੇ ਬੀਜੋ ਜਿਹੜੀ ਜਗ੍ਹਾ 'ਤੇ ਇੱਕ ਵਾਰੀ ਬੀਜੀ
1: ਬੀਜੀ ਹੋਈ ਆ,
0: ਅਤੇ ਦੂਸਰੀ ਵਾਰ ਪਨੀਰੀ ਦਾ ਉੱਥੇ
1: ਉਹ ਰਲਾ ਹੋ ਜਾਂਦਾ,
0: ਰਲਾ ਹੋ ਜਾਂਦਾ, ਰਲਾ ਹੋ ਜਾਂਦਾ।
1: ਦੇਖੋ ਹੁਣ ਆਪਾਂ ਕਈ ਵਾਰ ਦੇਖੋ ਰੁੜੀ ਆਰਾਮ ਦੀ ਗੱਲ ਕਰਦੇ ਹਾਂ, ਚਲੋ ਫਸਲ ਦਾ ਪੈਦਾ ਕਰਦੇ ਹੀ ਹਾਂ, ਕਈ ਕਿਸਾਨ ਵੀ ਉਹਨਾਂ ਦਾ ਨਾਮ ਹੈ ਉਹ ਸਿਰਫ ਪਨੀਰੀ ਹੀ ਪੈਦਾ ਕਰਦੇ ਆ ਜੀ।
0: ਬਿਲਕੁਲ ਜੀ,
1: ਕਿਉਂਕਿ ਬੜੀ ਵਿਕਦੀ ਹੈ ਖਾਲਸ ਪਨੀਰੀ ਜਿਹਦੀ ਵਧੀਆ ਤਿਆਰ ਕੀਤੀ ਹੋਵੇ। ਸੋ ਇਸ ਤਰੀਕੇ ਨਾਲ ਜੇ ਬੜੀ ਮਹਿੰਗੀ ਕਈ ਵਾਰ ਲੋੜ ਪੈਣ 'ਤੇ ਮਿਲਦੀ ਵੀ ਨਹੀਂ ਜੀ,
0: ਮਿਲਦੀ ਨਹੀਂ ਜੀ, ਬੁੱਕ ਕਰਾਉਣੀ ਪੈਂਦੀ ਹੈ।
1: ਹਾਂ,
0: ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਪਨੀਰੀਆਂ ਵਾਲੇ ਕਿਸਾਨ ਹੈ ਉਹਨਾਂ ਕੋਲ ਤਾਂ ਫਿਰ ਪਹਿਲਾਂ ਤੁਹਾਨੂੰ ਬੁੱਕ ਕਰਾਉਣਾ ਪੈਂਦਾ ਜੀ, ਮੈਨੂੰ ਇੰਨੇ ਖੱਤੇ ਦੀ ਪਨੀਰੀ ਚਾਹੀਦੀ ਹੈ।
1: ਹਾਂ, ਜੋ
0: ਉਹ ਨਾ ਬਣਾਉਣਾ ਪੈਂਦਾ।
1: ਹਾਂ, ਨਾਮ ਜੇ ਦੇਖੋ ਵਧੀਆ ਆਪਾਂ ਪੈਦਾ ਕਰਾਂਗੇ ਇੱਕ ਵਾਰੀ,
0: ਹਾਂ,
1: ਅਤੇ ਨਾਮ ਤੁਹਾਡਾ ਬਣ ਗਿਆ ਤਾਂ ਦੂਰ ਦੂਰ ਤੋਂ ਆਪੇ।
0: ਇਹ ਤਾਂ ਹੁਣ ਦੇਖੋ ਜੀ ਪਨੀਰੀਆਂ ਦਾ, ਦੇਖੋ ਪਨੀਰੀਆਂ ਦਾ ਕੰਮ ਜਿਹੜੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਦੇ ਹੈ,
1: ਹਾਂ,
0: ਅਤੇ ਉੱਥੇ ਵੀ ਇਹੀ ਚੀਜ਼ ਹੈ, ਉੱਥੇ ਵੀ ਪੈਸਾ ਬਾਬਾ ਕਮਾਉਂਦੇ ਆ। ਪਰ ਗੱਲ ਉਹੀ ਹੈ ਕਿ ਉਹ ਜਾਤ ਜਿਹੜੀ ਹੈ ਉਹ ਕਿਸੇ ਕਿਸੇ ਨੂੰ ਹੈ ਕਿ ਪਨੀਰੀ ਨੂੰ ਆਪਾਂ ਪੈਦਾ ਕਿੱਦਾਂ ਕਰਨਾ ਹੈ।
1: ਜੋ ਦੇਖੋ ਮਾਹਰ ਆਪਾਂ ਨੂੰ ਸਿਫਾਰਿਸ਼ ਕਰਦੇ ਆ ਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ, ਉਹਨਾਂ ਦੀ ਸਲਾਹ ਲੈ ਲਓ, ਉਹਦੀ ਸਲਾਹ ਦੇ ਮੁਤਾਬਕ ਜੇ ਵਧੀਆ ਆਪਾਂ ਕੰਮ ਕਰਾਂਗੇ ਤਾਂ ਫਾਇਦੇ ਹੀ ਵਧੀਆ ਹੋਣਗੇ।
0: ਉਹ ਗੱਲ ਤਾਂ ਦੇਖੋ ਜੀ ਨਜ਼ਰ ਹੈ ਕਿ ਜੇ ਬਰੀਕੀ ਦੀ ਨਜ਼ਰ ਦੇ ਨਾਲ ਪਨੀਰੀ ਦਾ ਮਤਲਬ ਇਹੀ ਹੈ ਕਿ ਛੋਟੀਆਂ ਛੋਟੀਆਂ ਮਹੀਨ ਜਿਹੜੀਆਂ ਗੱਲਾਂ ਹੈ ਉਹਨਾਂ ਨੂੰ ਆਪਾਂ ਨੇ ਅਮਲ ਦੇ ਵਿੱਚ ਲੈ ਕੇ ਆਉਣਾ ਹੈ। ਇਹ ਆਲਾ ਸੇਟ ਕੰਮ ਨਹੀਂ ਕਰਨਾ ਫਸਲ ਵਾਲਾ ਵੀ ਚਲੋ ਬੀਜ ਤੀਜੀ ਦੇਖ ਰੇਖ ਨਹੀਂ

0: ਕਰਨੀ। ਇਹ ਤਾਂ ਜਿੱਦਾਂ ਇਹ ਹੈ ਵੀ ਜ਼ਮੀਨ ਦੀ ਸੋਧ ਤੋਂ ਲੈ ਕੇ ਕਾਸ਼ਤਕਾਰੀ ਤੱਕ, ਬੀਜ ਦੀ ਮਾਤਰਾ, ਬਿਜਾਈ ਦਾ ਢੰਗ, ਜ਼ਮੀਨ ਦੀ ਕਿਸਮ, ਸਾਰੀਆਂ ਚੀਜ਼ਾਂ ਹੀ, ਜਗ੍ਹਾ ਦੀ ਚੋਣ, ਇਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਹੈ ਕਾਮਯਾਬ ਪਨੀਰੀ ਉਗਾਉਣ ਲਈ ਬਹੁਤ ਹੀ ਜ਼ਿਆਦਾ
1: ਬਹੁਤ ਜ਼ਰੂਰੀ ਹੈ ਜੀ। ਇਹ ਆਪਾਂ ਹੁਣ ਕਹਿੰਦੇ ਹਾਂ ਦੇਖੋ ਬੀਜ ਨੂੰ ਜੇ ਪਾਣੀ 'ਚ ਭਿਉਂ ਲਓ
0: ਹਾਂ
1: ਅਤੇ ਕਈ ਗੱਲਾਂ ਹੋ ਜਾਂਦੀਆਂ ਵੀ ਜਿਹੜਾ ਹਲਕਾ ਬੀਜ ਉੱਪਰ ਤਰ ਪੈਂਦਾ ਸੁੱਟ ਦਿਓ ਉਹਨੂੰ,
0: ਬਿਲਕੁਲ
1: ਜਿਹੜਾ ਥੱਲੇ ਬੈਠ ਗਿਆ ਉਹ ਆਪਾਂ ਉਹਨੂੰ ਉਹਦੀ ਪਨੀਰੀ
0: ਇਸੇ ਕਰਕੇ ਜਦੋਂ ਤੁਸੀਂ ਮਾਟਰਾਂ ਦੀ ਗੱਲ ਕਰਦੇ ਹੋ, ਮਾਟਰੂ ਨੂੰ ਕਹਿੰਦੇ ਹੁੰਦੇ ਪਾਣੀ ਪੀਏ ਪੁਣ ਕੇ ਅਤੇ ਬੀਜ ਪਾਈਏ ਚੁਣ ਕੇ, ਉਹ ਇਹੀ ਗੱਲ ਸੀ।
1: ਸੋ ਦੇਖੋ ਉਹਦੇ ਨਾਲ ਜੇ ਹੁਣ 8 ਕਿਲੋ ਬੀਜ ਅਸੀਂ ਪਾਉਣਾ ਹੈ ਅਤੇ ਜਿਹੜਾ ਉਹ ਥੱਲੇ ਬੈਠਿਆ ਬੀਜ ਹੀ ਪਾਉਣਾ ਹੈ ਤਾਂ ਕਿ ਜਿਹੜੀ ਹੁੰਦੇ ਨਾ ਰੁੜੀਆ ਰਾਮ ਜੀ ਕਿ ਚਲੋ ਪਨੀਰੀ ਤਿਆਰ ਕਰਨੇ ਬੂਟ ਜੋ ਪੁੱਟ ਕੇ ਲਾਉਣੇ ਉਹਨਾਂ ਦੀ ਮਾਤਰਾ ਮਿਕਦਾਰ ਸਹੀ ਹੋਣੀ ਚਾਹੀਦੀ ਹੈ। ਇਹਦੇ ਬੂਟਿਆਂ ਦਾ ਥੋੜ੍ਹਾ ਮਤਾ ਫਰਕ ਪੈ ਗਿਆ ਅਤੇ ਉਹਦੇ ਨਾਲ ਆਪਣੇ ਝਾੜ 'ਤੇ ਸਿੱਧਾ ਅਸਰ ਪੈਂਦਾ ਹੈ।
0: ਪੈਂਦਾ ਜੀ ਪੈਂਦਾ। ਇਸ ਕਰਕੇ ਬਿਜਾਈ ਲੁਆਈ ਵੇਲੇ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ।
1: ਹਾਂ ਪਨੀਰ ਦਾ ਵੀ ਧਿਆਨ ਰੱਖਣਾ।

0: ਤਿਆਰ ਕਰਨੇ, ਬੁੱਟ ਜੋ ਪੁੱਟ ਕੇ ਲਾਉਣੇ ਉਹਨਾਂ ਦੀ ਮਾਤਰਾ ਮਿਕਦਾਰ ਸਹੀ ਹੋਣੀ ਚਾਹੀਦੀ ਹੈ। ਇਹਦੇ ਬੂਟਿਆਂ ਦਾ ਥੋੜ੍ਹਾ ਮਤਾ ਫਰਕ ਪੈ ਗਿਆ ਤਾਂ ਉਹਦੇ ਨਾਲ ਆਪਣੇ ਝਾੜ 'ਤੇ ਸਿੱਧਾ ਅਸਰ ਪੈਂਦਾ ਹੈ।
1: ਪੈਂਦਾ ਜੀ। ਇਸ ਕਰਕੇ ਬਿਜਾਈ ਲੁਆਈ ਵੇਲੇ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ।
0: ਪਨੀਰ ਦਾ ਵੀ ਧਿਆਨ ਰੱਖਣਾ,
1: ਪਨੀਰੀ ਪੁੱਟਣ ਦਾ ਧਿਆਨ ਰੱਖਣਾ ਜੀ। ਖਾਸ ਤੌਰ ਦੇ ਉੱਤੇ ਜਦੋਂ ਪਨੀਰੀ ਪੁੱਟਦੇ ਹਾਂ ਉਹਦਾ ਢੰਗ ਤਰੀਕਾ ਕੀ ਹੈ, ਉਹ ਵੀ ਬੜਾ ਜ਼ਰੂਰੀ ਹੈ।
0: ਉਹ ਵੀ ਆਪਾਂ ਨੂੰ ਬਹੁਤ ਜ਼ਰੂਰੀ ਹੁੰਦਾ ਕਿ ਆਪਾਂ ਜਿਹੜੇ ਖੇਤ ਤਿਆਰੀ ਕਰਦੇ ਹਾਂ ਨਾ, ਵੀ ਇਸ ਤਰੀਕੇ ਦਾ ਵੀ ਰੱਖੋ ਵੀ ਸੌਖੀ ਪੁੱਟੀ ਜਾਏ।
1: ਬਿਲਕੁਲ ਜੀ ਬਿਲਕੁਲ।
0: ਆਪਾਂ ਕਹਿੰਦੇ ਹਾਂ ਵੀ ਜਿਹੜੀ ਰੂੜੀ ਦੀ ਖਾਦ ਨਾ ਵਾਹਵਾ ਪਾਉਂਦੇ ਹਾਂ ਤਾਂ ਕਿ ਜੜ੍ਹਾਂ ਬਹੁਤੀਆਂ ਡੂੰਘੀਆਂ ਨਾ ਜਾਣ, ਫਿਰ ਪੁਟਾਈ ਸਮੇਂ ਫਿਰ ਆਪਾਂ ਨੂੰ ਔਖੇ ਨਹੀਂ ਹੁੰਦੇ ਜੀ ਉਹ।
1: ਬਿਲਕੁਲ ਜੀ, ਇਹ ਤਾਂ ਇਹੀ ਆ ਵੀ ਹੱਥ ਹੀ ਪਾਉਣਾ ਤੁਸੀਂ, ਜ਼ੋਰ ਨਹੀਂ ਲਾਉਣਾ, ਫਿਰ ਤਾਂ
0: ਜੜ ਟੁੱਟ ਗਈ ਤਾਂ ਫਿਰ ਫਾਇਦਾ ਹੀ ਕੋਈ
1: ਨਹੀਂ। ਤੇ ਫਿਰ ਕਹਿੰਦੇ ਹੁੰਦੇ ਫਸਲ ਦਾ ਜਿਹੜਾ ਹੈ
0: ਕੋਈ ਫਾਇਦਾ ਹੀ ਨਹੀਂ ਜੀ ਉਹਦਾ,
1: ਫਿਰ ਆਪਾਂ ਦੇਖਾਂਗੇ ਬੂਟੇ ਜਿਹੜੇ ਕੁਕੜੀਆਂ ਨੂੰ ਗਰਦਨਾ ਮਰੋੜੀ ਬੈਠੇ ਹੁੰਦੇ ਆ, ਉਹਦਾ ਉਹ ਹਿਸਾਬ ਕਿਤਾਬ ਇਹੀ ਹੁੰਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈ ਛੋਟੀਆਂ ਛੋਟੀਆਂ ਗੱਲਾਂ, ਅਤੇ ਜੇ ਇਹਨਾਂ 'ਤੇ ਆਪਾਂ ਥੋੜ੍ਹਾ ਜਿਹਾ ਨਜ਼ਰਸਾਨੀ ਕਰਦੇ ਹਾਂ ਤਾਂ ਫਾਇਦਾ ਸਾਡਾ ਜਿਹੜਾ ਫਸਲ ਦੇ ਵਿੱਚ ਸਾਨੂੰ ਮਿਲਦਾ। ਚੱਲੀਏ ਆਪਾਂ ਜੀ।
0: ਜੈ ਹਿੰਦ ਜੀ।
1: ਜੈ ਹਿੰਦ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਦਾ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸਰਵਣ ਕਰਦੇ ਹਾਂ ਰਾਮਚਰਿਤ ਮਾਨਸ ਚੋਂ ਲਿਆ ਗਿਆ ਲੜੀਵਾਰ ਪਾਠ ਮਾਨਸ ਗਾਨ।
1: ਐਪੀਸੋਡ 102 102।

ਹੁਣੇ ਤੁਸੀਂ ਸੁਣ ਰਹੇ ਸੀ ਮਾਨਸ ਗਾਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਹੈ। ਪਰਿਚੇ ਲਓ ਹੁਣ ਸੁਣੋ ਪਰਿਚੇ ਤਹਿਤ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸੱਤ ਵੱਜ ਕੇ 2 ਮਿੰਟ 'ਤੇ ਮੋਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੋਹਣੀ ਸਵੇਰ, ਜਿਸ ਵਿੱਚ ਅੱਜ ਗੱਲਬਾਤ ਕੀਤੀ ਜਾਏਗੀ ਵਰਲਡ ਡੇ ਅਗੇਂਸਟ ਚਾਈਲਡ ਲੇਬਰ 'ਤੇ। ਅੱਠ ਵੱਜ ਕੇ 40 ਮਿੰਟ 'ਤੇ ਪੰਜਾਬੀ ਫਿਲਮ ਮਿਊਜ਼ਿਕ 'ਤੇ ਆਧਾਰਿਤ ਪ੍ਰੋਗਰਾਮ ਮਹਿਕ ਪੰਜਾਬ ਦੀ। 9 ਵੱਜ ਕੇ 2 ਮਿੰਟ 'ਤੇ NDA ਗੌਰਮੈਂਟ ਵੱਲੋਂ ਸਪੈਸ਼ਲ ਪ੍ਰੋਗਰਾਮ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਕਸ਼ਾ ਏਵਮ ਉਡਾਨ ਮਹਾਅਭਿਆਨ। 9 ਵੱਜ ਕੇ 30 ਮਿੰਟ 'ਤੇ ਪ੍ਰਸਾਰਿਤ ਕੀਤਾ ਜਾਣਗੇ ਗਜ਼ਲੇ। 10 ਵੱਜ ਕੇ 2 ਮਿੰਟ 'ਤੇ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼। ਗਿਆਰਾਂ ਵੱਜ ਕੇ 5 ਮਿੰਟ 'ਤੇ ਵਟਸਐਪ ਪ੍ਰੋਗਰਾਮ ਧਮਕ ਜਲੰਧਰ ਪੈਂਦੀ। 12 ਵੱਜ ਕੇ 5 ਮਿੰਟ 'ਤੇ ਵਸਦੇ ਵਿਹੜੇ ਪਰਿਵਾਰਿਕ ਕਾਰਿਆਕ੍ਰਮ, ਜਿਸ ਵਿੱਚ ਅੱਜ ਗੱਲਬਾਤ ਕੀਤੀ ਜਾਏਗੀ ਬਾਲ ਮਜ਼ਦੂਰੀ ਦੇ ਖਿਲਾਫ, ਜਿਸ ਵਿੱਚ ਬਾਲ ਮਜ਼ਦੂਰੀ ਸੰਬੰਧੀ ਕਾਨੂੰਨ ਦੱਸੇ ਜਾਣਗੇ ਡਾਕਟਰ ਪ੍ਰਦੀਪ ਚੌਧਰੀ ਜੀ ਵੱਲੋਂ। 'ਤੇ ਨਾਲ ਹੀ ਚਰਚਾ ਕੀਤੀ ਜਾਏਗੀ ਗੁਣਕਾਰੀ ਰਸੋਈ ਬਾਰੇ। ਇੱਕ ਵੱਜ ਕੇ 15 ਮਿੰਟ 'ਤੇ ਪ੍ਰੋਗਰਾਮ ਫੌਜੀ ਵੀਰਾਂ ਦੇ ਲਈ।

2:30 ਤੇ ਪ੍ਰੋਗਰਾਮ ਰੰਗਲੀ ਧਰਤੀ, ਜਿਸ ਵਿੱਚ ਅੱਜ ਕਲਾਕਾਰ ਹੋਣਗੇ ਸੋਨੀਆ ਅਹੂਜਾ ਢੋਲਕ ਤੇ, ਬੂਟਾ ਰਾਮ ਸਾਰੰਗੀ ਤੇ, ਸੁਖਵਿੰਦਰ ਸਿੰਘ ਮੈਡੋਲਿਨ ਤੇ, ਰਾਹੁਲ ਕੁਮਾਰ ਹਾਰਮੋਨੀਅਮ ਤੇ, ਅਜੇ ਸਿੰਘ

4:02 ਤੇ ਸੂਫੀਆਨਾ ਕਲਾਮ BS ਨਾਰੰਗ ਜੀ ਵੱਲੋਂ। ਸ਼ਾਮ 4:30 ਤੇ ਅੰਮ੍ਰਿਤਸਰ ਤੋਂ ਸ਼੍ਰੀ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਸ਼ਾਮ 5:30 ਤੇ ਗੁਰਵਾਣੀ ਵਿਚਾਰ, ਜਿਸ ਵਿੱਚ ਸ਼ਬਦ ਕਰ ਕਿਰਪਾ ਪ੍ਰਭ ਦੀਨ ਦਿਆਲਾ ਭਾਈ ਤਰਲੋਚਨ ਸਿੰਘ ਰਾਗੀ ਅਤੇ ਸਾਥੀ ਸ਼ਬਦ ਅੰਦਲੇ ਅੰਤ ਵਿਖੇ ਬਿਖਾਰਤੇ ਭਾਈ ਓਕਾਰ ਸਿੰਘ ਰਾਗੀ ਅਤੇ ਸ਼ਬਦ ਮੇਰੇ ਮਾਥੇ ਲਾਗੀ ਰਹਿ ਤੂਰ ਭਾਈ ਹਰਬੰਸ ਸਿੰਘ ਅਤੇ ਸਾਥੀ। ਸ਼ਾਮ 6:30 ਦਿਹਾਤੀ ਕਾਰਜਕ੍ਰਮ, ਜਿਸ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਬਾਰੇ ਜਾਣਕਾਰੀ ਦਿੱਤੀ ਜਾਏਗੀ। ਲੀਚੀ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਜਾਏਗੀ ਡਾਕਟਰ ਸੁਖਜੀਤ ਕੌਰ ਜੀ ਵੱਲੋਂ। ਅਤੇ ਨਾਲ ਹੀ ਸਭ ਦਾ ਮਨਪਸੰਦੀਦਾ ਪ੍ਰੋਗਰਾਮ ਚਿੱਠੀਆਂ ਬੇਸਡ ਵੀ 6:30 ਪ੍ਰਸਾਰਿਤ ਕੀਤਾ ਜਾਏਗਾ।

ਜਿਹੜਾ ਵਿਚਾਰ ਹੈ ਦੋਸਤੋ, ਉਹ ਇਹ ਕਿ ਮਿਹਨਤ ਦਾ ਫਲ ਕਦੋਂ ਮਿਲੇਗਾ ਇਹ ਸਾਡੇ ਹੱਥ 'ਚ ਨਹੀਂ ਹੈ, ਪਰ ਮਿਹਨਤ ਕਰਦੇ ਰਹਿਣਾ ਇਹ ਸਾਡੇ ਹੱਥ 'ਚ ਹੈ। ਜਿਹੜੇ ਲੋਕ ਰੁਕਦੇ ਨਹੀਂ, ਥੱਕ ਕੇ ਵੀ ਹਾਰ ਨਹੀਂ ਮੰਨਦੇ, ਮੰਜ਼ਿਲਾਂ ਜਿਹੜੀਆਂ ਨੇ ਨਾ ਉਹ ਅਕਸਰ ਉਹਨਾਂ ਨੂੰ ਹੀ ਮਿਲਦੀਆਂ ਨੇ। ਅਤੇ ਦੋਸਤੋ, ਅਸੀਂ ਇਹ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਕਈ ਵਾਰ ਜਦੋਂ ਅਸੀਂ ਮਿਹਨਤ ਕਰ ਰਹੇ ਹੁੰਦੇ ਹਾਂ ਉਦੋਂ ਇੱਕ ਵੱਖਰਾ ਜਿਹਾ ਛੋਟਾ ਜਿਹਾ ਸੂਖਮ ਜਿਹਾ ਹੰਕਾਰ ਹੈ ਨਾ ਦੋਸਤੋ, ਉਹ ਕਈ ਵਾਰ ਆ ਜਾਂਦਾ ਕਿ ਮੈਂ ਕਰ ਰਿਹਾ ਵਾਂ, ਪਰ ਸੱਚ ਗੱਲ ਹੈ ਦੋਸਤੋ ਅਸੀਂ ਨਹੀਂ ਕਰ ਰਹੇ ਹੁੰਦੇ। ਜਦੋਂ ਅਸੀਂ ਆਪਣੇ ਆਪ ਨੂੰ ਇਸ ਰੱਬ ਅੱਗੇ ਸਰੈਂਡਰ ਕਰ ਦਿੰਦੇ ਹਾਂ ਕਿ ਸਭ ਕੁਝ ਤੂੰ ਕਰਵਾਉਣ ਵਾਲਾ ਹੈ, ਅਤੇ ਫਿਰ ਦੋਸਤੋ ਬਹੁਤ ਕੁਛ ਜਿਹੜਾ ਨਾ ਉਹ ਮਿਰੇਕਲਸ ਹੋ ਜਾਂਦੇ ਨੇ ਕਈ ਵਾਰ ਲਾਈਫ 'ਚ। ਪਰ ਹਾਂ, ਇਹ ਵੀ ਨਹੀਂ ਹੈ ਕਿ ਆਪਣੇ ਆਪ ਹੀ ਮੂੰਹ 'ਚ ਰੋਟੀ ਆ ਜਾਣੀ ਹੈ, ਨਹੀਂ, ਸਾਨੂੰ ਮਿਹਨਤ ਕਰਨੀ ਪੈਣੀ ਹੈ। ਪਰ ਹਾਂ, ਇਸ ਰੱਬ 'ਤੇ ਵਿਸ਼ਵਾਸ ਰੱਖ ਕੇ ਅਤੇ ਕੋਸ਼ਿਸ਼ ਕਰਨੀ ਹੈ ਦੋਸਤੋ, ਪੋਜ਼ਿਟਿਵ ਰਹਿਣਾ, ਕਿਉਂਕਿ ਲਾਈਫ 'ਚ ਬਹੁਤ ਸਾਰੀਆਂ ਅਜਿਹੀਆਂ ਪਰਿਸਥਿਤੀਆਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਜਿਹਦੇ 'ਚ ਸਾਨੂੰ ਬਹੁਤ ਸਾਰੇ ਰੁਕਾਵਟਾਂ ਵੀ ਆਉਂਦੀਆਂ, ਪਰ ਅਸੀਂ ਆਪਣੀ ਮਿਹਨਤ ਨੂੰ ਜਾਰੀ ਰੱਖਣਾ ਅਤੇ ਵਿਸ਼ਵਾਸ ਰੱਖਣਾ ਕਿ ਇੱਕ ਅੱਜ ਨਹੀਂ ਤਾਂ ਕੱਲ੍ਹ ਇਸਦਾ ਜਿਹੜਾ ਰਿਜ਼ਲਟ ਹੈ ਉਹ ਵਧੀਆ ਹੀ ਆਵੇਗਾ। ਪਰ ਜਦੋਂ ਸਾਡਾ ਫੋਕਸ ਰਿਜ਼ਲਟਸ 'ਤੇ ਨਾ ਹੋ ਕੇ ਮੰਜ਼ਿਲ ਵੱਲ ਹੁੰਦਾ ਹੈ ਕਿ ਫਾਈਨਲੀ ਅਸੀਂ ਕੀ ਕਰ ਰਹੇ ਹਾਂ, ਉਦੋਂ ਫਿਰ ਜਿਹੜੇ ਫਲ ਹੈ ਨਾ ਉਹ ਵੀ ਬਹੁਤ ਮਿੱਠਾ ਮਿਲਦਾ, ਅਤੇ ਸਬਰ ਦਾ ਫਲ ਮਿੱਠਾ ਹੀ ਹੁੰਦਾ ਦੋਸਤੋ। ਪ੍ਰੋਗਰਾਮ ਸੋਹਣੀ ਸਵੇਰ 'ਚ ਇਸੇ ਤਰ੍ਹਾਂ ਜਾਣਕਾਰੀਆਂ ਗੱਲਾਂ ਜਾਰੀ ਰਹਿਣਗੀਆਂ। ਫਿਲਹਾਲ ਅਗਲਾ ਗੀਤ ਸੁਣਾਉਣ ਜਾ ਰਹੇ ਹਾਂ ਸੁਖਵਿੰਦਰ ਸਿੰਘ, ਸ਼੍ਰੇਆ ਘੋਸ਼ਾਲ ਦੀ ਆਵਾਜ਼ 'ਚ। ਲਓ ਜੀ, ਤੁਸੀਂ ਵੀ ਇੰਜੋਏ ਕਰੋ ਇਹ ਸੋਹਣਾ ਜਿਹਾ ਗੀਤ।

0: ਸੁਖਵਿੰਦਰ ਸਿੰਘ, ਸ਼੍ਰੇਆ ਘੋਸ਼ਾਲ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਇਹ ਬਹੁਤ ਸੋਹਣਾ ਜਿਹਾ ਗੀਤ ਅਤੇ ਪ੍ਰੋਗਰਾਮ ਸੋਹਣੀ ਸਵੇਰ 'ਚ। ਅੱਗੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ, ਲੇਕਿਨ ਹੁਣ ਵੇਲਾ ਹੈ ਜੀ ਪ੍ਰੋਗਰਾਮ 'ਚ ਇੱਕ ਛੋਟੇ ਜਿਹੇ ਅੰਤਰਾਲ ਦਾ। ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਦੋਸਤੋ ਸੋਹਣੀ ਸਵੇਰ ਤੇ, ਜਿਵੇਂ ਹਰ ਦਿਨ ਜਿਹੜਾ ਉਹ ਆਪਣੇ ਨਾਲ ਬਹੁਤ ਕੁਛ ਸੋਹਣੇ ਐਕਸਪੀਰੀਅੰਸ ਸਾਡੇ ਲਈ ਲੈ ਕੇ ਆਉਂਦਾ, ਠੀਕ ਉਸੇ ਤਰ੍ਹਾਂ ਹਰ ਇੱਕ ਦਿਨ ਦੇ ਨਾਲ ਕੁਛ ਜੁੜੇ ਇਤਿਹਾਸ ਹੁੰਦੇ ਨੇ, ਇਤਿਹਾਸ ਦੇ ਪੰਨੇ ਹੁੰਦੇ ਨੇ, ਅਤੇ ਹਰ ਇੱਕ ਦਿਨ ਜਿਹੜਾ ਉਹ ਆਪਣੇ ਆਪ ਨਾਲ ਕੁਛ ਖਾਸ ਇਤਿਹਾਸ ਲੈ ਕੇ ਆਉਂਦਾ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਨਾਲ ਕੁਛ ਨਾ ਕੁਛ ਸਿੱਖ ਲੈ ਕੇ ਆਉਂਦਾ। ਅਤੇ ਦੋਸਤੋ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ 12 ਜੂਨ ਦੀ ਇੱਕ ਵੱਖ ਇੰਪੋਰਟੈਂਸ ਹੈ। ਅਤੇ ਹੁਣ ਅਸੀਂ ਜੋ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਦੈਟ ਬਹੁਤ ਇੰਪੋਰਟੈਂਟ ਜਾਣਕਾਰੀ ਹੈ ਦੋਸਤੋ। 12 ਜੂਨ ਨੂੰ ਪੂਰੀ ਦੁਨੀਆ ਵਿੱਚ ਵਰਲਡ ਡੇ ਅਗੇਂਸਟ ਚਾਈਲਡ ਲੇਬਰ ਯਾਨੀ ਕਿ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ। ਅਕਸਰ ਦੋਸਤੋ ਅਸੀਂ ਕਹਿੰਦੇ ਹਾਂ ਕਿ ਬੱਚੇ ਦੇਸ਼ ਦਾ ਜਿਹੜੇ ਨੇ ਉਹ ਭਵਿੱਖ ਹੁੰਦੇ ਨੇ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਕਿਸੇ ਬੱਚੇ ਦੇ ਹੱਥਾਂ ਵਿੱਚ ਕਿਤਾਬਾਂ, ਖਿਡੌਣੇ ਅਤੇ ਸੁਪਨੇ ਬਹੁਤ ਸਾਰੇ, ਕਿਉਂਕਿ ਛੋਟੀ ਉਮਰ 'ਚ ਬਹੁਤ ਸਾਰੇ ਬੱਚੇ ਸੁਪਨੇ ਦੇਖਦੇ ਨੇ, ਸੁਪਨੇ ਹੋਣੇ ਚਾਹੀਦੇ ਨੇ, ਉੱਥੇ ਉਸਦੇ ਹੱਥਾਂ 'ਚ ਮਜ਼ਦੂਰੀ ਦਾ ਬੋਝ ਆ ਜਾਵੇ ਤਾਂ ਜਿਹੜਾ ਉਹਦਾ ਬਚਪਨ ਹੈ ਨਾ ਬੱਚੇ ਦਾ ਉਹ ਕਿਤੇ ਨਾ ਕਿਤੇ ਖੋ ਜਾਂਦਾ ਹੈ। ਦੋਸਤੋ ਇਸ ਦਿਨ ਨੂੰ ਮਨਾਉਣ ਦਾ ਜਿਹੜਾ ਮਕਸਦ ਹੈ ਉਹ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ, ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਹਰ ਬੱਚੇ ਨੂੰ ਸਿੱਖਿਆ, ਖੇਡਣ ਦਾ ਅਧਿਕਾਰ ਹੈ ਅਤੇ ਇੱਕ ਸੁਰੱਖਿਅਤ ਜਿਹੜਾ ਬਚਪਨ ਹੈ ਉਹ ਬੱਚੇ ਨੂੰ ਮਿਲਣਾ ਚਾਹੀਦਾ ਹੈ। ਕਈ ਵਾਰ ਦੋਸਤੋ ਮਜਬੂਰੀਆਂ, ਗਰੀਬੀ ਜਾਂ ਫਿਰ ਜਿਹੜੇ ਸਮਾਜਿਕ ਹਾਲਾਤ ਨੇ ਉਹਨਾਂ ਕਾਰਨਾਂ ਕਰਕੇ ਬੱਚਿਆਂ ਨੂੰ ਛੋਟੀ ਉਮਰ 'ਚ ਹੀ ਕੰਮ ਕਰਨਾ ਪੈਂਦਾ। ਅਸੀਂ ਦੇਖਦੇ ਆਪਣੇ ਆਸ ਪਾਸ ਵੀ ਬਹੁਤ ਸਾਰੀਆਂ ਅਜਿਹੀਆਂ ਦੁਕਾਨਾਂ ਨੇ, ਬਹੁਤ ਸਾਰੇ ਅਜਿਹੇ ਐਸੇ ਫੈਕਟਰੀਜ਼ ਨੇ ਜਿੱਥੇ ਕਈ ਵਾਰ ਅਸੀਂ ਬੱਚਿਆਂ ਨੂੰ ਕੰਮ ਕਰਦਿਆਂ ਵੇਖਦੇ ਹਾਂ। ਬਹੁਤੇ ਲੋਕ ਅਜਿਹੇ ਵੀ ਨੇ ਜਿਹੜੇ ਇਸ ਬਾਰੇ ਪੁੱਛਦੇ ਵੀ ਨੇ ਬੱਚਿਆਂ ਨੂੰ, ਪਰ ਉਹ ਬੱਚੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਸ ਸਿਚੁਏਸ਼ਨ 'ਚ ਇਵੇਂ ਢਾਲ ਲੈਂਦੇ ਨੇ ਕਿ ਉਹ ਬੱਚੇ ਕਹਿ ਦਿੰਦੇ ਨੇ ਕਿ ਹਾਂ ਮੈਂ ਕਰ ਰਿਹਾ ਵਾਂ ਕੰਮ, ਪਰ ਮਜਬੂਰੀਆਂ, ਗਰੀਬੀ ਜਾਂ ਫਿਰ ਸਮਾਜਿਕ ਹਾਲਾਤਾਂ ਕਾਰਨ ਬੱਚੇ ਜਿਹੜੇ ਨੇ ਉਹ ਛੋਟੀ ਉਮਰ 'ਚ ਕੰਮ ਕਰਨ ਲੱਗ ਪੈਂਦੇ ਨੇ, ਪਰ ਇੱਕ ਚੰਗੇ ਸਮਾਜ

ਜੀ ਦੋਸਤੋ, ਜਿਹੜੀ ਪਹਿਚਾਣ ਹੈ ਨਾ, ਉਹ ਇਹ ਹੁੰਦੀ ਹੈ ਕਿ ਉਹ ਆਪਣੇ ਸਮਾਜ ਜਿਹੜੇ ਬੱਚਿਆਂ ਨੂੰ ਮਜ਼ਦੂਰ ਨਹੀਂ, ਸਗੋਂ ਪੜ੍ਹਿਆ ਲਿਖਿਆ ਅਤੇ ਆਤਮ ਵਿਸ਼ਵਾਸੀ ਨਾਗਰਿਕ ਬਣਦਾ ਵੇਖਣ। ਅਤੇ ਅੱਜ ਦੇ ਦਿਨ ਦੋਸਤੋ, ਆਓ ਅਸੀਂ ਇਹ ਸੰਦੇਸ਼ ਜਿਹੜਾ ਉਹ ਆਸ ਪਾਸ ਆਪਣੇ ਦੋਸਤਾਂ ਮਿੱਤਰਾਂ ਜਿਨ੍ਹਾਂ 'ਚ ਵੀ ਅਸੀਂ ਬੈਠਦੇ ਹਾਂ ਜਾਂ ਹੋਰ ਵੀ ਸਮਾਜ 'ਚ ਅਸੀਂ ਜਿਨ੍ਹਾਂ ਨਾਲ ਵੀ ਬੈਠਦੇ ਉੱਠਦੇ ਹਾਂ, ਉਹਨਾਂ ਤੱਕ ਫੈਲਾਈਏ ਕਿ ਹਰ ਬੱਚੇ ਦੇ ਹੱਥ ਵਿੱਚ ਕਿਤਾਬ ਸੋਹਣੀ ਲੱਗਦੀ ਹੈ, ਕੰਮ ਦਾ ਬੋਝ ਨਹੀਂ। ਕਿਉਂਕਿ ਦੋਸਤੋ, ਬੱਚੇ ਸਿਰਫ ਆਪਣੇ ਪਰਿਵਾਰ ਦੇ ਨਹੀਂ, ਸਗੋਂ ਪੂਰੇ ਦੇਸ਼ ਦਾ ਭਵਿੱਖ ਹੁੰਦੇ ਨੇ। ਅਤੇ ਇਸੇ ਸੰਦੇਸ਼ ਦੇ ਨਾਲ ਆਓ ਹੁਣ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ ਅਤੇ ਸੁਣਦੇ ਹਾਂ ਇੱਕ ਹੋਰ ਸੋਹਣਾ ਜਿਹਾ ਗੀਤ, ਸ਼ੰਕਰ ਮਹਾਦੇਵਨ ਦੀ ਆਵਾਜ਼।

ਬਿਲਕੁਲ ਜੀ, ਮੌਸਮ ਦਾ ਹੀ ਜਾਦੂ ਹੈ ਜਿਹੜਾ ਇੱਕਦਮ ਤਬਦੀਲ ਹੋਇਆ ਅਤੇ ਸਾਡੇ ਸਾਰਿਆਂ ਦੇ ਜਿਹੜੇ ਮੂਡ ਨੇ ਉਹ ਚੰਗੇ ਕਰ ਦਿੱਤੇ, ਖੁਸ਼ ਕਰ ਦਿੱਤੇ। ਪ੍ਰੋਗਰਾਮ ਸੋਹਣੀ ਸਵੇਰ 'ਚ ਦੋਸਤੋ, ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਜਿਵੇਂ ਅਸੀਂ ਕਿਹਾ ਸੀ ਕਿ ਮੰਨਿਆ ਜਾ ਰਿਹਾ ਕਿ ਜਿਹੜੀ ਬਾਰਿਸ਼ ਹੋਈ ਹੈ ਅਤੇ ਅੱਗੋਂ ਵੀ ਜਿਹੜੀ ਹੋਣੀ ਹੈ, ਅਲਰਟ ਜਾਰੀ ਕੀਤਾ ਗਿਆ, ਉਹ ਪ੍ਰੀ ਮੌਨਸੂਨ ਦੀ ਦਸਤਕ ਹੈ। ਅਤੇ ਦੋਸਤੋ, ਤੁਸੀਂ ਸਭ ਜਾਣਦੇ ਹੋ ਪ੍ਰੀ ਮੌਨਸੂਨ ਜਾਂ ਫਿਰ ਅੱਗੇ ਆਉਣ ਵਾਲੇ ਦਿਨਾਂ 'ਚ ਮੌਨਸੂਨ ਜਦੋਂ ਦਸਤਕ ਦੇਵੇਗਾ, ਅਤੇ ਆਲਮੋਸਟ ਹੁਣ ਜਿਹੜੀ ਪ੍ਰੀ ਮੌਨਸੂਨ ਜੇਕਰ ਆ ਗਿਆ ਅਤੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ, ਤਾਂ ਮੌਸਮ ਭਾਵੇਂ ਸੁਹਾਵਣਾ ਲੱਗਦਾ ਹੋਵੇ, ਪਰ ਇਸ ਵੇਲੇ ਜਿਹੜਾ ਸਿਹਤ ਦਾ ਖਾਸ ਧਿਆਨ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਦੋਸਤੋ, ਬਰਸਾਤ ਦੇ ਦਿਨਾਂ 'ਚ ਨਮੀ ਵੱਧ ਜਾਂਦੀ ਹੈ, ਜਿਸ ਵਜ੍ਹਾ ਨਾਲ ਫੰਗਲ ਇਨਫੈਕਸ਼ਨਸ, ਪੇਟ ਦੀਆਂ ਸਮੱਸਿਆਵਾਂ ਜਾਂ ਫਿਰ ਹੋਰ ਜਿਹੜੀ ਵਾਇਰਲ ਬਿਮਾਰੀਆਂ ਨੇ ਉਹਦਾ ਖਤਰਾ ਵੱਧ ਸਕਦਾ ਹੈ। ਇਸ ਲਈ ਕੁਝ ਛੋਟੀ ਛੋਟੀਆਂ ਗੱਲਾਂ ਨੇ ਜਿਨ੍ਹਾਂ ਦਾ ਤੁਸੀਂ ਧਿਆਨ ਜ਼ਰੂਰ ਦੇਣਾ, ਜਿਵੇਂ ਕਿ ਤੁਸੀਂ ਹਮੇਸ਼ਾ ਕੋਸ਼ਿਸ਼ ਕਰੋ, ਕਿਉਂਕਿ ਹੁਣ ਇਹ ਜਿਹੜੇ 2-3 ਮਹੀਨੇ ਨੇ ਅੱਗੋਂ ਬਾਰਿਸ਼ ਦੇ ਹੋਣਗੇ, ਅਤੇ ਇਹਨਾਂ 'ਚ ਆਪਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਫਿਲਟਰ ਪਾਣੀ, ਫਿਲਟਰ ਕੀਤਾ ਪਾਣੀ ਜਾਂ ਫਿਰ ਉਬਲਿਆ ਪਾਣੀ ਜਿਹੜਾ ਉਹ ਲਈਏ। ਬਾਹਰ ਦਾ ਅਸੀਂ ਘੱਟ ਤੋਂ ਘੱਟ ਖਾਈਏ, ਕਿਉਂਕਿ ਕਈ ਵਾਰ ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਅਜਿਹੇ ਕਈ ਵਾਰ ਕੋਸ਼ਿਸ਼ ਹੁੰਦੀ ਹੈ ਕਿ ਵੈਸੇ ਤਾਂ ਅਵੋਇਡ ਕੀਤਾ ਜਾਵੇ, ਪਰ ਕਈ ਵਾਰ ਲੋਕ ਬਾਹਰੋਂ ਕੱਟਿਆ ਹੋਇਆ ਫਲ ਜਿਹੜਾ ਹੈ ਜਾਂ ਫਿਰ ਖੁੱਲ੍ਹਾ ਖਾਣਾ ਜਿਹੜਾ ਹੈ ਉਹ ਖਾ ਲੈਂਦੇ ਨੇ। ਇਹ ਖਾਣ ਤੋਂ ਬਚਣਾ ਹੈ, ਖਾਣਾ ਜਿਹੜਾ ਹੈ ਉਹ ਤਾਜ਼ਾ ਹੀ ਕੋਸ਼ਿਸ਼ ਕਰੋ ਕਿ ਖਾਓ। ਜੇਕਰ ਕੱਪੜੇ ਜਾਂ ਫਿਰ ਜਿਹੜੇ ਸ਼ੂਜ਼ ਨੇ ਉਹ ਭਿੱਜ ਜਾਣ ਤਾਂ ਜਲਦੀ ਬਦਲ ਲਵੋ, ਕਿਉਂਕਿ ਲੰਮੇ ਸਮੇਂ ਤੱਕ ਨਮੀ ਰਹਿਣ ਨਾਲ ਜਿਹੜਾ ਉਹ ਫੰਗਲ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਹੈ। ਹਾਈਜੀਨ ਜਿਹੜਾ ਉਹ ਪ੍ਰੋਪਰ ਮੇਨਟੇਨ ਕਰੋ, ਅਤੇ ਦੋਸਤੋ ਘਰ ਦੀ ਸੁਰੱਖਿਆ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਜਿਹੜੇ ਅੱਗੋਂ ਬਾਰਿਸ਼ ਦੇ ਦਿਨ ਨੇ, ਇਹਦੇ 'ਚ ਕੋਸ਼ਿਸ਼ ਕਰੋ ਕਿ ਜਿਹੜੇ ਬਿਜਲੀ ਦੇ ਉਪਕਰਨ ਨੇ ਜਿਵੇਂ ਕਿ ਘਰਾਂ ਦੀ ਜਿਹੜੀ ਵਾਇਰਿੰਗ ਹੈ ਉਹਨਾਂ ਦੀ ਜ਼ਰੂਰ ਜਾਂਚ ਕਰਵਾਓ। ਖੁੱਲ੍ਹੇ ਜਾਂ ਫਿਰ ਜਿਹੜੀਆਂ ਕੱਟੀਆਂ ਹੋਈਆਂ ਤਾਰਾਂ ਨੇ ਉਹ ਵੀ ਠੀਕ ਕਰਵਾ ਲਓ, ਤਾਂ ਕਿ ਔਰ ਇਹ ਵੀ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਕਿ ਕਈ ਵਾਰ ਅਸੀਂ ਵੈਸੇ ਤਾਂ ਆਮ ਜੀ ਗੱਲ ਹੈ, ਪਰ ਕੋਸ਼ਿਸ਼ ਕਰੋ ਕਿ ਇਸ ਲਈ ਵੀ ਇਸ 'ਤੇ ਵੀ ਤੁਸੀਂ ਜ਼ਰੂਰ ਫੋਕਸ ਕਰੋ। ਗਿੱਲੇ, ਕਿਉਂਕਿ ਮੌਸਮ ਜਿਹੜਾ ਹੁਣ ਅੱਗੋਂ ਬਾਰਿਸ਼ ਦਾ ਹੈ, ਅਤੇ ਗਿੱਲੇ ਹੱਥਾਂ ਨਾਲ ਆਪਾਂ ਸਵਿੱਚ ਨੂੰ ਨਾ ਛੂਹੀਏ, ਜੇ ਕੋਈ ਵਾਇਰ ਲੱਗੀ ਹੈ ਲੱਗਦਾ ਠੀਕ ਕਰਵਾਉਣ ਵਾਲੀ ਹੈ ਅਤੇ ਕਰਵਾ ਲਈਏ। ਪਾਣੀ ਦੀ ਨਿਕਾਸੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਵੇਂ ਕਿ ਸਾਡੇ ਛੱਤਾਂ ਨੇ, ਬਾਲਕਨੀਆਂ ਨੇ, ਜਾਂ ਫਿਰ ਸਾਫ਼ ਸਫਾਈ ਜ਼ਰੂਰ ਕਰਵਾ ਲਓ, ਕਿਉਂਕਿ ਅਸੀਂ ਦੇਖਿਆ ਬੀਤੇ ਸਾਲ ਜਿਹੜਾ ਫਲੱਡਸ ਆਏ ਉਹਦੇ 'ਚ ਬਹੁਤ ਸਾਰੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ। ਅਤੇ ਕੋਸ਼ਿਸ਼ ਕਰੋ ਕਿ ਹੁਣ ਜਿਵੇਂ ਕਿ ਮੌਸਮ ਹੈ, ਪਤਾ ਨਹੀਂ ਲੱਗਦਾ, ਮੌਸਮ ਦਾ ਵਾਕਈ ਜਾਦੂ ਹੈ ਕਿ ਪਤਾ ਨਹੀਂ ਲੱਗੇਗਾ ਹੁਣ ਅੱਗੋਂ ਮੌਨਸੂਨ ਦੇ ਵਿੱਚ ਕਿ ਕਦੋਂ ਇੱਕਦਮ ਬਾਰਿਸ਼ ਹੋ ਜਾਏਗੀ, ਅਤੇ ਆਪਣਾ ਰੇਨਕੋਟ ਜਿਹੜਾ ਜਾਂ ਫਿਰ ਤੁਸੀਂ ਜਿਹੜੀ ਅੰਬਰੇਲਾ ਹੈ, ਛੱਤ ਹੈ, ਉਹ ਜ਼ਰੂਰ ਆਪਣੇ ਕੋਲ ਤੁਸੀਂ ਰੱਖਣਾ। ਅਤੇ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਅਮੂਮਨ ਸਾਨੂੰ ਪਤਾ ਤਾਂ ਹੁੰਦੀਆਂ ਨੇ, ਲੇਕਿਨ ਅਸੀਂ ਕੋਸ਼ਿਸ਼ ਕਰਨੀ ਹੈ ਫਿਰ ਵੀ ਕਿ ਇਹ ਇਹਨਾਂ ਗੱਲਾਂ 'ਤੇ ਧਿਆਨ ਦੇਣਾ, ਤਾਂ ਕਿ ਅਸੀਂ ਮੌਸਮ ਦਾ ਆਨੰਦ ਵੀ ਮਾਣ ਸਕੀਏ ਅਤੇ ਨਾਲ ਅਸੀਂ ਸੇਫਟੀ ਦੇ ਨਾਲ ਆਪਣਾ ਜੀਵਨ ਜਿਹੜਾ ਉਹ ਜੀ ਸਕੀਏ। ਫਿਲਹਾਲ ਪ੍ਰੋਗਰਾਮ ਸੋਹਣੀ ਸਵੇਰ 'ਚ ਅਸੀਂ ਤਰ੍ਹਾਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈ ਉਹ ਆਪਾਂ ਜਾਰੀ ਰੱਖਾਂਗੇ ਅਰੀਜੀਤ ਸਿੰਘ ਦੀ ਆਵਾਜ਼ 'ਚ। ਅਗਲਾ ਗੀਤ ਕਰੋ ਇੰਜੋਏ।

ਅਮ ਸੋਹਣੀ ਸਵੇਰ 'ਚ ਹੁਣ ਵੀ ਲਾਈਕ ਬਹੁਤ ਇੰਪੋਰਟੈਂਟ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਨ ਦਾ। ਦੋਸਤੋ, ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਛੋਟੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਨੂੰ ਐਨਕਾਂ ਜਿਹੜੀਆਂ ਨੇ ਉਹ ਲੱਗ ਚੁੱਕੀਆਂ, ਜ਼ਿਆਦਾ ਜਿਹੜਾ ਸਕਰੀਨ ਟਾਈਮ ਹੈ ਉਹ ਵੱਧ ਗਿਆ ਅਤੇ ਉਹਦੇ ਕਰਕੇ ਮਾਇਓਪੀਆ ਜਿਹੜਾ ਉਹ ਵੀ ਵੱਧ ਗਿਆ। ਦੋਸਤੋ, ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਛੋਟਾ ਜਿਹਾ ਜਿਹੜਾ ਬੱਚਾ ਹੈ ਨਾ, ਇੱਕ ਅਸੀਂ ਕਹਿ ਸਕਦੇ ਹਾਂ 2-2.5 ਸਾਲ ਦਾ ਬੱਚਾ ਵੀ, ਉਹ ਵੀ ਜਦੋਂ ਉਹਨੇ ਕੁਛ ਖਾਣਾ ਹੈ ਜਾਂ ਫਿਰ ਉਹਨੂੰ ਰੋਟੀ ਜੇਕਰ ਉਹਦੀ ਮਦਰ ਨੇ ਖਵਾਉਣੀ ਤਾਂ ਉਹ ਵੀ ਮੋਬਾਈਲ ਦੇਖ ਕੇ ਜੋ ਹੈ ਉਹ ਖਵਾਈ ਜਾ ਰਹੀ ਹੈ। ਅਤੇ ਤੁਸੀਂ ਆਪ ਹੀ ਸੋਚੋ ਕਿ ਅੱਜ ਕੱਲ੍ਹ ਜਿਹੜਾ ਜ਼ਿਆਦਾ ਮੋਬਾਈਲ, ਟੈਬਲੇਟ ਜਾਂ ਫਿਰ ਜਿਹੜੀ ਟੀਵੀ ਸਕਰੀਨ ਹੈ ਉਹਦੇ 'ਤੇ ਜਿਹੜਾ ਟਾਈਮ ਬੱਚੇ ਕੰਜ਼ਿਊਮ ਕਰ ਰਹੇ ਨੇ, ਜ਼ਿਆਦਾ ਵਧਾ ਰਹੇ, ਉਹਨਾਂ ਦਾ ਟਾਈਮ ਜਿਹੜਾ ਵੱਧ ਰਿਹਾ ਉਹਦੇ ਕਰਕੇ ਆਲਰੇਡੀ ਜਿਹੜਾ ਅਸੀਂ ਜਾਣਦੇ ਹਾਂ ਕਿ ਜਿਹੜੀ ਆਊਟਡੋਰ ਐਕਟੀਵਿਟੀਜ਼ ਨੇ, ਯਾਨੀ ਕਿ ਜਿਹੜੇ ਬੱਚੇ ਪਹਿਲਾਂ ਅਸੀਂ ਬਾਹਰ ਖੇਡਦੇ ਸੀ ਉਹ ਸਭ ਕੁਝ ਹੁਣ ਘੱਟ ਰਿਹਾ ਅਤੇ ਸਕਰੀਨ ਟਾਈਮ ਬਹੁਤ ਜ਼ਿਆਦਾ ਵੱਧ ਰਿਹਾ, ਜਿਹਦੇ ਕਰਕੇ ਲਾਈਫ ਸਟਾਈਲ ਦਾ ਜਿਹੜਾ ਚੇਂਜ ਹੈ ਉਹਦਾ ਜਿਹੜਾ ਅਸਰ ਉਹ ਸਿੱਧੇ ਤੌਰ 'ਤੇ ਬੱਚਿਆਂ ਦੀ ਅੱਖਾਂ 'ਤੇ ਪੈ ਰਿਹਾ, ਜਿਹਦੇ ਕਰਕੇ ਮਾਇਓਪੀਆ ਯਾਨੀ ਕਿ ਦੂਰ ਦਾ ਦਿਖਣਾ ਜਿਹੜਾ ਹੈ ਨਾ ਉਹ ਘੱਟ ਰਿਹਾ ਅਤੇ ਉਹਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ। ਜੇਕਰ ਅਸੀਂ ਗੱਲ ਕਰੀਏ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਦੀ ਇੱਕ ਸਟੱਡੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ 2050 ਤੱਕ ਜਿਹੜੀ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਜਿਹੜੀ ਆਬਾਦੀ ਹੈ ਉਹਨੂੰ ਕਿਹਾ ਜਾ ਰਿਹਾ, ਸਟੱਡੀ 'ਚ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਐਨਕਾਂ ਜਿਹੜੀਆਂ ਨੇ ਉਹ ਲਾਉਣੀਆਂ ਪੈਣਗੀਆਂ। ਅਤੇ ਅਸੀਂ ਨਾਲ ਦੇ ਨਾਲ ਤੁਹਾਨੂੰ ਕਹੀਏ ਕਿ ਜਿਹੜੇ ਭਾਰਤ ਦੇ ਸ਼ਹਿਰੀ ਇਲਾਕੇ ਨੇ, ਇਹ ਸਟੱਡੀ ਇਹ ਵੀ ਕਹਿ ਰਹੀ ਹੈ ਕਿ ਉਹਦੇ 'ਚ 14% ਜਿਹੜੇ ਬੱਚੇ ਨੇ ਉਹ ਮਾਇਓਪੀਆ ਦੇ ਸ਼ਿਕਾਰ ਜਿਹੜੇ ਨੇ ਉਹ ਹੋ ਸਕਦੇ ਨੇ। ਅਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਸਕਰੀਨ ਟਾਈਮ ਹੈ ਜੇਕਰ ਉਹ ਵੱਧ ਰਿਹਾ ਤਾਂ ਉਹਨੂੰ ਘਟਾਉਣਾ, ਕਿਉਂਕਿ ਬਹੁਤ ਸਾਰੇ ਰਿਸਕ ਅਜਿਹੇ ਨੇ ਜਿਹਦੇ 'ਚ ਜਿਹੜੀਆਂ ਸਟੱਡੀਜ਼ ਨੇ ਉਹ ਸਾਹਮਣੇ ਆਈਆਂ ਨੇ। ਕਿਹਾ ਜਾ ਰਿਹਾ ਕਿ ਪ੍ਰਾਪਤ ਨੀਂਦ ਜਿਹੜੇ ਨੇ ਉਹ ਬੱਚੇ ਨਹੀਂ ਲੈ ਰਹੇ, ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸਕਰੀਨ ਟਾਈਮ ਫੋਨ 'ਤੇ ਆਪਣਾ ਸਮਾਂ ਬਿਤਾ ਰਹੇ ਨੇ, ਬੈਲੈਂਸ ਨਿਊਟ੍ਰੀਸ਼ਨ ਨਹੀਂ ਹੈ ਜਿਹਦੇ ਕਰਕੇ ਅਜਿਹੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ। ਫਿਜ਼ੀਕਲ ਐਕਟੀਵਿਟੀਜ਼ ਤਾਂ ਅੱਜ ਕੱਲ੍ਹ ਨਾ ਦੇ ਬਰਾਬਰ ਹੀ ਨੇ ਬੱਚੇ, ਕਿਉਂਕਿ ਸਾਰਾ ਟਾਈਮ ਫੋਨ ਯੂਜ਼ ਕਰ ਰਹੇ ਨੇ। ਅਤੇ ਰੈਗੂਲਰ ਚੈੱਕਅਪ ਜ਼ਰੂਰ ਕਰਵਾਓ ਜੇਕਰ ਤੁਹਾਨੂੰ ਲੱਗ ਰਿਹਾ ਕਿ ਇਹ ਪ੍ਰੋਬਲਮ ਹੈ, ਬੱਚੇ ਇਸ ਚੀਜ਼ ਨੂੰ ਫੇਸ ਕਰ ਰਹੇ ਨੇ। ਅਤੇ ਕੋਸ਼ਿਸ਼ ਕਰੋ ਕਿ ਅਸੀਂ ਖਿਆਲ ਰੱਖਣਾ, ਅਤੇ ਕਿਉਂਕਿ ਪੁਰਾਣਾ ਸਮਾਂ ਦੀ ਜੇਕਰ ਅਸੀਂ ਗੱਲ ਕਰੀਏ ਪੁਰਾਣੇ ਸਮੇਂ ਦੀ, ਤਾਂ ਉਸ ਵੇਲੇ ਸਾਡੇ ਜਿਹੜੇ ਹੁਣ ਵੱਡੇ ਬਜ਼ੁਰਗ ਨੇ ਉਹ ਕਹਿੰਦੇ ਨੇ ਕਿ ਪਹਿਲਾਂ ਬਹੁਤ ਅਜਿਹਾ ਕੁਛ ਸੀ ਨਹੀਂ, ਫਿਜ਼ੀਕਲ ਐਕਟੀਵਿਟੀਜ਼ ਬਹੁਤ ਜ਼ਿਆਦਾ ਸੀ ਜਿਹਦੇ ਕਰਕੇ ਅੱਜ ਵੀ ਉਹ ਤੰਦਰੁਸਤ ਨੇ, ਇੱਕਦਮ ਫਿੱਟ ਨੇ। ਅਤੇ ਗੁਰਦਾਸ ਮਾਨ ਵੀ ਆਪਣੇ ਗੀਤ 'ਚ ਕੁਝ ਅਜਿਹੇ ਹੀ ਸੁਨੇਹਾ ਦੇ ਰਹੇ ਨੇ। ਫਿਲਹਾਲ ਤੁਸੀਂ ਇੰਜੋਏ ਕਰੋ ਇਹ ਸੋਹਣਾ ਜਿਹਾ ਗੀਤ।

0: or two states. In its editorial piece titled Green Energy Can't Yet Bend Climate Curve, the Indian Express argues that despite record growth in renewable energy, the world is still failing to slow global warming because major sectors remain dependent on fossil fuels. The paper says the clean energy transition must be accompanied by deeper industrial change, stronger policy support, technological innovation and international cooperation. Anthropic CEO Dario Amodei has sought serious and binding artificial intelligence rules and called for mandatory testing and government powers to block risky systems, reports Financial Express. And finally, the Asian Age has quoted US agency NOAA as confirming that the weather phenomenon El Nino has begun and will intensify into the end of the year, potentially to historic strength. And with that, it's back to you, Sunil.
1: Thank you, Subhadra. And now before we end the bulletin, the headlines once again. Centre signs historic tripartite MOU with Assam and Nagaland governments for exploration and production of crude oil and natural gas in the two states. Government issues advisory about growing threat of cyber criminals using artificial intelligence to bypass security systems and target financial infrastructure. External Affairs Minister S. Jaishankar calls for diversified supply chains and greater international cooperation amid ongoing conflicts. U.S. President Donald Trump calls off new military strikes on Iran, citing breakthrough in talks to end war. Hosts England to take on Sri Lanka in opening match of ICC Women's T20 Cricket World Cup in Birmingham today. And in football, co-hosts Mexico beat South Africa 2-0 in inaugural match of FIFA World Cup 2026. And with that, we end the morning news. Have a nice day.
2: Namaskar, Akashwani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰ ਸਰਕਾਰ ਨੇ ਅਸਮ ਤੇ ਨਾਗਾਲੈਂਡ ਸਰਕਾਰ ਨਾਲ ਕੱਚੇ ਤੇਲ ਤੇ ਕੁਦਰਤੀ ਗੈਸ ਦੀ ਖੋਜ ਤੇ ਉਤਪਾਦਨ ਲਈ ਇੱਕ ਤਿੰਨ ਪੱਖੀ ਸਮਝੌਤੇ ਤੇ ਦਸਤਖਤ ਕੀਤੇ ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚਾ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੌਜੂਦਾ ਸੰਘਰਸ਼ਾਂ ਦਰਮਿਆਨ ਸਪਲਾਈ ਚੇਨਾਂ ਅਤੇ ਕੌਮਾਂਤਰੀ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ ਵਿੱਚ ਮਿਲੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਇਰਾਨ 'ਤੇ ਨਵੇਂ ਫੌਜੀ ਹਮਲੇ ਰੋਕੇ ਅਤੇ 10ਵਾਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰ ਸਰਕਾਰ ਨੇ ਦੋ ਉੱਤਰ ਪੂਰਬੀ ਸੂਬਿਆਂ ਅਸਮ ਅਤੇ ਨਾਗਾਲੈਂਡ ਦੀਆਂ ਸਰਕਾਰਾਂ ਨਾਲ ਇਨ੍ਹਾਂ ਦੋਵਾਂ ਰਾਜਾਂ ਵਿੱਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਤੇ ਉਤਪਾਦਨ ਲਈ ਇੱਕ ਇਤਿਹਾਸਕ ਤਿੰਨ ਪੱਖੀ ਸਮਝੌਤਾ ਦਸਤਖਤ ਕੀਤਾ ਇਸ ਸਮਝੌਤੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਅਸਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਅਤੇ ਨਾਗਾਲੈਂਡ ਦੇ ਮੁੱਖ ਮੰਤਰੀ ਨਿਫਿਊ ਰਿਓ ਦੀ ਮੌਜੂਦਗੀ 'ਚ ਹਸਤਾਖਰ ਕੀਤੇ ਗਏ ਇਸ ਮੌਕੇ ਤੇ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਪਲ ਹੈ ਅਤੇ ਦੇਸ਼ 'ਚ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਦੀਆਂ ਸੰਭਾਵਨਾਵਾਂ ਨੂੰ ਹੋਰ ਵਧਾਏਗਾ ਉਹਨਾਂ ਕਿਹਾ
3: ਅੱਜ ਸਿਰਫ ਇੱਕ MOU ਸੇ ਹੀ 1000 ਸੇ 1500 ਬੈਰਲ ਪ੍ਰਤੀ ਦਿਨ ਜੋ ਦੋਹਨ ਕੀ ਹਮਾਰੀ ਕਸ਼ਮਤਾ ਹੈ ਉਸਕੋ 10 ਗੁਣਾ ਸੇ ਜ਼ਿਆਦਾ ਹਮ ਬੜਾ ਪਾਏਂਗੇ ਔਰ ਇੱਕ ਹੀ ਫੀਲਡ ਮੇ 15,000 ਕਰੋੜ ਸੇ ਜ਼ਿਆਦਾ ਰਿਕਵਰੀ ਕੇ ਸੰਭਾਵਨਾਏ ਹੈ ਪਰੰਤੂ ਪੂਰੇ ਨਾਗਾਲੈਂਡ ਕੇ ਅੰਦਰ ਆਇਲ ਔਰ ਗੈਸ ਜਿਤਨਾ ਵੀ ਪੜਾ ਹੈ ਇਸਕਾ ਉਤਖਨਨ ਹੋਗਾ ਤੋ ਮੁਝੇ ਲਗਤਾ ਹੈ ਕਿ ਹਮਾਰੀ ਜੋ ਕਮੀ ਹੈ ਇਸ ਖੇਤਰ ਮੇ ਹਮੇ ਵਿਦੇਸ਼ੋ ਪਰ ਨਿਰਭਰ ਰਹਿਣਾ ਪੜਤਾ ਹੈ ਉਹ ਨਿਰਭਰਤਾ ਕਾਫੀ ਹੱਦ ਤੱਕ ਹਮ ਪੂਰੀ ਕਰ ਪਾਏਂਗੇ
2: ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਵਿਚ ਸੱਤਾ ਸੰਭਾਲਣ ਤੋਂ ਬਾਅਦ ਉੱਤਰ ਪੂਰਬ ਨੂੰ ਆਪਣੀ ਤਰਜੀਹ ਸੂਚੀ ਵਿਚ ਸਿਖਰ ਤੇ ਰਖਿਆ ਸਮਝੌਤੇ ਨੂੰ ਸਹਿਕਾਰੀ ਸੰਘਵਾਦ ਦੀ ਇਕ ਮਿਸਾਲ ਦਸਦਿਆਂ ਉਨ੍ਹਾਂ ਕਿਹਾ ਕਿ ਇਹ ਦੋਵਾਂ ਉੱਤਰ ਪੂਰਬੀ ਸੂਬਿਆਂ ਦੇ ਆਰਥਿਕ ਵਿਕਾਸ ਲਈ ਰਾਹ ਪੱਧਰਾ ਕਰੇਗਾ ਖਾੜੀ ਖੇਤਰ ਵਿਚ ਵਿਕਸਿਤ ਹੋ ਰਹੀ ਸਮੁੰਦਰੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਸਰਕਾਰ ਭਾਰਤੀ ਸਮੁੰਦਰੀ ਮੁਸਾਫਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਚੌਕਸ ਹੈ ਬੰਦਰਗਾਹਾਂ ਜਹਾਜ਼ਰਾਨੀ ਤੇ ਜਲਮਾਰਗ ਮੰਤਰਾਲੇ ਨੇ ਇਕ ਬਿਆਨ ਵਿਚ ਕਿਹੈ ਕਿ ਜਹਾਜ਼ਰਾਨੀ ਡਾਇਰੈਕਟੋਰੇਟ ਜਨਰਲ ਨੇ ਸੰਘਰਸ਼ ਪ੍ਰਭਾਵਿਤ ਪਾਣੀਆਂ ਵਿਚੋਂ ਲੰਘਣ ਵਾਲੇ ਭਾਰਤ ਦੇ ਵਿਦੇਸ਼ੀ ਝੰਡੇ ਵਾਲੇ ਜਹਾਜ਼ਾਂ ਤੇ ਕੰਮ ਕਰਨ ਵਾਲੇ ਸਾਰੇ ਭਾਰਤੀ ਸਮੁੰਦਰੀ ਮੁਸਾਫਰਾਂ ਨੂੰ ਪੂਰੀ ਸਾਵਧਾਨੀ ਤੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ ਮੰਤਰਾਲੇ ਨੇ ਜਹਾਜ਼ਰਾਨੀ ਸੰਚਾਲਕਾਂ ਪ੍ਰਬੰਧਕਾਂ ਤੇ ਕੰਪਨੀਆਂ ਨੂੰ ਮੌਜੂਦਾ ਸਮੁੰਦਰੀ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਸਥਿਤੀ ਬਾਰੇ ਪੂਰੀ ਤਰ੍ਹਾਂ ਜਾਣੂ ਰਹਿਣ ਤੇ ਸਰਕਾਰ ਤੇ ਸਮਰੱਥ ਅੰਤਰਰਾਸ਼ਟਰੀ ਅਧਿਕਾਰੀਆਂ ਵੱਲੋਂ ਜਾਰੀ ਸਲਾਹਾਂ ਦੀ ਨਿਰੰਤਰ ਨਜ਼ਰ ਰੱਖਣ ਦੀ ਵੀ ਸਲਾਹ ਦਿੱਤੀ ਹੈ ਬੰਦਰਗਾਹਾਂ ਜਹਾਜ਼ਰਾਨੀ ਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਸਰਕਾਰ ਖਾੜੀ ਖੇਤਰ 'ਚ ਵਿਕਸਿਤ ਹੋ ਰਹੀ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਤੇ ਹਰੇਕ ਭਾਰਤੀ ਸਮੁੰਦਰੀ ਯਾਤਰੀ ਦੀ ਸੁਰੱਖਿਆ ਤੇ ਤੰਦਰੁਸਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਸਾਰੇ

0: संबंधित मंत्रालय एजेंसियां ते विदेशां च मिशन तालमेल च काम कर रहे ने ਤਾਂ ਜੋ ਲੋੜ ਪੈਣ ਤੇ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ ਜਾ ਸਕੇ। ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਮਾਮਲਿਆਂ ਬਾਰੇ ਭਲਾਈ ਫੰਡ ਕਮੇਟੀ ਪ੍ਰਭਾਵਿਤ ਮਲਾਹਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਲੋੜ ਮੁਤਾਬਕ ਵਿੱਤੀ ਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਕਮੇਟੀ ਨੂੰ ਹਰੇਕ ਮ੍ਰਿਤਕ ਮਲਾਹ ਦੇ ਪਰਿਵਾਰ ਨੂੰ 10-10 ਲੱਖ ਦੀ ਸਰਕਾਰੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਮਾਲੀ ਬੁਨਿਆਦੀ ਢਾਂਚੇ ਨੂੰ ਪੈਦਾ ਹੋਣ ਵਾਲੇ ਵੱਧ ਰਹੇ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਗ੍ਰਹਿ ਮੰਤਰਾਲੇ ਅਧੀਨ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਵੱਲੋਂ ਜਾਰੀ ਚੇਤਾਵਨੀ ਮੁਤਾਬਕ ਸਾਈਬਰ ਅਪਰਾਧੀ ਮਾਲੀ ਅਤੇ ਨਿੱਜੀ ਧੋਖਾਧੜੀ ਲਈ AI ਸਮਰੱਥ ਡੀਪ ਫੇਕ ਵੀਡੀਓਜ਼ ਦੀ ਦੁਰਵਰਤੋਂ ਕਰ ਰਹੇ ਨੇ। ਚਿਹਰੇ ਦੀ ਪਛਾਣ ਤਸਦੀਕ ਵੀਡੀਓ KYC ਪ੍ਰਕਿਰਿਆਵਾਂ ਖਾਤਾ ਰਿਕਵਰੀ ਪ੍ਰਣਾਲੀਆਂ ਅਤੇ ਮਾਲੀ ਤੇ ਡਿਜੀਟਲ ਸੇਵਾਵਾਂ ਤੱਕ ਅਣਅਧਿਕ੍ਰਿਤ ਪਹੁੰਚ ਪ੍ਰਾਪਤ ਕਰਨ ਲਈ ਇਹਨਾਂ ਤਕਨੀਕਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸਾਈਬਰ ਅਪਰਾਧੀ ਆਮ ਤੌਰ 'ਤੇ ਸੋਸ਼ਲ ਮੀਡੀਆ ਪਲੇਟਫਾਰਮਾਂ, ਨੌਕਰੀ ਪੋਰਟਲ, ਡੇਟਿੰਗ ਪਲੇਟਫਾਰਮ ਜਾਂ ਫੋਨ ਕਾਲਾਂ ਰਾਹੀਂ ਵਿਅਕਤੀਆਂ ਨਾਲ ਸੰਪਰਕ ਕਰਦੇ ਨੇ। ਸਰਕਾਰ ਨੇ ਫਿਨਟੈਕ ਕੰਪਨੀਆਂ ਸਮੇਤ ਮਾਲੀ ਸੰਸਥਾਵਾਂ ਨੂੰ ਡੀਪ ਫੇਕ ਖੋਜ ਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਗਾਹਕ ਸ਼ਾਮਲ ਕਰਨ ਦੀਆਂ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਦੀ ਸਲਾਹ ਦਿੱਤੀ ਹੈ। ਨਾਗਰਿਕਾਂ ਨੂੰ ਆਪਣੇ ਬਾਇਓਮੈਟ੍ਰਿਕ ਡੇਟਾ ਦੀ ਸੁਰੱਖਿਆ ਕਰਨ ਲਈ ਸ਼ੱਕੀ ਲੌਗਇਨ ਕੋਸ਼ਿਸ਼ਾਂ ਵਾਲੇ ਚੌਕਸ ਰਹਿਣ ਅਤੇ ਮਾਲੀ ਗਤੀਵਿਧੀਆਂ ਨਾਲ ਸੰਬੰਧਿਤ ਈਮੇਲ ਜਾਂ SMS ਸੂਚਨਾਵਾਂ ਦੀ ਨਿਯਮਿਤ ਤੌਰ 'ਤੇ ਨਿਗਰਾਨੀ ਕਰਨ ਦੀ ਵੀ ਅਪੀਲ ਕੀਤੀ ਹੈ। ਨਾਗਰਿਕਾਂ ਨੂੰ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ਰਾਹੀਂ ਕਿਸੇ ਵੀ ਸ਼ੱਕੀ ਮਾਲੀ ਲੈਣ ਦੇਣ ਦੀ ਤੁਰੰਤ ਜਾਣਕਾਰੀ ਦੇਣ ਦੀ ਸਲਾਹ ਦਿੱਤੀ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ 2 ਦਿਨਾਂ ਦੌਰੇ 'ਤੇ ਉੱਤਰਾਖੰਡ 'ਚ ਹੋਣਗੇ। ਉਹ ਅੱਜ ਦੇਹਰਾਦੂਨ ਦੇ ਰਾਸ਼ਟਰਪਤੀ ਨਿਕੇਤਨ ਪਹੁੰਚਣਗੇ। ਉੱਤਰਾਖੰਡ ਵਿੱਚ ਆਪਣੇ ਠਹਿਰਾਅ ਦੌਰਾਨ ਉਹ 132 ਏਕੜ ਦੇ ਖੇਤਰ 'ਚ ਬਣੇ ਰਾਸ਼ਟਰਪਤੀ ਪਾਰਕ ਦੇ ਨਿਰਮਾਣ ਅਤੇ ਵਿਕਾਸ ਕਾਰਜਾਂ ਦਾ ਨਿਰੀਖਣ ਵੀ ਕਰਨਗੇ। ਸ੍ਰੀਮਤੀ ਮੁਰਮੂ ਕੱਲ੍ਹ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ 'ਚ ਮੁੱਖ ਮਹਿਮਾਨ ਵਜੋਂ ਪਾਸਿੰਗ ਆਊਟ ਪਰੇਡ 'ਚ ਸ਼ਾਮਲ ਹੋਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਦੇਖੀ ਹੈ। ਆਕਾਸ਼ਵਾਣੀ ਖਬਰਾਂ ਪਿਛਲੇ 12 ਸਾਲਾਂ 'ਚ ਵੱਖ ਵੱਖ ਖੇਤਰਾਂ 'ਚ ਸਰਕਾਰ ਦੇ ਉਪਰਾਲਿਆਂ 'ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕਰ ਰਿਹਾ। ਅੱਜ ਅਸੀਂ ਵਿਦੇਸ਼ ਨੀਤੀ ਰਾਹੀਂ ਭਾਰਤ ਨੂੰ ਇੱਕ ਆਲਮੀ ਨੇਤਾ ਵਜੋਂ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ 'ਤੇ ਧਿਆਨ ਕੇਂਦਰਿਤ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿੱਚ ਭਾਰਤ ਇੱਕ ਸ਼ਕਤੀਸ਼ਾਲੀ ਵਿਸ਼ਵ ਨੇਤਾ ਵਜੋਂ ਉਭਰਿਆ ਹੈ ਜੋ ਦਲੇਰਾਨਾ ਪਹਿਲਕਦਮੀਆਂ ਨਾਲ ਪ੍ਰੇਰਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨੇ ਇਹਨਾਂ ਉਪਰਾਲਿਆਂ ਨੂੰ ਜ਼ਿੰਮੇਵਾਰੀ ਅਤੇ ਸਮਾਵੇਸ਼ ਵਿੱਚ ਜੋੜਿਆ ਹੈ ਤੇ ਇਹ ਯਕੀਨੀ ਬਣਾਇਆ ਹੈ ਕਿ ਅੱਜ ਭਾਰਤ ਦੀ ਆਵਾਜ਼ ਆਲਮੀ ਮੰਚ ਤੇ ਗੂੰਜਦੀ ਹੈ। ਭਾਰਤ ਨੇ ਨਵੇਂ ਦੋਸਤ ਬਣਾਉਂਦੇ ਹੋਏ ਆਪਣੇ ਪੁਰਾਣੇ ਸੰਬੰਧਾਂ ਨੂੰ ਮਜ਼ਬੂਤ ਕੀਤਾ। ਇੰਡੀਆ ਫਸਟ ਦੇ ਸਿਧਾਂਤ ਨੂੰ ਸਰਵੋੱਚ ਰੱਖਦੇ ਹੋਏ ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਆਕਰਸ਼ਣ COVID-19 ਸੰਕਟ ਦੌਰਾਨ ਆਇਆ ਜਦੋਂ ਇਸ ਨੇ ਆਪਣੇ ਮਨੁੱਖੀ ਕੇਂਦਰਿਤ ਕੂਟਨੀਤੀ ਦੇ ਪ੍ਰਮਾਣ ਵਜੋਂ ਵੈਕਸੀਨ ਮੈਤਰੀ ਪਹਿਲਕਦਮੀ ਸ਼ੁਰੂ ਕੀਤੀ। ਜਨਵਰੀ 2021 ਤੋਂ ਭਾਰਤ ਨੇ 99 ਦੇਸ਼ਾਂ ਅਤੇ 2 ਸੰਯੁਕਤ ਰਾਸ਼ਟਰ ਸੰਸਥਾਵਾਂ ਨੂੰ 30,12,00,000 ਤੋਂ ਵੱਧ ਟੀਕਾ ਖੁਰਾਕਾਂ ਸਪਲਾਈ ਕੀਤੀਆਂ ਹਨ। ਟੀਕਾ ਮੈਤਰੀ ਦੇ ਤਹਿਤ ਭਾਰਤ ਨੇ ਗੁਆਂਢੀ ਪਹਿਲ ਨੀਤੀ ਤਹਿਤ ਆਪਣੇ ਗੁਆਂਢੀ ਦੇਸ਼ਾਂ ਨੂੰ ਤਰਜੀਹ ਦਿੱਤੀ। ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਕਾਰਜ ਭਾਰਤ ਦੇ ਵਿਸ਼ਵ ਵਿਆਪੀ ਸਹਿਯੋਗ ਦਾ ਇੱਕ ਮਹੱਤਵਪੂਰਨ ਹਿੱਸਾ ਨੇ। ਚੱਕਰਵਾਤ ਦਿੱਤਵਾ ਨੇ ਨਵੰਬਰ 2025 ਵਿੱਚ ਸ੍ਰੀਲੰਕਾ ਦੇ ਪੂਰਬੀ ਤੱਟ ਤੇ ਟਕਰਾਣ ਨਾਲ ਉੱਥੇ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ। ਸ੍ਰੀਲੰਕਾ ਦੇ ਲੋਕਾਂ ਨਾਲ ਇੱਕਜੁੱਟਤਾ ਵਿੱਚ ਖੜੇ ਹੋ ਕੇ ਭਾਰਤ ਨੇ ਤੁਰੰਤ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ ਪ੍ਰਦਾਨ ਕਰਨ ਲਈ ਆਪਰੇਸ਼ਨ ਸਾਗਰ ਬੰਧੂ ਸ਼ੁਰੂ ਕੀਤਾ। ਭਾਰਤ ਨੇ ਟੀਕਾ ਮੈਤਰੀ ਅਤੇ ਆਪਰੇਸ਼ਨ ਸਾਗਰ ਬੰਧੂ ਵਰਗੀਆਂ ਪ੍ਰਭਾਵਸ਼ਾਲੀ ਪਹਿਲਕਦਮੀਆਂ ਰਾਹੀਂ ਇੱਕ ਆਲਮੀ ਨੇਤਾ ਵਜੋਂ ਆਪਣੀ ਸਾਖ ਮਜ਼ਬੂਤ ਕੀਤੀ ਹੈ। ਮਾਨਵਤਾਵਾਦੀ ਸਹਾਇਤਾ ਅਤੇ ਖੇਤਰੀ ਭਾਈਵਾਲੀ ਪ੍ਰਤੀ ਇਸ ਦੀ ਵਚਨਬੱਧਤਾ ਵਾਸੁਦੇਵ ਕੁਟੁੰਬਕਮ ਦੇ ਸੱਭਿਆਚਾਰਕ ਸਿਧਾਂਤਾਂ ਵਿੱਚ ਟਿੱਕੀ ਹੋਈ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਰਾਜੇਸ਼ ਬਾਲੀ।
0: ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ 'ਚ ਚੱਲ ਰਹੇ ਟਕਰਾਵਾਂ ਦੇ ਨਤੀਜਿਆਂ ਨੂੰ ਹੱਲ ਕਰਨ ਲਈ ਵੰਨ ਸੁਵੰਨੀਆਂ ਸਪਲਾਈ ਚੇਨਾਂ, ਨਿਰੰਤਰ ਕੂਟਨੀਤਿਕ ਉਪਰਾਲਿਆਂ ਅਤੇ ਵਧੇਰੇ ਅੰਤਰਰਾਸ਼ਟਰੀ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਫਿਨਲੈਂਡ ਵਿੱਚ ਆਯੋਜਿਤ ਕੁਲਤਾਂਤਰਾ ਗੱਲਬਾਤ 'ਚ ਉਭਰਦੀਆਂ ਸ਼ਕਤੀਆਂ ਅਤੇ ਨਵੇਂ ਭੂ ਰਾਜਨੀਤਿਕ ਮੁਕਾਬਲੇ ਵਿਸ਼ੇ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਟਕਰਾਵਾਂ ਦਾ ਪ੍ਰਭਾਵ ਉਹਨਾਂ ਖੇਤਰਾਂ ਤੋਂ ਪਰੇ ਫੈਲਦਾ ਜਿੱਥੇ ਉਹ ਹੁੰਦੇ ਨੇ। ਉਹਨਾਂ ਕਿਹਾ ਕਿ ਇਸ ਗੱਲ 'ਤੇ ਵਿਆਪਕ ਸਹਿਮਤੀ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਟਕਰਾਵਾਂ ਦੇ ਨਤੀਜਿਆਂ ਨੂੰ ਘਟਾਉਣ ਅਤੇ ਕੂਟਨੀਤੀ ਲਈ ਅਨੁਕੂਲ ਸਥਿਤੀਆਂ ਪੈਦਾ ਕਰਨ ਵਾਸਤੇ ਨਿਰੰਤਰ ਉਪਰਾਲੇ ਕਰਨੇ ਚਾਹੀਦੇ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ IDFC ਬੈਂਕ ਧੋਖਾਧੜੀ ਮਾਮਲੇ ਦੀ ਜਾਂਚ ਸਿਲਸਿਲੇ 'ਚ ਹਰਿਆਣਾ ਵਿਕਾਸ ਅਤੇ ਪੰਚਾਇਤਾਂ ਦੇ ਡਾਇਰੈਕਟਰ ਦਫ਼ਤਰ ਦੇ ਤਤਕਾਲੀ ਸੁਪਰਡੈਂਟ ਨਰੇ

ਰਾਜੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤੈ ਉਸ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ 2002 ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਮਾਮਲੇ ਦੀ ਜਾਂਚ ਵਿਚ ਹਰਿਆਣਾ ਸਰਕਾਰ ਚੰਡੀਗੜ੍ਹ ਪ੍ਰਸ਼ਾਸਨ ਤੇ ਦੋ ਨਿੱਜੀ ਸਕੂਲਾਂ ਦੇ IDFC ਫਸਟ ਬੈਂਕ ਖਾਤਿਆਂ ਤੋਂ 645 ਕਰੋੜ ਰੁਪਏ ਦੇ ਜਨਤਕ ਫੰਡਾਂ ਦੇ ਗਬਨ ਦਾ ਖੁਲਾਸਾ ਹੋਇਆ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅੱਜ ਸਵੇਰੇ ਦਿੱਲੀ ਦੇ ਤੁਗਲਕਾਬਾਦ ਖੇਤਰ 'ਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਵਿੱਚ 3 ਲੋਕਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਅੱਗ ਜ਼ਮੀਨੀ ਮੰਜ਼ਿਲ 'ਤੇ ਪਾਰਕਿੰਗ ਖੇਤਰ ਤੋਂ ਸ਼ੁਰੂ ਹੋਈ ਜਿੱਥੇ ਕੁਝ ਮੋਟਰਸਾਈਕਲਾਂ ਅਤੇ ਸਕੂਟਰਾਂ ਨੂੰ ਅੱਗ ਲੱਗੀ ਅਤੇ ਫਿਰ ਪੂਰੀ ਇਮਾਰਤ ਵਿੱਚ ਫੈਲ ਗਈ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ 8 ਵਾਹਨਾਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ 5 ਲੋਕਾਂ ਨੂੰ ਬਚਾ ਲਿਆ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ ਵਿਚ ਮਿਲੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਇਰਾਨ ਤੇ ਨਵੇਂ ਫੌਜੀ ਹਮਲੇ ਰੋਕ ਦਿੱਤੇ ਨੇ ਪਹਿਲਾਂ ਡੋਨਾਲਡ ਟਰੰਪ ਨੇ ਇਰਾਨ ਤੇ ਤੇਲ ਉਦਯੋਗ ਨੂੰ ਜ਼ਬਤ ਕਰਕੇ ਜੰਗ ਵਧਾਉਣ ਦੀ ਧਮਕੀ ਦਿੱਤੀ ਸੀ ਇਕ ਸੋਸ਼ਲ ਮੀਡੀਆ ਪੋਸਟ ਵਿਚ ਡੋਨਾਲਡ ਟਰੰਪ ਨੇ ਇਸ ਅਚਾਨਕ ਬਦਲਾਅ ਨੂੰ ਉੱਚ ਪੱਧਰੀ ਇਰਾਨੀ ਲੀਡਰਸ਼ਿਪ ਨਾਲ ਗੱਲਬਾਤ 'ਚ ਪ੍ਰਗਤੀ ਨੂੰ ਜ਼ਿੰਮੇਵਾਰ ਠਹਿਰਾਇਆ ਏ ਬੀਤੀ ਰਾਤ ਪੰਜਾਬ ਦੇ ਜਲੰਧਰ ਅੰਮ੍ਰਿਤਸਰ ਬਠਿੰਡਾ ਸਮੇਤ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ ਅਤੇ ਕਈ ਥਾਵਾਂ 'ਤੇ

0: ਉਦਯੋਗ ਨੂੰ ਜ਼ਬਤ ਕਰਕੇ ਜੰਗ ਵਧਾਉਣ ਦੀ ਧਮਕੀ ਦਿੱਤੀ ਸੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡੋਨਾਲਡ ਟਰੰਪ ਨੇ ਇਸ ਅਚਾਨਕ ਬਦਲਾਅ ਨੂੰ ਉੱਚ ਪੱਧਰੀ ਇਰਾਨੀ ਲੀਡਰਸ਼ਿਪ ਨਾਲ ਗੱਲਬਾਤ 'ਚ ਪ੍ਰਗਤੀ ਨੂੰ ਜ਼ਿੰਮੇਵਾਰ ਠਹਿਰਾਇਆ ਏ। ਬੀਤੀ ਰਾਤ ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਬਠਿੰਡਾ ਸਮੇਤ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ ਅਤੇ ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ ਹੈ। 10ਵਾਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ। ਟੂਰਨਾਮੈਂਟ ਦਾ ਪਹਿਲਾ ਮੈਚ ਬਰਮਿੰਘਮ ਵਿਖੇ ਇੰਗਲੈਂਡ ਅਤੇ ਸ਼੍ਰੀਲੰਕਾ ਦਰਮਿਆਨ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰ ਸਰਕਾਰ ਨੇ ਅਸਮ ਅਤੇ ਨਾਗਾਲੈਂਡ ਸਰਕਾਰਾਂ ਨਾਲ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਅਤੇ ਉਤਪਾਦਨ ਲਈ ਇੱਕ 3-ਪੱਖੀ ਸਮਝੌਤੇ 'ਤੇ ਹਸਤਾਖਰ ਕੀਤੇ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚਾ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ 'ਚ ਮਿਲੀ ਸਫਲਤਾ ਦਾ ਹਵਾਲਾ ਦਿੰਦਿਆਂ ਇਰਾਨ 'ਤੇ ਨਵੇਂ ਫੌਜੀ ਹਮਲੇ ਰੋਕੇ ਅਤੇ 10ਵਾਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬੀ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਹੋਰ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀ ਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਹੁਣੇ ਪ੍ਰੋਸੈਸਿੰਗ ਲਈ
1: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
2: ਸਰ 2 ਲੱਖ
3: ਕੀ ਹੋਇਆ ਪਾਪਾ?
2: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ।
1: ਓਏ
2: ਕੱਟ ਦਿੱਤਾ।
3: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
2: ਫਰਾਡ?
3: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
2: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ
4: ਜਾਣਕਾਰ ਬਣੋ, ਸੁਚੇਤ ਰਹੋ।

ਜੈ ਹਿੰਦ ਦੋਸਤੋ ਅਸੀਂ ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਨਾਲ ਬੀਤੇ 12 ਸਾਲਾਂ ਵਿੱਚ ਭਾਰਤ ਸਰਕਾਰ ਵੱਲੋਂ ਸਾਡੇ ਸਾਰਿਆਂ ਦੀ ਭਲਾਈ ਲਈ ਚਲਾਈਆਂ ਗਈਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਦੇ ਆ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਸਾਰੇ

0: ਸੂਝਵਾਨ ਸਰੋਤੇ ਜਾਣਦੇ ਵੀ ਹੋ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਵਾਲੀ ਭਾਰਤ ਸਰਕਾਰ ਨੇ ਇਸ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਦੌਰਾਨ ਦੇਸ਼ ਦੇ ਹਰ ਖੇਤਰ ਵਿੱਚ ਤਰੱਕੀ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਬਹੁਤ ਸਾਰੀਆਂ ਯੋਜਨਾਵਾਂ ਨੂੰ ਬਣਾਇਆ ਹੈ ਅਤੇ ਜਨ ਭਾਗੀਦਾਰੀ ਨਾਲ ਜਨਤਾ ਦੀ ਭਲਾਈ ਲਈ ਉਹਨਾਂ ਨੂੰ ਲਾਗੂ ਵੀ ਕੀਤਾ ਹੈ। ਅਜਿਹੀ ਇੱਕ ਯੋਜਨਾ ਹੈ ਪੀਐਮ ਕੁਸੁਮ। ਕੁਸੁਮ ਦਾ ਇੱਥੇ ਜੋ ਇਹ ਅੰਗਰੇਜ਼ੀ ਵਿੱਚ KUSUM ਹੈਗਾ, ਜਿਹਦਾ ਮਤਲਬ ਹੈ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉਤਥਾਨ ਮਹਾ ਅਭਿਆਨ, ਯਾਨੀ ਕਿ ਜਿਹੜੀ ਊਰਜਾ ਹੈਗੀ ਹੈ ਸੂਰਜੀ ਊਰਜਾ, ਉਹਦੇ ਰਾਹੀਂ ਜਿਹੜੀ ਇਹ ਸਕੀਮ ਹੈਗੀ ਹੈ, ਕਿਸ ਤਰ੍ਹਾਂ ਉਹ ਕਿਸਾਨਾਂ ਨੂੰ ਇਹਦਾ ਲਾਭ ਮਿਲਦਾ ਹੈ। ਪੀਐਮ ਕੁਸੁਮ, ਮੈਂ ਦੁਬਾਰਾ ਦੱਸ ਦੇਣਾ, ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉਤਥਾਨ ਮਹਾ ਅਭਿਆਨ। ਇਸ ਬਾਰੇ ਸਾਡੇ ਕਿਸਾਨ ਜਿਹੜੇ ਹੈਗੇ ਨੇ, ਇਹ ਯੋਜਨਾ ਜਿਹੜੀ ਹੈ ਸਾਡੇ ਕਿਸਾਨ ਭਰਾਵਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ ਅਤੇ ਦੇਸ਼ ਦੀ ਬਿਜਲੀ ਦੀ ਖਪਤ ਵਿੱਚ ਸੂਰਜੀ ਊਰਜਾ ਦੇ ਸਹਿਯੋਗ ਲਈ ਵੀ ਇਹਨੂੰ ਉਲੀਕਿਆ ਗਿਆ ਹੈ। ਇਹ ਯੋਜਨਾ ਕੀ ਹੈ ਅਤੇ ਕਿਸ ਤਰ੍ਹਾਂ ਸਾਡੇ ਕਿਸਾਨ ਭਰਾਵਾਂ ਲਈ ਸਹਾਈ ਹੈ, ਇਸ ਬਾਰੇ ਚਰਚਾ ਕਰਾਂਗੇ। ਮੈਂ ਹਾਂ ਰਾਜੇਸ਼ ਬਾਲੀ, ਆਕਾਸ਼ਵਾਣੀ ਦੇ ਖੇਤਰੀ ਸਮਾਚਾਰ ਵਿਭਾਗ ਪੰਜਾਬ ਦਾ ਮੁਖੀ, ਤੇ ਮੇਰੇ ਨਾਲ ਪੀਐਮ ਕੁਸੁਮ ਯੋਜਨਾ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਲਈ ਜੁੜੇ ਨੇ ਸਾਡੇ ਸਟੂਡੀਓ ਦੇ ਵਿੱਚ ਸ਼੍ਰੀ ਸ਼ੁਭਕਰਮਨ ਸਿੰਘ ਜੀ, ਜੋ ਜਲੰਧਰ ਵਿੱਚ ਪੰਜਾਬ ਊਰਜਾ ਵਿਕਾਸ ਏਜੰਸੀ ਯਾਨੀ ਪੇਡਾ ਦੇ ਜ਼ਿਲ੍ਹਾ ਮੈਨੇਜਰ ਨੇ ਅਤੇ ਇਸ ਵਿਸ਼ੇ ਤੇ ਮਾਹਿਰ ਵੀ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਭਕਰਮਨ ਜੀ।
1: ਥੈਂਕ ਯੂ ਜੀ।
0: ਸ਼ੁਭਕਰਮਨ ਜੀ, ਜਿਸ ਤਰ੍ਹਾਂ ਅਸੀਂ ਸਾਰੇ ਸਰੋਤਿਆਂ ਨੂੰ ਦੱਸਿਆ ਹੈਗਾ ਕਿ ਪੀਐਮ ਕੁਸੁਮ ਕੀ ਹੈਗਾ ਔਰ ਕਿਸ ਤਰ੍ਹਾਂ ਇਹ ਕਿਸਾਨਾਂ ਨੂੰ ਫਾਇਦੇ ਵਾਸਤੇ ਉਹਨਾਂ ਵਾਸਤੇ ਲਾਹੇਵੰਦ ਹੈਗੀ ਹੈ, ਸਾਨੂੰ ਤੁਸੀਂ ਦੱਸੋ ਕਿ ਇਹ ਕਿਸ ਸ਼੍ਰੇਣੀ ਦਾ ਕਿਸਾਨ ਇਸ ਦਾ ਲਾਭ ਲੈ ਸਕਦਾ ਹੈ?
1: ਸਰ, ਜਿਹੜੀ ਪੀਐਮ ਕੁਸੁਮ ਯੋਜਨਾ ਹੈਗੀ ਹੈ, ਇਹ ਸੋਲਰ ਪੰਪਿੰਗ ਜਿਹੜੀ ਯੋਜਨਾ ਹੈ, ਮੈਂ ਦੱਸਣਾ ਚਾਹੁੰਦਾ, ਅਤੇ ਇਸ ਦੇ ਵਿੱਚ ਹਰ ਸ਼੍ਰੇਣੀ ਦੇ ਜਿਹੜੇ ਲੋਕ ਨੇ ਉਹ ਇਸ ਦਾ ਫਾਇਦਾ ਲੈ ਸਕਦੇ ਨੇ। ਜਿਵੇਂ ਕਿ ਜਨਰਲ ਕੈਟਾਗਰੀ ਲਈ ਇਸ ਸਕੀਮ ਦੇ ਵਿੱਚ 60% ਸਬਸਿਡੀ ਹੈ ਐਂਡ ਐਸਸੀ ਕੈਟਾਗਰੀ ਲਈ 40% ਸਬਸਿਡੀ ਅਵੇਲੇਬਲ ਹੈਗੀ ਹੈ ਜੀ।
0: ਅਤੇ ਇਹਨਾਂ ਵਿੱਚ ਜਿਹੜੀਆਂ ਅਸੀਂ ਅਗਰ ਗੱਲ ਕਰਦੇ ਹੈਗੇ ਹਾਂ ਕਿਸਾਨਾਂ ਨੂੰ ਫਾਈਨੈਂਸ਼ੀਅਲ ਫਾਇਦਾ ਕੀ ਹੈ, ਵਿੱਤੀ ਲਾਭ ਉਹਨਾਂ ਨੂੰ ਕੀ ਹੋਊਗਾ ਇਸ ਦਾ?
1: ਵਿੱਤੀ ਲਾਭ ਸਰ, ਪਹਿਲਾਂ ਤਾਂ ਇਹ ਹੈ ਕਿ ਵੀ ਉਹਨਾਂ ਦੀ ਡੀਜ਼ਲ ਦੀ ਖਪਤ ਨਹੀਂ ਹੋਊਗੀ, ਉਹਨਾਂ ਡੀਜ਼ਲ ਪੰਪਸ 'ਤੇ ਡਿਪੈਂਡ ਨਹੀਂ ਰਹਿਣਾ ਪਊਗਾ ਉਹਨਾਂ ਤੋਂ। ਅੱਜ ਕੱਲ੍ਹ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਡੀਜ਼ਲ ਦੀ ਕੀਮਤਾਂ ਕਿਸ ਤਰ੍ਹਾਂ ਵੱਧ ਰਹੀਆਂ ਨੇ, ਅਤੇ ਉਸ ਦੇ ਵਿੱਚ ਉਹਨਾਂ ਨੂੰ ਇਸ ਦਾ ਬਹੁਤ ਫਾਇਦਾ ਹੈ। ਵਨ ਟਾਈਮ ਇਨਵੈਸਟਮੈਂਟ ਹੈ, ਜਿਵੇਂ ਕਿ ਆਪਾਂ ਦੇਖੀਏ ਕਿ ਕੋਈ ਵਾਰੀ ਪੰਪ ਵੀ ਖਰਾਬ ਹੋ ਜਾਂਦਾ ਹੈ ਅਤੇ ਉਹਦੀ ਰਿਪਲੇਸਮੈਂਟ ਲਈ ਮਤਲਬ ਕਿ ਉਹਦੇ ਹੀ ਪ੍ਰਾਈਸ ਦੇ ਵਿੱਚ ਆਪਾਂ ਸੋਲਰ ਪੰਪ ਵੀ ਇੰਸਟਾਲ ਕਰਵਾ ਸਕਦੇ ਹਾਂ। ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਇਲੈਕਟ੍ਰਿਕ ਪੰਪ ਅਤੇ ਸੋਲਰ ਪੰਪ ਦੇ ਵਿੱਚ। ਅਤੇ ਦੂਸਰਾ ਫਾਇਦਾ ਸਰ ਇਸ ਦਾ ਇਹ ਹੈ ਕਿ ਉਹਨਾਂ ਨੂੰ ਗ੍ਰਿਡ 'ਤੇ ਨਹੀਂ ਡਿਪੈਂਡ ਰਹਿਣਾ ਪੈਂਦਾ, ਜਿਵੇਂ ਕਿ ਆਪਾਂ ਗ੍ਰਿਡ ਦੀ ਇਲੈਕਟ੍ਰਿਸਿਟੀ ਹੈ, ਕਈ ਕਿਸਾਨ ਸਾਰਾ ਸਾਰਾ ਦਿਨ ਰਾਤ ਜਾ ਕੇ ਵੀ ਉਹ ਡਿੱਗਦੇ ਰਹਿੰਦੇ ਆ ਇਲੈਕਟ੍ਰਿਸਿਟੀ ਨੂੰ, ਅਤੇ ਉਹ ਦਿਨ ਵੇਲੇ ਇਸ ਦਾ ਲਾਭ ਪੂਰੇ ਵਧੀਆ ਤਰੀਕੇ ਨਾਲ ਲੈ ਸਕਦੇ ਆ ਜਦੋਂ ਤੱਕ ਸੂਰਜ ਹੈਗਾ ਹੈ ਸਰ।
0: ਮਤਲਬ ਤੁਹਾਡਾ ਕਹਿੰਦਾ ਹੈ ਕਿ ਜਿਹੜਾ ਅਸੀਂ ਬਿਜਲੀ ਦੇ ਰਾਹੀਂ ਪੰਪ ਚਲਾਉਂਦੇ ਹਾਂ, ਜਿਹੜੀ ਸਾਡੀ ਡਿਪੈਂਡੈਂਸੀ ਬਿਜਲੀ ਦੇ ਉੱਤੇ ਰਹਿੰਦੀ ਹੈਗੀ ਹੈ, ਸਾਨੂੰ ਰਾਤਾਂ ਨੂੰ ਕਿਉਂਕਿ ਉਸ ਵੇਲੇ ਜ਼ਿਆਦਾ ਬਿਜਲੀ ਮਿਲਦੀ ਹੈ ਇੱਥੇ,
1: ਰਾਈਟ ਸਰ,
0: ਕਿਸਾਨਾਂ ਨੂੰ ਉਹ ਚਲਾਉਂਦੇ ਨੇ, ਅਤੇ ਹੁਣ ਜਦੋਂ ਇਹ ਵਾਲੇ ਅਗਰ ਪੰਪ ਲਗਾਉਂਦੇ ਨੇ ਜਿਹੜੇ ਸੂਰਜੀ ਊਰਜਾ ਵਾਲੇ ਪੰਪ ਹੈਗੇ ਨੇ ਪੀਐਮ ਕੁਸੁਮ ਯੋਜਨਾ ਦੇ ਹੇਠ ਜਿਹੜੇ ਲਗਾਏ ਜਾ ਸਕਦੇ ਨੇ, ਉਹਨਾਂ ਨਾਲ ਹੋਰ ਸੌਖ ਹੋ ਜਾਂਦੀ ਹੈ, ਉਹ ਸਵੇਰੇ ਵੀ ਇਹਨੂੰ ਚਲਾ ਸਕਦੇ ਨੇ।
1: ਰਾਈਟ ਸਰ, ਰਾਈਟ ਰਾਈਟ।
0: ਇਹਦੇ ਵਿੱਚ ਇੱਕ ਹੋਰ ਚੀਜ਼ ਜੋ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਸ਼ੁਭਕਰਮਨ ਜੀ, ਕਿ ਕੀ ਇਹ ਕਿਸਾਨ ਪੰਪ ਆਪੇ ਲਗਵਾ ਸਕਦੇ ਨੇ ਜਾਂ ਕਿਸੇ ਏਜੰਸੀ ਦੇ ਥਰੂ ਲਗਵਾ ਸਕਦੇ ਨੇ ਜਾਂ ਕੋਈ ਸਰਕਾਰ ਨੇ ਏਜੰਸੀ ਨਿਯੁਕਤ ਕੀਤੀ ਹੋਈ ਉਹਦੇ ਰਾਹੀਂ ਲਗਵਾ ਸਕਦੇ ਨੇ, ਇਸ ਬਾਰੇ ਸਾਡੇ ਕਿਸਾਨ ਭਰਾਵਾਂ ਨੂੰ ਦੱਸੋ।
1: ਸਰ, ਇਸ ਤਰ੍ਹਾਂ ਹੈ, ਇਸ ਦੇ ਵਿੱਚ ਆਪਣੀ ਪੰਜਾਬ ਐਨਰਜੀ ਡਿਵੈਲਪਮੈਂਟ ਜਿਹੜੀ ਏਜੰਸੀ ਹੈ
0: ਪੇਡਾ,
1: ਇਸ ਦੇ ਵਿੱਚ ਇਹ ਅਪਲਾਈ ਕਰ ਸਕਦੇ ਨੇ। ਪ੍ਰੈਜੈਂਟਲੀ ਹੁਣ ਇਸ ਸਕੀਮ ਦੇ ਵਿੱਚ ਕੁਛ ਚੇਂਜਿਸ ਆਉਣਗੇ, 31 ਮਾਰਚ ਤੱਕ ਮਤਲਬ ਕਿ ਸੀਗੀ ਵੈਲਿਡ, ਦੈਨ ਹੁਣ ਇਸ ਦੇ ਕੁਛ ਨਵੇਂ ਕੋਈ ਪੰਪ ਐਡ ਕਰ ਸਕਦੇ ਨੇ, ਕੁਛ ਨਵੀਂ ਕੰਡੀਸ਼ਨਸ ਐਡ ਕਰ ਸਕਦੇ ਨੇ ਤਾਂ ਕਿ ਪਬਲਿਕ ਨੂੰ ਥੋੜ੍ਹਾ ਈਜ਼ੀ ਹੋਏ, ਹੋਰ ਥੋੜ੍ਹਾ ਮਤਲਬ ਕਿ
0: ਆਪਾਂ ਸਰਕਾਰ ਚੇਂਜ ਕਰਦੀ ਰਹਿੰਦੀ ਹੈ ਆਪਣੇ ਹਰ 2-3 ਸਾਲ ਦੇ ਬਾਅਦ ਨਵੀਂ ਸਕੀਮ 'ਚ, ਉਸੇ ਸਕੀਮ 'ਚ ਨਵੇਂ ਬਦਲਾਅ ਲਿਆਉਂਦੀ ਹੈ ਤਾਂ ਕਿ ਲੋਕਾਂ ਨੂੰ ਹੋਰ ਫਾਇਦਾ ਮਿਲ ਸਕੇ। ਬਹੁਤ ਅੱਛੀ ਗੱਲ ਹੈਗੀ ਹੈ। ਸ਼ੁਭਕਰਮਾ ਜੀ, ਜਿਸ ਤਰ੍ਹਾਂ ਹੁਣ ਇਹ ਯੋਜਨਾ ਹੈਗੀ ਹੈ, ਕੀ ਇਸ ਤੇ ਬੈਂਕ ਤੋਂ ਲੋਨ ਮਿਲਦਾ ਹੈ ਕਿ ਤੁਹਾਨੂੰ ਆਪਣੋ ਪੱਲਿਓ ਹੀ ਪੈਸੇ ਖਰਚ ਕਰਕੇ ਇਹ ਲਗਾਉਣੀ ਪੈਂਦੇ ਹੈਗੇ ਨੇ ਜਿਹੜੇ ਸੋਲਰ ਪੰਪ ਹੈਗੇ ਨੇ?
1: ਬਾਲੀ ਸਾਹਿਬ, ਇਸ ਤਰ੍ਹਾਂ ਹੈ ਜੀ ਕਿ ਜਿੰਨੀਆਂ ਵੀ ਸਰਕਾਰੀ ਬੈਂਕਾਂ ਹੈਗੀਆਂ ਨੇ ਉਹਨਾਂ ਵਿੱਚ ਲੋਨ ਦੀ ਸੁਵਿਧਾ ਉਪਲਬਧ ਹੈਗੀ ਹੈ ਜੀ, ਪਰੰਤੂ

0: ਇਸ ਦੇ ਵਿੱਚ ਮੈਂ ਨਾਲ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ ਹਾਂ ਕਿ ਵੀ ਸਰਕਾਰ ਵੱਲੋਂ ਇਸ ਦੇ ਵਿੱਚ ਔਨ ਦੀ ਸਪੋਟ ਹੀ ਸਬਸਿਡੀ ਦਾ ਬੈਨੀਫਿਟ ਹੈਗਾ ਆ, ਕਿ ਵੀ ਇਹ ਨਹੀਂ ਕਿ ਵੀ ਸਾਨੂੰ ਟੋਟਲ ਅਮਾਊਂਟ ਪੇ ਕਰਨੀ ਪੈਣੀ ਆ। ਇਸ ਦੇ ਵਿੱਚ ਇਸ ਤਰ੍ਹਾਂ ਹੈ ਕਿ ਵੀ ਜਿੰਨਾ ਵੀ ਬਣਦਾ ਸ਼ੇਅਰ ਹੋਊਗਾ ਉਹੀ ਮਤਲਬ ਕਿ ਲਾਈਕ 40 ਜਾਂ ਫਿਰ 20%
1: ਕੁੱਲ ਕੁੱਲ ਜਿਹੜੀ ਕੀਮਤ ਹੈਗੀ
0: ਕੁੱਲ
1: ਉਹਦਾ,
0: ਕੀਮਤ ਦੇ ਵਿੱਚੋਂ ਉਹ ਪੇ ਕਰਨਾ ਹੁੰਦਾ ਹੈ ਜੀ।
1: ਤੇ ਇਹਦੇ ਜਿਹੜੇ ਪੰਪ ਹੈਗੇ ਨੇ, ਸੋਲਰ ਪੰਪ ਜਿਹੜੇ ਹੈਗੇ ਨੇ ਸ਼ੁਭਕਰਮਨ ਜੀ, ਉਹ ਮਤਲਬ ਵੱਖਰੇ ਵੱਖਰੇ ਹਾਰਸ ਪਾਵਰ ਦੇ ਹੁੰਦੇ ਨੇ, ਉਹ ਕਿਸ ਤਰ੍ਹਾਂ ਹੁੰਦਾ ਉਹਦਾ ਜ਼ਰਾ
0: ਜੀ
1: ਦੱਸੋ
0: ਸਰ।
1: ਕਿਸਾਨ ਭਰਾਵਾਂ ਨੂੰ।
0: ਇਸ ਦੇ ਵਿੱਚ ਸਰ 4 ਪ੍ਰਕਾਰ ਦੇ ਪੰਪ ਹੁੰਦੇ ਨੇ, 3 ਹਾਰਸ ਪਾਵਰ, 5 ਹਾਰਸ ਪਾਵਰ, 7.5 ਹਾਰਸ ਪਾਵਰ ਤੇ 10 ਹਾਰਸ ਪਾਵਰ। ਤੇ ਇਸ ਪੰਪ ਦੀ 2 ਕੈਟੇਗਰੀਆਂ ਹੁੰਦੀਆਂ ਨੇ, ਮੋਨੋਬਲੋਕ ਤੇ ਸਮਰਸੀਬਲ। ਇਸ ਦੇ ਵਿੱਚ ਜਿਹੜੀ ਵੀ ਕਿਸਾਨ ਦੀ ਜੋ ਵੀ ਰਿਕੁਆਇਰਮੈਂਟ ਹੋਏ ਉਸ ਹਿਸਾਬ ਨਾਲ ਉਹ ਇੰਸਟਾਲ ਕਰਵਾ ਸਕਦਾ ਆ।
1: ਉਹ ਸਾਨੂੰ ਸਾਡੇ ਕਿਸਾਨ ਵੀਰ ਨੂੰ ਪਤਾ ਹੀ ਹੁੰਦਾ ਕਿਸ ਤਰ੍ਹਾਂ ਦਾ ਪੰਪ ਲਵਾਉਣਾ
0: ਜੀ
1: ਹੈਗਾ।
0: ਸਰ ਜੀ ਸਰ ਜੀ
1: ਠੀਕ
0: ਸਰ
1: ਠੀਕ
0: ਜੀ ਸਰ
1: ਤੇ ਇਹਦੇ ਤੁਸੀਂ ਲੋਨ ਦੀ ਵੀ ਗੱਲ ਕੀਤੀ ਹੈ
0: ਜੀ
1: ਦੋਸਤੋ, ਮੈਂ ਤੁਹਾਨੂੰ ਇਹਦੇ 'ਚ ਇੱਕ ਹੋਰ ਜਾਣਕਾਰੀ ਦੇਣਾ ਚਾਹਾਂਗਾ ਕਿ ਦੇਸ਼ ਭਰ ਵਿੱਚ ਖੇਤੀਬਾੜੀ ਖੇਤਰ ਲਈ ਇਸ ਵੇਲੇ 220 ਲੱਖ ਪੰਪ ਲੱਗੇ ਹੋਏ ਨੇ ਜੋ ਕਿ ਬਿਜਲੀ ਰਾਹੀਂ ਚੱਲਦੇ ਨੇ। ਇਹ ਪੰਪ ਇੱਕ ਸਾਲ ਵਿੱਚ ਤਕਰੀਬਨ 213 ਬਿਲੀਅਨ ਯੂਨਿਟ ਬਿਜਲੀ ਦੀ, ਯਾਨੀ ਕਿ 21,300 ਕਰੋੜ ਬਿਜਲੀ ਯੂਨਿਟ ਦੀ ਖਪਤ ਕਰਦੇ ਨੇ, ਜੋ ਕਿ ਦੇਸ਼ ਭਰ ਵਿੱਚ ਬਿਜਲੀ ਦੀ ਕੁੱਲ ਖਪਤ ਦਾ 18% ਹਿੱਸਾ ਹੈ। ਔਰ ਇਸ ਦੇ ਨਾਲ ਹੀ 80 ਲੱਖ ਪੰਪ ਉਹ ਨੇ ਜੋ ਡੀਜ਼ਲ ਰਾਹੀਂ ਚੱਲਦੇ ਨੇ, ਅਤੇ ਇੱਕ ਸਾਲ ਵਿੱਚ ਕੁੱਲ 5.52 ਬਿਲੀਅਨ ਲੀਟਰ ਡੀਜ਼ਲ ਦੀ ਖਪਤ ਹੁੰਦੀ ਹੈ, ਜਿਹਦਾ ਮਤਲਬ ਹੈ ਕਿ 552 ਕਰੋੜ ਲੀਟਰ ਜਿਹੜਾ ਡੀਜ਼ਲ ਹੈ ਉਹ ਸਾਡੇ ਦੇਸ਼ ਵਿੱਚ ਖਪਤ ਹੁੰਦੀ ਹੈ ਸਿਰਫ ਇਹਨਾਂ ਪੰਪਾਂ ਨੂੰ ਚਲਾਉਣ ਲਈ। ਉਹਦੇ ਨਾਲ ਵਾਤਾਵਰਨ ਵੀ ਗੰਦਲਾ ਹੁੰਦਾ ਹੈ, ਸਾਨੂੰ ਸਭ ਨੂੰ ਪਤਾ ਹੈਗਾ। ਸਾਡੇ ਕਿਸਾਨ ਵੀਰ ਜਿਹੜੇ ਉੱਥੇ ਖੜ ਕੇ ਕੰਮ ਕਰਦੇ ਨੇ ਉਹ ਜਿਹੜਾ ਧੂੰਆਂ ਉਹਨਾਂ ਨੂੰ ਵੀ ਚੜਦਾ ਹੈ, ਉਹਨਾਂ ਦੀ ਸਿਹਤ 'ਤੇ ਵੀ ਫਰਕ ਪੈਂਦਾ ਹੈਗਾ। ਸ਼ੁਭਕਰਮਨ ਜੀ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਡੀ ਡੀਜ਼ਲਾਈਜੇਸ਼ਨ, ਮਤਲਬ ਇਸ ਖੇਤੀਬਾੜੀ ਦੇ ਖੇਤਰ ਵਿੱਚ ਜਿਹੜੇ ਪੰਪ ਲੱਗੇ ਨੇ ਉਹਨਾਂ ਨੂੰ ਅਸੀਂ ਡੀਜ਼ਲ ਦੀ ਥਾਂ 'ਤੇ ਸੂਰਜੀ ਊਰਜਾ ਨਾਲ ਚਲਾਈਏ, ਬਿਜਲੀ ਦੀ ਥਾਂ 'ਤੇ ਸੂਰਜੀ ਊਰਜਾ ਨਾਲ ਚਲਾਈਏ, ਜਿਹੜਾ ਸਾਡਾ ਕਿਸਾਨ ਭਰਾ ਹੈ ਜਦੋਂ ਉਹ ਡੀਜ਼ਲ ਤੋਂ ਪਰੇ ਹਟ ਕੇ ਸੂਰਜੀ ਊਰਜਾ ਨਾਲ ਚਲਾਏਗਾ ਉਹਦੀ ਸਿਹਤ 'ਤੇ ਕੀ ਇਹਦਾ ਅਸਰ ਪਏਗਾ?
0: ਸਰ ਸਿਹਤ 'ਤੇ ਤਾਂ ਹਰ ਇੱਕ ਜਿੰਨੇ ਵੀ ਪਬਲਿਕ ਹੈ ਸਾਰਿਆਂ 'ਤੇ ਹੀ ਅਸਰ ਪਏਗਾ। ਜੇ ਆਪਾਂ ਸਾਰਾ ਟੋਟਲ ਆਲ ਓਵਰ ਦੇਖੀਏ ਤੇ ਡੀਜ਼ਲ ਮਚਣਾ ਹਟੂਗਾ ਜੀ, ਪਲੱਸ ਇਸ ਦੇ ਵਿੱਚ ਜਿਹੜੀ ਆਪਾਂ ਗ੍ਰੇਡ ਜਿਹੜੀ ਬਿਜਲੀ ਵੀ ਆਪਾਂ ਯੂਜ਼ ਕਰਦੇ ਹਾਂ ਗ੍ਰੇਡ ਤੋਂ ਲੈਂਦੇ ਹਾਂ ਉਹ ਵੀ ਕਿਤੇ ਨਾ ਕਿਤੇ ਹੀ ਕੋਲ ਨਾਲ ਬਣਦੀ ਹੈ, ਅਤੇ ਉਹ ਵੀ ਕੰਜਮਸ਼ਨ ਘਟੂਗੀ, ਗ੍ਰੇਡ 'ਤੇ ਘੱਟ ਇਫੈਕਟ ਪਊਗਾ। ਅਤੇ ਓਵਰਆਲ ਆਪਾਂ ਦੇਖੀਏ ਤਾਂ ਪ੍ਰਦੂਸ਼ਣ ਘਟੂਗਾ ਹੀ, ਆਪਾਂ ਕੋਲ ਬਰਨ ਕਰਦੇ ਹਾਂ, ਥਰਮਲ ਐਨਰਜੀ ਬਣਦੀ ਆ ਉਸ ਦੇ ਵਿੱਚ ਵੀ, ਅਤੇ ਡੀਜ਼ਲ ਨੂੰ ਆਪਾਂ ਜਦੋਂ ਆਪਾਂ ਡੀਜ਼ਲ ਪੰਪ ਯੂਜ਼ ਕਰਦੇ ਹਾਂ ਅਤੇ ਉਹ ਵੀ ਮਤਲਬ ਕਿ ਘਟਣਗੇ। ਅਤੇ ਓਵਰਆਲ ਤਾਂ ਸਰ ਬੈਨੀਫਿਟ ਹੀ ਹੈ ਕਿ ਗ੍ਰੀਨ ਐਨਰਜੀ ਹੈ, ਜਿੰਨਾ ਆਪਾਂ ਇਹਨੂੰ ਅਡੋਪਟ ਕਰਾਂਗੇ ਵਾਤਾਵਰਨ ਲਈ ਫਾਇਦਾ ਹੀ ਹੈ।
1: ਗ੍ਰੀਨ ਐਨਰਜੀ ਬਹੁਤ ਚੰਗੀ ਗੱਲ ਹੈਗੀ ਹੈ। ਤੁਹਾਨੂੰ ਦੋਸਤੋ ਇਹ ਵੀ ਦੱਸਣਾ ਚਾਹਾਂਗੇ ਕਿ ਇਹਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ ਪੀਐਮ ਕੁਸੁਮ ਯੋਜਨਾ ਦੀ। ਭਾਰਤ ਸਰਕਾਰ ਨੇ ਪੈਰਿਸ ਵਿੱਚ 2015 ਵਿੱਚ ਹੋਏ ਜਲਵਾਯੂ ਸਮਝੌਤੇ ਵਿੱਚ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਕਈ ਨੀਤੀਗਤ ਉਪਾਅ ਕੀਤੇ ਸਨ। ਇਸ ਵਿੱਚ ਜਿਹੜਾ ਇਹ ਸਮਝੌਤਾ ਹੋਇਆ ਸੀ ਇਸ ਵਿੱਚ 2030 ਤੱਕ ਗੈਰ ਜੈਵਿਕ ਬਾਲਣ ਸਰੋਤਾਂ ਰਾਹੀਂ 50% ਸਥਾਪਿਤ ਬਿਜਲੀ ਉਤਪਾਦਨ ਸਮਰੱਥਾ ਰੱਖਣਾ ਵਾਅਦਾ ਕੀਤਾ ਗਿਆ ਸੀਗਾ, ਜਿਸ ਨੂੰ ਕਿ ਅਸੀਂ ਇਸ ਸੋਲਰ ਪੰਪਾਂ ਰਾਹੀਂ ਕਰ ਸਕਦੇ ਸੀਗੇ। ਕਿਸਾਨਾਂ ਨੂੰ ਊਰਜਾ ਅਤੇ ਪਾਣੀ ਸੁਰੱਖਿਆ ਪ੍ਰਦਾਨ ਕਰਨ ਅਤੇ ਉਹਨਾਂ ਦੀ ਆਮਦਨ ਵਧਾਉਣ ਲਈ ਖੇਤੀਬਾੜੀ ਖੇਤਰ ਨੂੰ ਡੀ ਡੀਜ਼ਲਾਈਜ਼, ਮਤਲਬ ਡੀ ਡੀਜ਼ਲਾਈਜ਼ ਮਤਲਬ ਕਿ ਡੀਜ਼ਲ ਦੇ ਬਿਨਾਂ ਅਸੀਂ ਕੰਮ ਕਾਜ ਕਰ ਸਕੀਏ ਉਹ ਕਰਨ ਲਈ, ਅਤੇ ਵਾਤਾਵਰਨ ਪ੍ਰਦੂਸ਼ਣ ਨੂੰ, ਜਿਹਦੀ ਹੁਣੇ ਸ਼ੁਭਕਰਮਨ ਜੀ ਗੱਲ ਵੀ ਕਰ ਰਹੇ ਸੀ, ਵਾਤਾਵਰਨ ਪ੍ਰਦੂਸ਼ਣ ਘਟਾਉਣ ਲਈ ਭਾਰਤ ਸਰਕਾਰ ਨੇ ਇਸ ਯੋਜਨਾ ਨੂੰ 19 ਫਰਵਰੀ 2019 ਨੂੰ ਮਨਜ਼ੂਰੀ ਦੇ ਕੇ ਲਾਗੂ ਕਰ ਦਿੱਤਾ ਸੀਗਾ। ਜਿਹੜੇ ਸ਼ੁਭਕਰਮਨ ਜੀ ਇਹਦੇ 3 ਭਾਗ ਹੈਗੇ ਨੇ ਨਾ, ਕਿ ਕੋਈ 2 ਮੈਗਾਵਾਟ ਤੱਕ ਦੀ ਸਮਰੱਥਾ ਵਾਲੇ ਛੋਟੇ ਸੂਰਜੀ ਊਰਜਾ ਵਾਲੇ ਨੇ, ਇਕੱਲੀ ਸੂਰਜੀ ਊਰਜਾ ਵਾਲੇ ਪੰਪ ਹੈਗੇ ਨੇ, ਉਹਦੇ ਬਾਰੇ ਥੋੜੇ ਦੱਸੋ ਤੁਸੀਂ ਉਹ ਕੀ ਕਿਸ ਤਰ੍ਹਾਂ ਹੈਗਾ ਸਾਰਾ ਕੁਝ।
0: ਬਾਲੀ ਸਾਹਿਬ ਇਸ ਦੇ ਵਿੱਚ 3 ਕੰਪੋਨੈਂਟ ਆ ਜਾਂਦੇ ਨੇ, ਕੰਪੋਨੈਂਟ ਏ, ਕੰਪੋਨੈਂਟ ਬੀ ਐਂਡ ਕੰਪੋਨੈਂਟ ਸੀ। ਕੰਪੋਨੈਂਟ ਏ ਬਾਰੇ ਮੈਂ ਦੱਸਣਾ ਚਾਹੁੰਦਾ, ਕੰਪੋਨੈਂਟ ਏ ਦੇ ਅੰਡਰ ਜਿੰਨੇ ਵੀ ਕਿਸਾਨ ਹੈਗੇ ਨੇ ਉਹ ਅਪਲਾਈ ਕਰ ਸਕਦੇ ਨੇ। ਉਸ ਦੇ ਵਿੱਚ ਕਿਸਾਨਾਂ ਨੂੰ ਇਹ ਬੈਨੀਫਿਟ ਮਿਲੇਗਾ ਕਿ ਵੀ ਉਹ ਪਲਾਂਟ ਇੰਸਟਾਲ ਕਰਵਾ ਕੇ ਅਤੇ ਉਸਦੀ ਜਿੰਨੀ ਵੀ ਇਲੈਕਟ੍ਰੀਸਿਟੀ ਹੋਏਗੀ ਉਹ ਗ੍ਰਿਡ ਨੂੰ ਦੇ ਸਕਦੇ ਨੇ, ਅਤੇ ਉਸਦੇ ਬਦਲੇ ਜਿੰਨੇ ਵੀ ਅਮਾਊਂਟ ਫਿਕਸ ਹੁੰਦੀ ਹੈ ਉਹ ਉਸਦਾ ਲਾਭ ਲੈ ਸਕਦੇ ਹਾਂ, ਇਹਨੂੰ ਆਪਾਂ ਸੋਲਰ ਫਾਰਮਿੰਗ ਵੀ ਕਹਿ ਦਿੰਦੇ ਹਾਂ ਜੀ। ਦੂਸਰੀ ਆ ਜਾਂਦੀ ਕੰਪੋਨੈਂਟ ਬੀ, ਜਿਸ ਦੇ ਬਾਰੇ ਹੁਣੇ ਆਪਾਂ ਡਿਸਕਸ ਕੀਤਾ ਕਿ ਜਿੱਦਾਂ ਵੀ ਕਿਸਾਨ ਸੋਲਰ ਪੰਪਸ ਦਾ ਬੈਨੀਫਿਟ ਲੈ ਰਹੇ ਨੇ, मैं आप जिन्हों दस चुके हैं उस दे विच कंपोनेंट बी दे अंडर आ जाते हैं मोनोब्लॉक एंड समरसीबल आ जाते हैं। दैन कंपोनेंट सर इस तो बाद आ जाते कंपोनेंट सी।

0: ਕੰਪੋਨੈਂਟ ਸੀ ਦੇ ਵਿੱਚ ਸਰ ਆ ਜਾਂਦੇ ਨੇ ਜਿੰਨੇ ਵੀ ਗ੍ਰਿਡਸ ਹੈਗੇ ਨੇ 66 KB, ਉਸ ਦੇ ਨੀਅਰ ਅਬਾਊਟ ਜਿੰਨੇ ਵੀ ਲੈਂਡਸ ਹੈਗੇ ਨੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ, ਉੱਥੇ ਸੋਲਰ ਪਲਾਂਟਸ ਇੰਸਟਾਲ ਹੁੰਦੇ ਨੇ, ਅਤੇ ਦੈਨ ਉਸ ਤੋਂ ਬਾਅਦ ਜਿਹੜੀ ਵੀ ਇਲੈਕਟ੍ਰਿਸਿਟੀ ਜਨਰੇਟ ਹੁੰਦੀ ਆ ਉਹ ਡਾਇਰੈਕਟਲੀ ਗ੍ਰਿਡ ਨੂੰ ਸਪਲਾਈ ਕਰ ਦਿੱਤੀ ਜਾਂਦੀ ਹੈ। ਉਸ ਦੇ ਵਿੱਚ ਕੋਈ ਵੀ ਕਿਸਾਨ ਜਾਂ ਪੰਚਾਇਤ ਲੈਂਡ ਆਪਣੀ ਪ੍ਰੋਵਾਈਡ ਕਰਨਾ ਚਾਹੁੰਦੀ ਆ ਉਹ ਪ੍ਰੋਵਾਈਡ ਕਰ ਸਕਦੀ ਹੈ ਵੈਂਡਰ ਨੂੰ।
1: ਮਤਲਬ ਬੜੀ ਅੱਛੀ ਗੱਲ ਦੱਸੀ ਹੈ ਸ਼ੁਭਕਰਮਨ ਜੀ ਤੁਸੀਂ, ਕਿ ਜਿਹੜਾ ਕਿਸਾਨ ਸਾਡਾ ਹੈਗਾ ਹੈ, ਜਾਂ ਮੰਨ ਲਓ ਅਸੀਂ ਇੱਕ ਸਮੂਹ ਕਿਸਾਨਾਂ ਦਾ ਇੱਕ ਸਮੂਹ ਹੈ, ਪਿੰਡਾਂ ਜਿਹੜੇ ਇਕੱਠੇ ਆਪਾਂ ਰਹਿੰਦੇ ਹੈਗੇ ਹਾਂ, ਅਸੀਂ ਇਕੱਠੇ ਰਲ ਕੇ ਵੀ ਜਿਹੜਾ ਸਾਡੀ ਮੰਨ ਲਓ ਕਾਫੀ ਏਕੜ ਥਾਂ ਹੈਗੀ ਆ, ਅਸੀਂ ਉਸ ਤੇ ਸੋਲਰ ਪਲਾਂਟ ਲਗਾ ਸਕਦੇ ਹੈਗਾ
0: ਜੀ
1: ਆਪਾਂ,
0: ਸਰ, ਜੀ
1: ਉਹਦੇ ਨਾਲ ਸਾਨੂੰ ਤਾਂ ਫਾਇਦਾ ਹੋ ਹੀ ਰਿਹਾ ਕਿ
0: ਜੀ ਸਰ
1: ਸਾਨੂੰ ਸੋਲਰ ਦੇ ਪੰਪ ਰਾਹੀਂ ਪਾਣੀ ਮਿਲਦਾ ਜਾਂ ਹੋਰ ਸਾਡੇ ਕੰਮ ਹੁੰਦੇ ਨੇ,
0: ਜੀ ਸਰ,
1: ਅਸੀਂ ਜਿਹੜਾ ਬਿਜਲੀ ਬੋਰਡ ਹੁੰਦਾ ਜਾਂ ਜਿਹੜੀ ਗ੍ਰਿਡ ਹੈਗੀ ਆ ਉਹਨੂੰ ਅਸੀਂ એનર્ਜੀ ਦੇ ਵੀ ਸਕਦੇ ਹਾਂ
0: ਜੀ ਸਰ,
1: ਔਰ ਉਸ ਤੋਂ ਵੀ ਕਮਾਈ ਕਰ ਸਕਦੇ
0: ਉਸ
1: ਹਾਂ।
0: ਤੋਂ ਵੀ ਕਮਾਈ ਕਰ ਸਕਦੇ
1: ਅੱਛਾ, ਦੋਵੇਂ ਚੀਜ਼ਾਂ
0: ਜੀ
1: ਹੈਗੀਆਂ
0: ਸਰ
1: ਕਿਸਾਨਾਂ ਵਾਸਤੇ
0: ਜੀ
1: ਸਾਡੇ
0: ਜੀ ਸਰ।
1: ਦੋਸਤੋ ਤੁਹਾਨੂੰ ਇੱਕ ਦਿਸ ਹੋਰ ਇੱਕ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀਆਂ ਪਹਿਲ ਕਦਮੀਆਂ ਵਿੱਚੋਂ ਇੱਕ ਯੋਜਨਾ ਹੈਗੀ ਹੈ PM ਕੁਸੁਮ, ਜੋ 35 ਲੱਖ ਤੋਂ ਵੱਧ ਕਿਸਾਨਾਂ ਨੂੰ ਉਹਨਾਂ ਦੀ ਖੇਤੀਬਾੜੀ ਪੰਪ ਨੂੰ ਸੂਰਜੀ ਊਰਜਾ ਨਾਲ ਸਾਫ਼ ਊਰਜਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਵਿੱਚ ਜਿੱਥੇ ਕਿਸਾਨਾਂ ਦਾ ਲਾਭ ਹੁੰਦਾ ਹੈ ਉੱਥੇ ਹੀ ਰੋਜ਼ਗਾਰ ਉਤਪਾਦਨ ਦੀ ਵੀ ਸੰਭਾਵਨਾ ਬਹੁਤ ਵੱਧਦੀਆਂ ਨੇ, ਜਿਹੜੇ ਕੰਮ ਕਰਦੇ ਨੇ, ਜਿਹੜਾ ਨੇ ਸੈਟਅਪ ਕਰਦੇ ਨੇ, ਹੋਰ ਕੰਮ ਜਿਹੜੇ ਵੱਧਦੇ ਨੇ ਉਹਨਾਂ ਨਾਲ ਰੋਜ਼ਗਾਰ ਹੈ ਉਹ ਵੀ ਮਿਲਦਾ ਹੈਗਾ ਹੈ ਸਾਡੇ ਨੌਜਵਾਨਾਂ ਨੂੰ। ਸ਼ੁਭਕਮਨ ਜੀ ਇਹਦੇ ਚ ਇੱਕ ਚੀਜ਼ ਹੋਰ ਜੋ ਧਿਆਨ ਚ ਆਈ ਸੀਗੀ ਕਿ ਜਿਹੜੇ ਪਿੰਡਾਂ ਵਿੱਚ ਛੱਪੜ ਹੁੰਦੇ ਨੇ
0: ਜੀ ਸਰ,
1: ਉਹਨਾਂ ਤੇ ਵੀ ਕੋਈ ਇਸ ਤਰ੍ਹਾਂ ਦੇ ਪੰਪ ਲੱਗਦੇ ਨੇ ਜਿਸ ਨਾਲ ਇੱਕ ਤਾਂ ਜਿਹੜਾ ਪਾਣੀ ਦਾ ਵੀ ਹੈਗਾ ਉਹਦੀ ਵੀ ਪੂਰਾ ਇਸਤੇਮਾਲ ਹੋ ਜਾਂਦਾ ਹੈ, ਔਰ ਉਹਦੇ ਨਾਲ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੁੰਦਾ ਹੈ ਸੂਰਜੀ ਊਰਜਾ ਦੇ ਜਾਂ ਪੰਪਾਂ ਦੇ ਨਾਲ, ਉਹਦੇ ਬਾਰੇ ਥੋੜ੍ਹੀ ਸਾਨੂੰ ਜਾਣਕਾਰੀ ਦਿਓ
0: ਜੀ ਸਰ। ਮੈਂ ਇਸ ਦੇ ਵਿੱਚ ਦੱਸਣਾ ਚਾਹਾਂਗਾ, ਸਰਕਾਰ ਦਾ ਬਹੁਤ ਵਧੀਆ ਉਪਰਾਲਾ ਮਤਲਬ ਕਿ ਸ਼ੁਰੂ ਕੀਤਾ ਉਹਨਾਂ ਨੇ ਥਾਪੜ ਮਾਡਲ ਰਾਹੀਂ। ਜਦੋਂ ਥਾਪੜ ਮਾਡਲ ਸਰ ਇੰਸਟਾਲ ਹੁੰਦਾ ਆ ਅਤੇ ਨਾਲ ਹੀ ਉਹਨਾਂ ਤੋਂ ਪਾਣੀ ਦਾ ਨਿਕਾਸ ਅੱਗੇ ਵੀ ਕਰਨਾ ਹੁੰਦਾ ਉਹਨਾਂ ਨੇ ਵੀ ਪਾਣੀ ਕਿੱਥੇ ਸਪਲਾਈ ਕਰੀਏ, ਅਤੇ ਉੱਥੇ ਸਾਡਾ ਜਿਹੜਾ ਹੈਗਾ ਮੋਨੋ ਬਲੋਕ ਪੰਪ ਹੈ ਇਹ ਸਰ ਵਰਤੋਂ ਦੇ ਵਿੱਚ ਆਉਂਦਾ ਹੈ, ਇਹ ਯੂਜ਼ 'ਚ ਆਉਂਦਾ ਆ ਤਾਂ ਕਿ ਪੰਚਾਇਤ 'ਤੇ ਵੀ ਕੋਈ ਜ਼ਿਆਦਾ ਵਿੱਤੀ ਖਰਚਾ ਨਾ ਪਵੇ ਅਤੇ ਪੰਪ ਵੀ ਰੈਗੂਲਰ ਹੀ ਚੱਲਦਾ ਰਹੇ। ਅਤੇ ਸਰ ਇਹ ਜਿਹੜਾ ਪੰਪ ਹੈਗਾ ਮੋਨੋ ਬਲੋਕ, ਜਿਹੜਾ ਟ੍ਰੀਟ ਵਾਟਰ ਥਾਪੜ ਮਾਡਲ ਦੇ ਵਿੱਚ ਜਿਹੜਾ ਪਾਣੀ ਟ੍ਰੀਟ ਹੁੰਦਾ ਆ ਉਸਨੂੰ ਇਹ ਗਾਹਾਂ ਸਪਲਾਈ ਕਰਦਾ ਆ ਖੇਤਾਂ ਦੇ ਵਿੱਚ ਜਿੱਥੇ ਜਿੱਥੇ ਕਿਸਾਨਾਂ ਨੂੰ ਪਾਣੀ ਦੀ ਲੋੜ ਹੈਗੀ ਹੈ, ਜਿਵੇਂ ਕਿ ਆਪਣੇ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਹੈ ਉਸ ਦੇ ਨਾਲ ਕੋਲੈਬ ਕਰਕੇ ਸਾਡਾ ਜਿਹੜਾ ਮੋਨੋ ਬਲੋਕ ਪੰਪ ਇੰਸਟਾਲ ਹੁੰਦਾ ਹੈ, ਜਿਹੜੀ ਵੀ ਗਾਹਾਂ ਪਾਈਪਲਾਈਨ ਪਾਣੀ ਹੁੰਦੀ ਆ ਉਹ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਥਰੂ ਇੰਸਟਾਲ ਕੀਤੀ ਜਾਂਦੀ ਹੈ ਜੀ।
1: ਮਿੱਟੀ ਦੀ ਸੰਭਾਲ ਬਾਰੇ ਜਿਹੜਾ ਵਿਭਾਗ ਹੈ ਉਹਦੇ ਨਾਲ
0: ਜੀ ਸਰ ਜੀ ਸਰ ਜੀ ਸਰ
1: ਦੋਸਤੋ ਇਹਦੇ ਚ ਇੱਕ ਹੋਰ ਤੁਹਾਨੂੰ ਜਾਣਕਾਰੀ ਦਈਏ, ਹੁਣ ਇਹ ਪੰਜਾਬ ਬਾਰੇ ਹੈਗੀ ਹੈ ਕਿ ਪੰਜਾਬ ਵਿੱਚ ਖੇਤੀਬਾੜੀ ਕਾਰਜਾਂ ਲਈ ਤਕਰੀਬਨ 16 ਲੱਖ ਪੰਪ ਇਸਤੇਮਾਲ ਹੋ ਰਹੇ ਨੇ, ਜਿਨ੍ਹਾਂ ਵਿੱਚੋਂ 1.5 ਤੋਂ 2 ਲੱਖ ਡੀਜ਼ਲ ਦੇ ਨੇ ਅਤੇ ਬਾਕੀ ਸਾਰੇ ਬਿਜਲੀ ਰਾਹੀਂ ਚੱਲਦੇ ਨੇ। ਇੱਕ ਖੁਸ਼ਖਬਰੀ ਵੀ ਇਹਦੇ ਵਿੱਚ ਇਹ ਹੈਗੀ ਹੈ ਕਿ ਸਾਡੇ ਤਕਰੀਬਨ 18,000 ਕਿਸਾਨ ਅਜਿਹੇ ਨੇ ਜਿਨ੍ਹਾਂ ਵਿੱਚ ਹਰ ਤਰ੍ਹਾਂ ਦਾ ਕਿਸਾਨ ਭਰਾ ਭੈਣ ਆਉਂਦੇ ਨੇ, ਕਿਸੇ ਵੀ ਸ਼੍ਰੇਣੀ ਦੇ ਸ਼ਾਮਿਲ ਹੁੰਦੇ ਨੇ, ਮਤਲਬ ਛੋਟਾ ਕਿਸਾਨ ਹੈ ਜਾਂ ਵੱਡਾ ਕਿਸਾਨ ਹੈ, ਜਿਨ੍ਹਾਂ ਨੇ PM ਕੁਸੁਮ ਯੋਜਨਾ ਦਾ ਲਾਭ ਉਠਾਇਆ ਹੋਇਆ ਹੈ, ਔਰ ਉਹ ਜਿੱਥੇ ਆਪਣੇ ਖੇਤਾਂ ਵਾਸਤੇ ਆਪਣੇ ਊਰਜਾ ਰਾਹੀਂ ਸੂਰਜੀ ਊਰਜਾ ਰਾਹੀਂ ਕੰਮ ਕਰ ਰਹੇ ਨੇ, ਖੇਤੀਬਾੜੀ ਕਰ ਰਹੇ ਨੇ, ਉੱਥੇ ਨਾਲ ਨਾਲ ਉਹਨਾਂ ਦੀ ਜਿਸ ਤਰ੍ਹਾਂ ਕਿ ਦੱਸਿਆ ਸੀ ਸ਼ੁਭਕਰਮਨ ਜੀ ਨੇ ਕਿ ਤੁਸੀਂ ਗ੍ਰਿਡ ਨੂੰ ਵਾਪਸ ਵੀ ਊਰਜਾ ਦੇ ਸਕਦੇ ਹੋ, ਉਸ ਤੋਂ ਵੀ ਕਮਾਈ ਹੁੰਦੀ ਪਈ ਹੈ ਉਹਨਾਂ ਦੀ। ਸ਼ੁਭਕਰਮਨ ਜੀ ਇਹ ਸਾਰੀਆਂ ਚੀਜ਼ਾਂ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ, ਜਿਹੜੇ ਸਾਡੇ ਕਿਸਾਨ ਵੀਰ ਸਾਡੀ ਕਿਸਾਨ ਭੈਣਾਂ ਪੰਪ ਲਗਾਉਂਦੇ ਨੇ ਉਹਨਾਂ ਨੂੰ ਜੇਕਰ ਕੋਈ ਦਿੱਕਤ ਹੁੰਦੀ ਹੈ ਪੰਪ ਦੇ ਨਾਲ ਉਹਦੇ ਬਾਰੇ ਕੋਈ ਕੋਈ ਵਿਭਾਗ ਕੋਈ ਹੈਲਪਲਾਈਨ ਨੰਬਰ ਵੀ ਹੈ ਜਿਸ 'ਤੇ ਉਹ ਡਾਇਰੈਕਟਲੀ ਕੰਟੈਕਟ ਕਰਕੇ ਉਹਨੂੰ ਆਪਣੇ ਕੰਮ ਨੂੰ ਮਤਲਬ ਦੁਬਾਰਾ ਸ਼ੁਰੂ ਕਰ ਸਕਦੇ ਹਾਂ ਸੁਧਾਰ ਸਕਦੇ ਹਾਂ?
0: ਜੀ ਜੀ ਬਾਲੀ ਸਾਹਿਬ, ਇਸ ਦੇ ਵਿੱਚ ਇਸ ਤਰ੍ਹਾਂ ਹੈ, ਜਿੰਨੇ ਵੀ ਪੰਪ ਇੰਸਟਾਲਡ ਹੁੰਦੇ ਨੇ ਉਹਨਾਂ ਦੀ 5 ਸਾਲ ਦੀ AMC ਹੁੰਦੀ ਹੈ, ਐਨੂਅਲ ਮੇਨਟੇਨੈਂਸ
1: ਸਲਾਨਾ ਜਿਹੜਾ ਸਾਰਾ
0: ਕੁਝ ਉਹਨਾਂ ਦਾ ਹੁੰਦਾ, ਉਹ ਸਰ ਡਿਪਾਰਟਮੈਂਟ ਪੇਡਾ ਦੇ ਕੋਲ ਹੀ ਹੁੰਦਾ ਆ। ਜਿੰਨੇ ਵੀ ਇਨਪੈਨਲਡ ਵੈਂਡਰਸ ਹੁੰਦੇ ਨੇ ਉਹ ਰਜਿਸਟਰਡ ਹੁੰਦੇ ਨੇ ਉਹਨਾਂ ਹੀ ਥਰੂ ਜਿਹੜੀ ਇਹਦੀ ਜਿਹੜੇ ਇੰਸਟਾਲ ਜਿਹੜੇ ਵੈਂਡਰ ਇੰਸਟਾਲ ਕਰਦੇ ਨੇ ਉਹਨਾਂ ਦੇ ਥਰੂ ਹੀ ਇਸ ਦੀ AMC ਕਵਰ ਕੀਤੀ ਜਾਂਦੀ ਹੈ ਜੀ 5 ਸਾਲਾਂ ਤੱਕ।
1: 5 ਸਾਲਾਂ ਤੱਕ ਜਿਹੜੇ ਵੈਂਡਰ ਹੈਗੇ ਨੇ ਸ਼ੁਭਕਰਮਨ ਜੀ, ਇਹ ਮਤਲਬ ਤੁਹਾਡੇ ਪੇਡਾ ਤੋਂ ਹੀ ਅਪਰੂਵਡ ਹੁੰਦੇ ਨੇ?
0: ਜੀ ਸਰ, ਇਹ ਪੇਡਾ ਤੋਂ ਹੀ ਅਪਰੂਵਡ ਹੁੰਦੇ ਨੇ, ਜਿਹੜੇ ਵੈਂਡਰ ਨੇ ਪਾਰਟਿਸਪੇਟ ਕੀਤਾ ਹੁੰਦਾ ਆ ਉਹ ਸਾਰੇ ਮਤਲਬ ਕਿ ਪੇਡਾ ਦੇ ਹੀ ਇੰਪੈਨਲਡ ਵੈਂਡਰਸ ਹੁੰਦੇ ਨੇ ਜੀ।
1: ਮਤਲਬ ਇਹਦਾ ਤੁਹਾਡਾ ਕਹਿੰਦਾ ਹੈ ਕਿ ਜਿਹੜੇ ਪੇਡਾਂ ਤੋਂ ਇੰਪੈਨਲ ਨਾ ਹੋਣ, ਪੇਡਾਂ ਤੋਂ ਜਿਹਨਾਂ ਨੂੰ ਕੋਈ ਸਰਟੀਫਿਕੇਟ ਨਾ ਮਿਲੇ ਉਸ ਤੋਂ ਕਿਸਾਨ ਭਰਾ ਸਾਡੇ ਪੰਪ ਨਾ ਲੈਣ?
0: ਲੈ ਵੀ ਸਕਦੇ ਨੇ,
1: ਕੋਈ ਦਿੱਕਤ ਨਹੀਂ,
0: ਕੋਈ ਦਿੱਕਤ ਨਹੀਂ ਹੈਗੀ,
1: ਕੋਈ ਦਿੱਕਤ।
0: ਪਰੰਤੂ ਉਸ ਦੇ ਵਿੱਚ ਇੱਕ ਚੀਜ਼ ਐਡ ਹੋ ਜਾਂਦੀ, ਉਸ ਦੇ ਵਿੱਚ ਸਬਸਿਡੀ ਦਾ ਬੈਨੀਫਿਟ ਨਹੀਂ ਉਹ ਲੈ ਸਕਦੇ।
1: ਅੱਛਾ, ਅਗਰ ਡਾਇਰੈਕਟਲੀ ਕਿਸੇ ਹੋਰ ਡੀਲਰ ਤੋਂ ਲੈਣਗੇ ਉਹ?

0: ਜਿਹੜਾ ਕੋਈ ਪ੍ਰਾਈਵੇਟ ਹੈ ਜਿਹੜਾ
1: ਜੀ
0: ਪੇਡਾ ਦੇ ਨਾਲ ਨਹੀਂ ਜੁੜਿਆ
1: ਜੀ
0: ਹੋਇਆ,
1: ਸਰ ਜੀ ਸਰ,
0: ਜਿਹੜਾ ਜਿਹਨੂੰ ਪੇਡਾ ਨੇ ਸਰਟੀਫਾਈ ਨਹੀਂ ਕੀਤਾ
1: ਜੀ
0: ਹੋਇਆ,
1: ਸਰ
0: ਫਿਰ ਉਹਨਾਂ ਨੂੰ ਸਬਸਿਡੀ ਲੈਣ 'ਚ ਦਿੱਕਤ ਆ ਸਕਦੀ ਹੈ,
1: ਸਬਸਿਡੀ ਲੈਣ 'ਚ।
0: ਬਹੁਤ ਵੱਡੀ ਗੱਲ ਦੱਸੀ ਹੈ ਕਿਸਾਨ ਭਰਾਵੋ ਸਾਡੇ ਸ਼ੁਭਕਰਮਨ ਜੀ ਨੇ, ਕਿ ਜੇਕਰ ਤੁਸੀਂ ਇਹ ਪੰਪ ਖਰੀਦਦੇ ਹੋ ਔਰ ਜੇਕਰ ਤੁਸੀਂ ਜਿਹੜੀ ਪੇਡਾ ਏਜੰਸੀ ਹੈਗੀ ਹੈ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀਗਾ ਉਹਦੇ ਥਰੂ ਖਰੀਦਦੇ ਹੈਗੇ ਹੋ ਤਾਂ ਤੁਹਾਨੂੰ ਸਬਸਿਡੀ ਦਾ ਲਾਭ ਮਿਲੇਗਾ। ਜੇਕਰ ਤੁਸੀਂ ਆਪਣੇ ਆਪ ਕਿਸੇ ਪ੍ਰਾਈਵੇਟ ਬੰਦੇ ਤੋਂ ਖਰੀਦ ਲੋਗੇ ਤਾਂ ਉਹਦੇ ਵਿੱਚ ਸਬਸਿਡੀ ਦਾ ਲਾਭ ਤੁਹਾਨੂੰ ਨਹੀਂ ਮਿਲੇਗਾ। ਔਰ ਪੇਡਾ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਜਿਹਨੂੰ ਆਪਾਂ ਕਹਿੰਦੇ ਹਾਂ ਉਹਦਾ ਹੀ ਨਾਮ ਪੇਡਾ ਹੈ।
1: ਬਾਲੀ ਸਾਹਿਬ, ਇਸ ਦੇ ਵਿੱਚ ਮੈਂ ਇੱਕ ਕਿਸਾਨ ਵੀਰਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਆਉਣ ਵਾਲੇ ਟਾਈਮ 'ਚ ਹੁਣ ਜਲਦੀ ਹੀ ਜੁਲਾਈ ਦੇ ਵਿੱਚ ਸਕੀਮ ਦੁਬਾਰਾ ਤੋਂ ਸਟਾਰਟ ਹੋਣ ਜਾ ਰਹੀ ਹੈ ਨਵੀਂ ਕੰਡੀਸ਼ਨਸ ਦੇ ਨਾਲ, ਅਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਰਿਕੁਐਸਟ ਕਰਦਾ ਕਿ ਉਹ ਵੱਧ ਚੜ੍ਹ ਕੇ ਸਕੀਮ ਦੇ ਵਿੱਚ ਹਿੱਸਾ ਲੈਣ।
0: ਲਓ ਜੀ, ਮੇਰੇ ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਤੁਹਾਡੇ ਵਾਸਤੇ ਜਿਹੜਾ ਹੁਣ ਇਹ ਮੌਕਾ ਹੈਗਾ ਜੁਲਾਈ ਦੇ ਵਿੱਚ ਦੁਬਾਰਾ ਤੋਂ ਕੁਛ ਹੋਰ ਇਹਦੇ 'ਚ ਐਡੀਸ਼ਨ ਦੇ ਨਾਲ ਸਕੀਮ ਜਿਹੜੀ ਜਦੋਂ ਲਾਗੂ ਹੋ ਜਾਏਗੀ, ਪਹਿਲਾਂ ਵੀ ਜਿਹੜੀ ਚੱਲਦੀ ਪਈ ਹੈ ਨਵੀਂ ਵੀ ਲਾਗੂ ਹੋ ਜਾਏਗੀ, ਉਹਦੇ ਤੁਸੀਂ ਇਹਦੇ 'ਚ ਵੱਧ ਚੜ੍ਹ ਕੇ ਹਿੱਸਾ ਲਓ। ਇਹ ਨਾ ਸਿਰਫ ਤੁਹਾਡੇ ਵਾਸਤੇ ਬੈਨੀਫਿਟ ਹੈ, ਇਹਦਾ ਤੁਹਾਡੇ ਵਾਸਤੇ ਲਾਭਦਾਇਕ ਹੋਏਗੀ ਬਲਕਿ ਸਾਡੇ ਵਾਤਾਵਰਨ ਵਾਸਤੇ ਵੀ ਬਹੁਤ ਲਾਭਦਾਇਕ ਹੋਏਗੀ। ਜਦੋਂ ਅਸੀਂ ਡੀਜ਼ਲ ਦਾ ਇਸਤੇਮਾਲ ਨਹੀਂ ਕਰਾਂਗੇ, ਸੂਰਜੀ ਊਰਜਾ ਦਾ ਇਸਤੇਮਾਲ ਕਰਾਂਗੇ, ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਵਾਤਾਵਰਨ ਨੂੰ ਕਿੰਨਾ ਫਾਇਦਾ ਹੋਏਗਾ। ਔਰ ਜਿਸ ਤਰ੍ਹਾਂ ਦੋਸਤੋ ਇਸ ਯੋਜਨਾ ਬਾਰੇ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਅੰਨਦਾਤਾ ਹੈ, ਊਰਜਾ ਦਾਤਾ ਬਣੇ। ਮਤਲਬ ਕਿਸਾਨ ਅੰਨਦਾਤਾ ਤਾਂ ਹੈ ਹੀ ਹੈ, ਉਹਦੇ ਨਾਲ ਨਾਲ ਉਹ ਊਰਜਾ ਦਾਤਾ ਵੀ ਬਣੇ। ਉਹਦਾ ਇੱਕੋ ਹੀ ਮਤਲਬ ਹੈ ਕਿ ਜਿਹੜੀ ਇਹ ਸੂਰਜੀ ਊਰਜਾ ਰਾਹੀਂ ਪੰਪ ਅਸੀਂ ਚਲਾਵਾਂਗੇ ਉੱਥੇ ਜਿੱਥੇ ਸਾਨੂੰ ਖੇਤੀਬਾੜੀ ਵਿੱਚ ਫਾਇਦਾ ਹੋਏਗਾ, ਪਲੱਸ ਉਹਦੇ ਨਾਲ ਜੋ ਅਸੀਂ ਊਰਜਾ ਨੂੰ ਪੈਦਾ ਕਰਾਂਗੇ ਉਹ ਅਸੀਂ ਵਾਪਸ ਬਿਜਲੀ ਬੋਰਡ ਨੂੰ ਜਾਂ ਗ੍ਰਿਡ ਨੂੰ ਦੇ ਸਕਦੇ ਹੈਗੇ ਹਾਂ ਤਾਂ ਕਿ ਉਹ ਉਹਦਾ ਦੁੱਲਾ ਲਾਭ ਲੈ ਸਕਣ। ਇਸ ਵਿਚਾਰ ਚਰਚਾ ਦੇ ਅੰਤ ਵਿੱਚ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹਾਂਗੇ ਕਿ ਪੀਐਮ ਕੁਸੁਮ ਯੋਜਨਾ ਬਾਰੇ ਜਾਣਕਾਰੀ ਤੁਸੀਂ ਆਪਣੇ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਜਾਂ ਜਿਹੜਾ ਤੁਹਾਡੇ ਜ਼ਿਲ੍ਹੇ ਦੇ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਦਾ ਪੇਂਡੂ ਵਿਕਾਸ ਵਾਲੇ ਜਿਹੜੇ ADC ਹੁੰਦੇ ਨੇ ਉਹਨਾਂ ਦੇ ਦਫ਼ਤਰ ਤੋਂ ਜਾਂ ਕੋਈ ਪੇਡਾ ਦੀ ਅਗਰ ਏਜੰਸੀ ਤੁਹਾਡੇ ਉੱਥੇ ਹੈਗੀ ਹੈ ਤਾਂ ਉਹਨਾਂ ਤੋਂ ਸਿੱਧੇ ਤੌਰ 'ਤੇ ਜਾ ਕੇ ਜਾਣਕਾਰੀ ਲੈ ਕੇ ਇਸ ਯੋਜਨਾ ਦਾ ਲਾਭ ਲੈ ਸਕਦੇ ਹੋ। ਸ਼ੁਕਰਮਨ ਜੀ, ਤੁਸੀਂ ਇਹ ਪੀਐਮ ਕੁਸੁਮ ਬਾਰੇ ਸਾਡੇ ਨਾਲ, ਸਾਡੇ ਕਿਸਾਨ ਵੀਰਾਂ ਨਾਲ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਸਰ, ਥੈਂਕ ਯੂ ਜੀ।
0: ਦੋਸਤੋ, ਛੇਤੀ ਹੀ ਫਿਰ ਹਾਜ਼ਰ ਹੋਵਾਂਗੇ ਪੀਐਮ ਕਿਸਾਨ ਯੋਜਨਾ ਬਾਰੇ ਭਰਪੂਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਜੈ ਹਿੰਦ।

ਹੁਣੇ ਤੁਸੀਂ ਸੁਣਿਆ ਆਕਾਸ਼ਵਾਣੀ ਜਲੰਧਰ ਦੇ ਪ੍ਰਦੇਸ਼ਿਕ ਸਮਾਚਾਰ ਯੂਨਿਟ ਅਤੇ ਪ੍ਰੋਗਰਾਮ ਵਿਭਾਗ ਦੀ ਸਾਂਝੀ ਪੇਸ਼ਕਸ਼ ਵਿਚਾਰ ਚਰਚਾ। ਇਸ 'ਚ ਤੁਸੀਂ NDA ਸਰਕਾਰ ਦੇ ਵਿਸ਼ੇਸ਼ ਪ੍ਰੋਗਰਾਮ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਏਵਮ ਉਡਾਨ ਮਹਾਂ ਅਭਿਆਨ ਬਾਰੇ ਜਾਣਕਾਰੀ ਸੁਣੀ। ਇਸ ਪ੍ਰੋਗਰਾਮ ਦੇ ਤਹਿਤ ਪੰਜਾਬ ਊਰਜਾ ਵਿਕਾਸ ਏਜੰਸੀ ਪੇਡਾ ਦੇ ਜ਼ਿਲ੍ਹਾ ਮੈਨੇਜਰ ਸ਼ੁਭਕਰਮਨ ਸਿੰਘ ਨਾਲ ਗੱਲਬਾਤ ਕੀਤੀ ਸੀ। ਅਸਿਸਟੈਂਟ ਡਾਇਰੈਕਟਰ ਨਿਊਜ਼ ਅਤੇ ਪੰਜਾਬ ਖੇਤਰੀ ਸਮਾਚਾਰ ਦੇ ਮੁਖੀ ਰਾਜੇਸ਼ ਬਾਲੀ ਨੇ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸਾਡੀ ਅਗਲੀ ਘੋਸ਼ਣਾ ਦਾ ਇੰਤਜ਼ਾਰ ਕਰੋ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰ

ਗਜ਼ਲ ਸਿਰਫ ਗਾਈ ਨਹੀਂ ਜਾਂਦੀ, ਮਹਿਸੂਸ ਵੀ ਕੀਤੀ ਜਾਂਦੀ ਹੈ। ਕਦੇ ਇਹ ਦਿਲ ਦੀਆਂ ਅਣਕਈਆਂ ਗੱਲਾਂ ਬਿਆਨ ਕਰਦੀ ਹੈ, ਕਦੇ ਯਾਦਾਂ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ, ਅਤੇ ਕਦੇ ਇੱਕ ਮੁਸਕਰਾਹਟ ਦੇ ਪਿੱਛੇ ਲੁਕੇ ਜਜ਼ਬਾਤਾਂ ਨੂੰ ਆਵਾਜ਼ ਦੇ ਦਿੰਦੀ ਹੈ। ਕੁਝ ਅਲਫਾਜ਼ ਐਸੇ ਹੁੰਦੇ ਨੇ ਜੋ ਮੁੱਕ ਜਾਂਦੇ ਨੇ, ਪਰ ਉਹਨਾਂ ਦਾ ਜਿਹੜਾ ਅਸਰ ਹੈ ਨਾ, ਉਹ ਦਿਲ ਵਿੱਚ ਲੰਮੇ ਸਮੇਂ ਤੱਕ ਰਹਿੰਦਾ। ਅਤੇ ਇਸੇ ਅਹਿਸਾਸ ਦੇ ਨਾਲ ਆਓ ਸੁਣਦੇ ਹਾਂ ਇੱਕ ਹੋਰ ਖੂਬਸੂਰਤ ਗਜ਼ਲ।

ਜੁੜਦੇ ਪਲਾਂ ਵਿੱਚ ਹੀ ਲੁਕਿਆ ਹੁੰਦਾ ਹੈ। ਅਤੇ ਕੁਝ ਅਜਿਹੇ ਅਹਿਸਾਸ ਜੋ ਹੈ ਉਹ ਇਹ ਗਜ਼ਲ ਇਸ਼ਾਰਾ ਕਰ ਰਹੀ ਸੀ ਉਸ ਵੱਲ। ਦੋਸਤੋ, ਜ਼ਿੰਦਗੀ ਵੀ ਕਿੰਨੀ ਅਜੀਬ ਹੈ, ਕਦੇ ਸਾਨੂੰ ਅਜ਼ਮਾਉਂਦੀ ਹੈ, ਕਦੇ ਮੁਸਕਰਾਉਣਾ ਸਿਖਾਉਂਦੀ ਹੈ, ਪਰ ਜਿਹੜੇ ਲੋਕ ਹਰ ਹਾਲਤ ਵਿੱਚ ਜ਼ਿੰਦਗੀ ਨੂੰ ਗਲੇ ਲਗਾ ਲੈਂਦੇ ਨੇ ਉਹੀ ਅਸਲ ਵਿੱਚ ਜ਼ਿੰਦਗੀ ਜੀਣਾ ਜਾਣਦੇ ਨੇ। ਕਈ ਵਾਰ ਅਸੀਂ ਖੁਸ਼ੀਆਂ ਦੀ ਤਲਾਸ਼ ਵਿੱਚ ਨਿਕਲਦੇ ਹਾਂ ਅਤੇ ਰਾਹ ਵਿੱਚ ਪਤਾ ਲੱਗਦਾ ਹੈ ਕਿ ਖੂਬਸੂਰਤੀ ਤਾਂ ਸਫ਼ਰ ਵਿੱਚ ਹੀ ਸੀ। ਅਤੇ ਆਓ ਇਸੀ ਅਹਿਸਾਸ ਦੇ ਨਾਲ ਅਗਲੀ ਗਜ਼ਲ ਸੁਣੀਏ।

ਕੁਝ ਮੁਲਾਕਾਤਾਂ, ਕੁਝ ਰਿਸ਼ਤੇ ਅਤੇ ਕੁਝ ਅਹਿਸਾਸ ਐਸੇ ਹੁੰਦੇ ਨੇ ਜੋ ਇਕਦਮ ਨਹੀਂ ਸਗੋਂ ਰਫਤਾ ਰਫਤਾ ਦਿਲ ਵਿੱਚ ਆਪਣੀ ਥਾਂ ਬਣਾ ਲੈਂਦੇ ਨੇ ਅਤੇ ਜ਼ਿੰਦਗੀ ਦਾ ਅਸਲ ਹੁਸਨ ਵੀ ਸ਼ਾਇਦ ਇਹਨਾਂ ਹੌਲੀ ਹੌਲੀ

ਜ਼ਿੰਦਗੀ ਜਿਹੜੀ ਹੈ ਉਹ ਆਪਣੇ ਨਾਲ ਕਈ ਸਾਰੇ ਅਫਸਾਨੇ ਲੈ ਕੇ ਆਉਂਦੀ ਹੈ। ਅਸੀਂ ਇਸ ਜ਼ਿੰਦਗੀ ਨੂੰ ਕਿਵੇਂ ਜੀਣਾ ਉਹ ਸਾਡੇ ਆਪਣੇ ਉੱਤੇ ਨਿਰਭਰ ਕਰਦਾ ਹੈ। ਦੋਸਤੋ, ਇਸ ਗਜ਼ਲਾਂ ਦੇ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ। ਮੁਹੱਬਤ, ਕਹਿੰਦੇ ਨੇ ਕਿ ਮੁਹੱਬਤ ਦਾ ਜਿਹੜਾ ਅਹਿਸਾਸ ਹੈ ਉਹ ਵੀ ਕਮਾਲ ਹੁੰਦਾ ਹੈ। ਨਾ ਇਸ ਦਾ ਕੋਈ ਰੰਗ ਹੁੰਦਾ, ਨਾ ਕੋਈ ਸ਼ਕਲ, ਨਾ ਕੋਈ ਰੂਪ, ਪਰ ਫਿਰ ਵੀ ਇਹ ਦਿਲ ਦੀ ਦੁਨੀਆ ਨੂੰ ਬਦਲ ਕੇ ਰੱਖ ਦਿੰਦਾ। ਅਤੇ ਆਓ ਇਸ ਮਹਿਫਿਲ 'ਚ ਅੱਗੇ ਵਧਦੇ ਹਾਂ ਅਤੇ ਸੁਣਦੇ ਹਾਂ ਗੁਲਾਮ ਅਲੀ ਸਾਹਿਬ ਦੀ ਆਵਾਜ਼ 'ਚ ਇੱਕ ਦਿਲ ਨਸ਼ੀਨ ਗਜ਼ਲ।

0: ਹੁਣ ਤੁਸੀਂ ਸੁਣ ਰਹੇ ਸੀ ਗਜ਼ਲਾਂ ਮੀਡੀਅਮ ਵੇਵ 343.6 meters ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਕੇਂਦਰ ਸਰਕਾਰ ਨੇ ਅਸਮ ਅਤੇ ਨਾਗਾਲੈਂਡ ਸਰਕਾਰ ਨਾਲ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਅਤੇ ਉਤਪਾਦਨ ਲਈ ਇੱਕ 3-pakhi ਸਮਝੌਤੇ 'ਤੇ ਹਸਤਾਖਰ ਕੀਤੇ ਨੇ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚਾ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੌਜੂਦਾ ਸੰਘਰਸ਼ਾਂ ਦਰਮਿਆਨ ਸਪਲਾਈ ਚੇਨਾਂ ਅਤੇ ਕੌਮਾਂਤਰੀ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ IDFC ਬੈਂਕ ਧੋਖਾਧੜੀ ਮਾਮਲੇ ਵਿੱਚ ਹਰਿਆਣਾ ਦੀ ਵਿਕਾਸ ਅਤੇ ਪੰਚਾਇਤ ਡਾਇਰੈਕਟਰ ਦਫ਼ਤਰ 'ਤੇ ਤਤਕਾਲੀ ਸੁਪਰਡੈਂਟ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਹਾ ਹੈ ਸਾਲ 2025-26 ਵਿੱਚ ਦੇਸ਼ ਵਿੱਚ ਬਾਗਬਾਨੀ ਉਤਪਾਦਨ ਲਗਭਗ 3,778 lakh tons ਰਹਿਣ ਦਾ ਅਨੁਮਾਨ ਹੈ। ਹਰਿਆਣਾ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦੇ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਸਿੱਖ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸ਼ਾਮਲ ਕੀਤਾ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਠਿੰਡਾ ਵਿੱਚ 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ ਅਫਸਰਾਂ ਨੂੰ ਅਚਨਚੇਤ ਚੈਕਿੰਗ ਵਿੱਚ ਤੇਜ਼ੀ ਲਿਆਉਣ ਦੇ ਹੁਕਮ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ ਵਿੱਚ ਮਿਲੀ ਸਫਲਤਾ ਦਾ ਹਵਾਲਾ ਦਿੰਦਿਆਂ ਹੋਇਆਂ ਇਰਾਨ 'ਤੇ ਨਵੇਂ ਫੌਜੀ ਹਮਲੇ ਰੋਕੇ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਗਰਜ ਚਮਕ ਦੇ ਨਾਲ ਗੜੇਮਾਰੀ ਹੋਣ ਬਾਰੇ ਔਰੇਂਜ ਅਲਰਟ ਜਾਰੀ। ਵਿਭਾਗ ਨੇ 4 Dham ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਚੌਕਸ ਰਹਿਣ ਅਤੇ ਆਪਣੀ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਅਤੇ 10ਵਾਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ। ਪਹਿਲਾ ਮੈਚ ਇੰਗਲੈਂਡ ਅਤੇ ਸ਼੍ਰੀਲੰਕਾ ਦਰਮਿਆਨ ਖੇਡਿਆ ਜਾਵੇਗਾ।
1: ਇਹ ਸਨ ਅੱਜ ਦੀਆਂ ਮੁੱਖ ਖਬਰਾਂ।

0: ਫਿਲਮ ਮਿਸਟਰ ਐਕਸ ਇਨ ਬੋਂਬੇ 'ਚੋਂ ਕਿਸ਼ੋਰ ਕੁਮਾਰ ਦਾ ਗਾਇਆ ਗੀਤ ਤੁਸੀਂ ਸੁਣ ਰਹੇ ਸੀ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਅਤੇ ਇਸ ਪ੍ਰੋਗਰਾਮ 'ਚ ਅਗਲਾ ਗੀਤ ਵੀ ਤੁਹਾਨੂੰ ਸੁਣਾਵਾਂਗੇ, ਲੇਕਿਨ ਫਿਲਹਾਲ ਵੇਲਾ ਇੱਕ ਛੋਟੇ ਜਿਹੇ ਅੰਤਰਾਲ ਦਾ। ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: अवतार सिंह बिलिंग दे नावल होया देश पराया ते आधारित ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ।

0: अरिजीत सिंह दी आवाज़ ਤੁਸੀਂ ਇੰਜੋਏ ਕਰ ਰਹੇ ਸੀ ਜੀ ਗੀਤ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਦੇ ਕੁਝ ਟੈਕਨੀਕਲ ਏਰਰ ਕਰਕੇ ਆਪਾਂ ਕਈ ਸਾਰੇ ਜਿਹੜੇ ਸਾਡੇ ਲਿਸਨਰਸ ਟਰਾਈ ਕਰ ਰਹੇ ਨੇ ਉਹਨਾਂ ਦੀ ਕਾਲ ਨਹੀਂ ਅਟੈਂਡ ਕਰ ਪਾ ਰਹੇ ਸੀ ਲੇਕਿਨ ਕਹਿੰਦੇ ਨੇ ਕਿ ਕੋਸ਼ਿਸ਼ ਕਰਦੇ ਰਹੋ ਸਫਲਤਾ ਮਿਲ ਹੀ ਜਾਂਦੀ ਹੈ ਅਤੇ ਸਾਡੇ ਜਿਹੜੇ ਕਾਲਰ ਨੇ ਸ਼ਾਇਦ ਉਹਨਾਂ ਨੂੰ ਵੀ ਸਫਲਤਾ ਮਿਲ ਗਈ ਆ ਉਹ ਜਾਣਦੇ ਆ ਪ੍ਰੋਗਰਾਮ 'ਚ ਕਿਹੜੇ ਕਾਲਰ ਨੇ ਸ਼ਿਰਕਤ ਕੀਤੀ ਹੈ ਹੈਲੋ
1: ਸੁਵਿਧਾ ਮੈਮ ਜੀ ਗੁੱਡ ਮਾਰਨਿੰਗ ਜੀ
0: ਗੁੱਡ ਮਾਰਨਿੰਗ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਨੇ
1: ਮੈਂ ਜੀ ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
1: ਟੈਕਨੀਕਲ ਫਾਲਟ ਸਵੇਰ ਦਾ ਹੀ ਆ ਜੀ ਮੇਨ ਚੈਨਲ ਵੀ ਖਰਾਬ ਹੀ ਆ ਰਿਹਾ ਸੀ ਪਹਿਲਾਂ ਕਦੇ ਚੱਲ ਪੈਂਦਾ ਕਦੇ ਬੰਦ ਹੋ ਜਾਂਦਾ ਜੀ
0: ਹਾਂਜੀ ਉਹ ਜਿਹੜਾ ਮੌਸਮ 'ਚ ਬਦਲਾਵ ਹੋਇਆ ਕਿਤੇ ਨਾ ਕਿਤੇ ਉਹ ਰੀਜ਼ਨਸ ਹੋ ਜਾਂਦੇ ਨੇ ਪਰ ਫਿਰ ਵੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਦੇਖੋ ਤੁਹਾਡੀ ਕਾਲ ਮਿਲ ਗਈ ਹੈ
1: ਹਾਂਜੀ ਬੜੀ ਮਿਹਨਤ ਕਰਕੇ ਆਏ ਜੀ ਬੜੀ ਦੱਬ ਕੇ ਜੀ ਬਹੁਤ ਔਖੇ ਹੋ
0: ਚਲੋ ਜੀ ਫਿਰ ਕਾਲ ਮਿਲ ਗਈ ਅੱਜ ਕਿਹੜਾ ਗੀਤ ਸੁਣੋਗੇ
1: ਗੀਤ ਸੁਣਨਾ ਜੀ ਸੰਨਿਆਸੀ ਫਿਲਮ ਦਾ ਮੁਕੇਸ਼ ਤੇ ਲਤਾ ਜੀ ਦਾ ਗਾਇਆ ਬਾਲੀ ਉਮਰੀਆ ਭਜਨ ਕਰੂੰ ਕੈਸੇ
0: ਠੀਕ ਹੈ ਜੀ ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ
1: ਧੰਨਵਾਦ ਜੀ
0: ਧੰਨਵਾਦ ਜੀ ਲਓ ਜੀ ਇਹਨਾਂ ਦੀ ਤਾਂ ਕਾਲ ਮਿਲ ਗਈ ਹੈ ਅਤੇ ਤੁਹਾਡੀ ਵੀ ਕਾਲ ਮਿਲ ਜਾਏਗੀ ਕੋਸ਼ਿਸ਼ ਕਰੋ ਨੰਬਰ ਡਾਇਲ ਕਰੋ 0181 28 130 74 ਨੰਬਰ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸ ਦੇਵਾਂ 0181 28 130 74 ਇਹ ਨੰਬਰ ਡਾਇਲ ਕਰੋ ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨਪਸੰਦੀਦਾ ਗੀਤ ਸੁਣੋ ਫਿਲਹਾਲ ਸੰਨਿਆਸੀ ਫਿਲਮ 'ਚੋਂ ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੇ ਗਾਏ ਇਸ ਗੀਤ ਨੂੰ ਇੰਜੋਏ ਕਰੋ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਲਾਈਵ ਫੋਨ ਇਨ। ਇਸ ਪ੍ਰੋਗਰਾਮ 'ਚ ਅੱਜ ਟੈਕਨੀਕਲ ਐਰਰ ਕਰਕੇ ਅਸੀਂ ਆਪਣੇ ਲਿਸਨਰਸ ਦੀ ਜਿਹੜੀ ਕਾਲਸ ਨੇ ਉਹਨਾਂ ਨੂੰ ਅਟੈਂਡ ਨਹੀਂ ਕਰ ਪਾ ਰਹੇ ਹਾਂ, ਲੇਕਿਨ ਵਿੱਚ ਵਿੱਚ ਕਾਲ ਜਿਹੜੀਆਂ ਲੱਗ ਰਹੀਆਂ ਨੇ ਸਾਡੀ ਪੂਰੀ ਕੋਸ਼ਿਸ਼ ਹੈ, ਅਸੀਂ ਇੱਥੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀਆਂ ਕਾਲਸ ਅਸੀਂ ਅਟੈਂਡ ਕਰੀਏ, ਤੁਹਾਡੇ ਗੀਤ ਜਿਹੜੇ ਤੁਹਾਡੀ ਫਰਮਾਇਸ਼ਾਂ ਨੇ ਉਹਨਾਂ ਨੂੰ ਅਸੀਂ ਪੂਰੀਆਂ ਕਰੀਏ। ਉਹਦੇ ਲਈ ਤੁਸੀਂ ਪ੍ਰੋਗਰਾਮ 'ਚ ਸ਼ਿਰਕਤ ਕਰਦੇ ਰਹੋ। ਨੰਬਰ ਡਾਇਲ ਕਰੋ 0181-28-130-74, ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ। ਇੱਧਰੋਂ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਉੱਧਰੋਂ ਤੁਸੀਂ ਵੀ ਕੋਸ਼ਿਸ਼ ਕਰੋ, ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਿਆਦਾ ਲਿਸਨਰਸ ਨਾਲ ਅਸੀਂ ਗੱਲ ਕਰ ਪਾਈਏ, ਉਹਨਾਂ ਦੀ ਫਰਮਾਇਸ਼ਾਂ ਜਿਹੜੀਆਂ ਨੇ ਉਹ ਸੁਣ ਪਾਈਏ ਅਤੇ ਉਹਨਾਂ ਦੇ ਮਨਪਸੰਦ ਦਾ ਗੀਤ ਪਲੇ ਕਰ ਪਾਈਏ। ਫਿਲਹਾਲ ਅਗਲਾ ਗੀਤ ਅਸੀਂ ਪਲੇ ਕਰਨ ਜਾ ਰਹੇ ਹਾਂ ਫਿਲਮ ਕੁਛ ਕੁਛ ਹੋਤਾ ਹੈ ਜੋ ਉਦਿਤ ਨਾਰਾਇਣ, ਅਲਕਾ ਯਾਗਨਿਕ ਅਤੇ ਕਵਿਤਾ ਕ੍ਰਿਸ਼ਨਮੂਰਤੀ ਦਾ ਗਾਇਆ ਇਹ ਗੀਤ। ਤੁਸੀਂ ਵੀ ਕਰੋ ਇੰਜੋਏ।

0: साथ
1: बिल्कुल
0: अरे पहुंचा देंगे उसके कानों तक हम ये देश।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਬਸ ਕੁਛ ਹੀ ਪਲਾਂ 'ਚ ਤੁਸੀਂ ਸੁਣੋਗੇ ਸਾਡੀ ਦਿੱਲੀ ਕੇਂਦਰ ਤੋਂ ਹਿੰਦੀ 'ਚ ਸਮਾਚਾਰ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਆਪਣੀਆਂ ਫਰਮਾਇਸ਼ਾਂ ਭੇਜਣ ਲਈ ਵਟਸਐਪ ਨੰਬਰ ਨੋਟ ਕਰੋ ਜੀ 9465 6077, ਅਤੇ ਟਾਈਪ ਕਰੋ ਜੀ ਆਪਣੇ ਮਨਪਸੰਦ ਗੀਤਾਂ ਦੇ ਬੋਲ, ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ, ਅਤੇ ਸਾਨੂੰ ਵਟਸਐਪ ਰਾਹੀਂ ਭੇਜ ਦਿਓ ਜੀ। ਲਓ ਜੀ ਤੁਹਾਡੀਆਂ ਫਰਮਾਇਸ਼ਾਂ ਆਉਣ ਲੱਗ ਗਈਆਂ ਨੇ। ਪਹਿਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕ ਟੀਂਗਰਾ ਅਤੇ ਇਹਨਾਂ ਦਾ ਸਾਰਾ ਚੁੱਗ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ। ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ, ਜ਼ਰੂਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਹੈਬੋਵਾਲ ਤੋਂ, ਇਹਨਾਂ ਨੇ ਨਾਮ ਨਹੀਂ ਲਿਖਿਆ ਜੀ ਆਪਣਾ, ਕੋਈ ਗੱਲ ਨਹੀਂ, ਹੈਬੋਵਾਲ ਤੋਂ ਲੁਧਿਆਣਾ ਤੋਂ ਫਰਮਾਇਸ਼ ਭੇਜ ਰਹੇ ਨੇ। ਇੱਕ ਇਹ ਵੀ ਕਹਿ ਰਹੇ ਨੇ ਜੀ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਹੀ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ, ਇਹ ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਸ਼ੇਰਪੁਰਾ

ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੱਟੂ ਸੱਪਲ, ਅਮਨਜੋਤ ਸਿੰਘ ਸੱਪਲ, ਬਿੱਦਰਖੇੜੀ ਪਰਮਜੀਤ ਸਿੰਘ, ਪੁਰਬਾ ਭਤੂਰੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਗੀਤ, ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ।

ਸਾਨੂੰ ਉਹ ਭੇਜ ਰਹੇ ਨੇ ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ, ਮੁਖੀ ਰਾਮ ਜੀ, ਮਨਜੀਤ ਤਨੇਜਾ, ਪੂਜਾ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਗਿੱਦੜਬਾਹਾ ਤੋਂ, ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਨਿਤਾਸ਼ਾ, ਹਿਨਾਸ਼ਾ ਤਨੇਜਾ। ਇਹ ਫਰਮਾਇਸ਼ ਕਰ ਰਹੇ ਨੇ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਗੁਰਦਾਸਪੁਰ, ਗੁਰੂ ਰਾਮਦਾਸ ਕਲੋਨੀ ਤੋਂ ਪ੍ਰੀਤਮ ਦਾਸ, ਸੱਤਿਆ ਦੇਵੀ, ਪੋਤਰੀ ਵਾਨਿਆ, ਅਰਮਾਨ, ਅਵਿਤਾਜ਼ ਕੈਨੇਡਾ ਤੋਂ, ਅਤੇ ਕਾਕਾ ਦੈਵਿਕ, ਅੰਗੁਰਾਨਾ, ਵਿਹਾਨ ਅਤੇ ਰਿਹਾਂਸ਼ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮੁੱਲਾਪੁਰ ਤੋਂ ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ। ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਪਣੀ ਦੋਸਤ ਭਾਵਿਨੀ ਦੇ ਨਾਲ। ਪੜ੍ਹਦੇ ਹਾਂ ਜੀ ਤੁਹਾਡੇ ਦੁਆਰਾ ਭੇਜੀ ਗਈ ਅਗਲੀ ਫਰਮਾਇਸ਼, ਜੋ ਸਾਨੂੰ ਭੇਜ ਰਹੇ ਨੇ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਦਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਦਾ, ਜੀ ਐਸ ਰਾਮਗੜੀਆ। ਇਹ ਫਰਮਾਇਸ਼ ਕਰ ਰਹੇ ਨੇ ਜੀ ਗੁਰਨਜ਼ਰ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਜਗਦੀਸ਼ ਧਾਕੜ, ਸ਼੍ਰੀਮਤੀ ਰੰਜੂਬਾਈ ਧਾਕੜ, ਯੁਵਰਾਜ ਸਿੰਘ ਧਾਕੜ, ਸ਼ਿਵਾਂਗੀ ਧਾਕੜ। ਇਹ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਰਾਜਸਥਾਨ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜਲਾਲਾਬਾਦ ਪੱਛਮੀ ਤੋਂ, ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਇਹ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਆ ਰਹੀ ਹੈ ਜੀ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ। ਇਹ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਕੋਟਲਾ ਕਲਾਂ ਤੋਂ। ਇਹ ਵੀ ਫਰਮਾਇਸ਼ ਕਰ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਤਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਗੁਰਨਜ਼ਰ ਦੀ ਆਵਾਜ਼ ਵਿੱਚ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ। ਅੱਜ ਦੇ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਬਾਜਵਾ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਚੰਦ, ਅਨਮੋਲ, ਦੀਪਕ। ਇਹ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਸੁੱਖਾ ਸਿੱਧੂ, ਅਭੀ ਸਿੱਧੂ, ਸਤਿੰਦਰ ਸਿੱਧੂ, ਨਵਨੀਤ ਸਿੱਧੂ, ਖੁਸ਼ੀ ਸਿੱਧੂ ਅਤੇ ਇਹਨਾਂ ਦਾ ਸਾਰੇ ਸਿੱਧੂ ਪਰਿਵਾਰ ਵੱਲੋਂ। ਇਹ ਫਰਮਾਇਸ਼ ਸਾਨੂੰ ਭੇਜ ਰਹੇ ਨੇ ਫਾਜ਼ਿਲਕਾ ਤੋਂ। ਫਰਮਾਇਸ਼ ਕਰ ਰਹੇ ਨੇ ਜੀ ਗੈਰੀ ਸੰਧੂ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਡਾਕਟਰ ਬਨਵਾਰੀ ਲਾਲ, ਜੈਪਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ, ਜੈਪਾਲ। ਇਹ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿਆ ਜੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ। ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਕਿ ਗੈਰੀ ਸੰਧੂ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੈਰੀ ਸੰਧੂ ਦੀ ਆਵਾਜ਼ ਵਿੱਚ

ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ। ਅਗਲੀ ਫਰਮਾਇਸ਼ ਪੜ੍ਹ ਲੈਂਦੇ ਹਾਂ ਜੋ ਸਾਨੂੰ ਭੇਜ ਰਹੇ ਨੇ ਜਮਸ਼ੇਦਪੁਰ ਤੋਂ। ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਅਤੇ ਸੋਨੂ ਭਾਟੀਆ ਇਹ ਫਰਮਾਇਸ਼ ਕਰ ਰਹੇ ਨੇ ਜੀ ਹਰਭਜਨ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਤੇ ਹਰਭਜਨ ਮਾਨ ਦੀ ਆਵਾਜ਼ ਵਿੱਚ ਹੀ ਗੀਤ ਸੁਣਨ ਦੀ ਫਰਮਾਇਸ਼ ਸਾਨੂੰ ਇੱਕ ਹੋਰ ਭੇਜ ਰਹੇ ਨੇ ਜੀ। ਭੇਜ ਰਹੇ ਨੇ ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ, ਪਵਨੀਤ ਗਰੋਵਰ ਅਤੇ ਬ੍ਰੈਮਟਨ ਕਨੇਡਾ ਤੋਂ ਫਰਮਾਇਸ਼ ਭੇਜ ਰਹੇ ਨੇ ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ। ਇਹਨਾਂ ਦੀ ਵੀ ਫਰਮਾਇਸ਼ ਹੈ ਜੀ ਕਿ ਹਰਭਜਨ ਮਾਨ ਦੀ ਆਵਾਜ਼ ਵਿੱਚ ਹੀ ਗੀਤ ਕੋਈ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮੇਨ ਬਾਜ਼ਾਰ ਸ਼ੇਰਪੁਰਾ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੱਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ ਅਤੇ ਇਹਨਾਂ ਦਾ ਸਾਰਾ ਪਰਿਵਾਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਬ੍ਰੇਕ ਤੋਂ ਬਾਅਦ ਫਿਰ ਮੁੜ ਆਏ ਹਾਂ ਜੀ ਤੁਹਾਡੇ ਨਾਲ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਲੈ ਕੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ, ਰਾਮ ਸਿੰਘ ਧੱਗੜ, ਭਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ, ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ, ਮਲਕੀਤ ਮਾਨਸਾ ਕਲਾਂ ਤੋਂ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਤਗੜ, ਅਤੇ ਇਹਨਾਂ ਦਾ ਸਾਰਾ ਤਗੜ ਪਰਿਵਾਰ ਜਿਹੜਾ ਹੈ ਉਹ ਫਰਮਾਇਸ਼ ਕਰ ਰਿਹਾ ਜੀ ਅਖਿਲ ਦੀ ਆਵਾਜ਼ ਵਿੱਚ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜਾਫਰਾ ਪਿੰਡ ਜ਼ਿਲ੍ਹਾ ਫਾਜ਼ਿਲਕਾ ਤੋਂ, ਫਲਕ ਸਿੰਘ, ਰਾਜੂ, ਬੱਬੂ, ਸੋਨੂ, ਅਮਨਦੀਪ। ਇਹ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਆ ਰਹੀ ਹੈ ਜੀ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਸਿੰਘ ਚੀਮਾ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ। ਇਹ ਵੀ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਖਿਲ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਮੰਦੂਰਕਰ, ਕੁਮਾਰ ਗੌਰਵ ਮੰਦੂਰਕਰ। ਫਰਮਾਇਸ਼ ਕਰ ਰਹੇ ਨੇ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਹਰਿਆਣਾ ਤੋਂ ਬਿੱਟੂ ਸਟੈਮ ਮੇਕਰ, ਇੰਦਰਪਾਲਕਪੁਰੀ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ ਅਤੇ ਪੋਤਾ ਪ੍ਰਿੰਸਪੁਰੀ। ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਨਰਿੰਦਰ ਚਾਵਲਾ ਜੀ ਦੀ ਪਿੰਡ ਮੁਕਰਾਨਪੁਰ, ਤਹਿਸੀਲ ਬੱਸੀ, ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਅੰਬਾਲਾ ਤੋਂ ਮੋਹਿੰਦਰ ਰੋਇਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ, ਸੀਮੂ ਅਤੇ ਇਹਨਾਂ ਦਾ ਸਾਰਾ ਰੋਇਲਾ ਪਰਿਵਾਰ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਰਾਮਗੰਜ ਤੋਂ ਵਿਜੇ ਮਹੋਬੀਆ, ਕਵਿਤਾ ਮਹੋਬੀਆ, ਸੋਨੂ ਮੋਨੂ, ਰਾਨੂ, ਸਪਨਾ, ਸ਼ਿਵੀ, ਸਲੋਨੀ ਅਤੇ ਇਹਨਾਂ ਦਾ ਸਾਰਾ ਪਰਿਵਾਰ। ਇਹ ਫਰਮਾਇਸ਼ ਕਾਰਨ ਹੈ ਜੀ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਬਠਿੰਡਾ ਗੋਨਿਆਣਾ ਮੰਡੀ ਤੋਂ ਟੋਨੂ ਸ਼ਾਹ, ਪੁਸ਼ਪਿੰਦਰਪਾਲ ਸਿੰਘ ਸਾ। ਇਹ ਫਰਮਾਇਸ਼ ਕਾਰਨ ਹੈ ਜੀ ਪ੍ਰਭ ਗਿੱਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰਭ ਗਿੱਲ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਬਠਿੰਡਾ ਤੋਂ ਸੁਭਾਸ਼ ਲੇਖਰਾਜ, ਦੇਸਰਾਜ, ਰਾਜਕੁਮਾਰ, ਅਸ਼ੋਕ ਕੁਮਾਰ। ਫਰਮਾਇਸ਼ ਕਰ ਰਹੇ ਨੇ ਜੀ ਬੀ ਪਰਾਗ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮੇਰਠ ਤੋਂ ਅਨਿਲ ਜੈਨ, ਸੰਯਮ ਜੈਨ, ਮੁਸਕਾਨ, ਮਾਸਟਰ ਜੀਵਨਮੇ ਜੈਨ, ਸਰਥਨਾ ਮੇਰਠ ਤੋਂ, ਆਦਿ ਜੈਨ, ਅੰਸ਼ ਜੈਨ, ਭਵਿਆ ਜੈਨ। ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਜਲਾਲਾਬਾਦ ਵੈਸਟ ਤੋਂ, ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ, ਨਿਮਿਤ ਅਹੂਜਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਬੀ ਪਰਾਗ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਸੁਣਦੇ ਹਾਂ ਬੀ ਪਰਾਗ ਦੀ ਆਵਾਜ਼ ਵਿੱਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਤਾਂ ਮੈਂ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ 'ਤੇ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ। ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ, ਵੰਸ਼ ਬੱਤਾ ਫਰਮਾਇਸ਼ ਕਰ ਰਹੇ ਨੇ ਜੀ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ, ਕਰੁਣਾ ਵਰਮਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਇਹ ਸਾਰੇ ਕਹਿ ਰਹੇ ਨੇ ਜੀ ਪੰਜਾਬੀ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ।

0: ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਸਮਾਪਤ ਹੁੰਦਾ ਹੈ। ਦਿਨ ਦੇ 12 ਵੱਜ ਰਹੇ ਨੇ, ਹੁਣ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਕੁਝ ਹੀ ਪਲਾਂ ਦੇ ਅੰਦਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ। प्रधानमंत्री नरेंद्र मोदी ने आज कहा कि वित्तीय समावेशन और उद्यमिता से लेकर शिक्षा, चिकित्सा, साफ सफाई, आवास, खेल, विज्ञान और सुशासन तक महिलाएं अलग अलग क्षेत्रों में अहम भूमिका निभा रही हैं। सोशल मीडिया पोस्ट में श्री मोदी ने कहा कि ड्रोन टेक्नोलॉजी जैसे उभरते क्षेत्रों में महिलाओं की बढ़ती

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਅੱਛਾ ਅਨੁਰਾਧਾ, ਗੱਲ ਕਰੀਏ ਨਾ, ਇੱਕ ਸਰਵੇਖਣ ਕਹਿੰਦਾ ਕਿ ਅੱਜ ਵੀ, ਇਹ ਸੰਯੁਕਤ ਰਾਸ਼ਟਰ ਦਾ ਸਰਵੇਖਣ ਹੈ ਕਿ ਅੱਜ ਵੀ ਤਕਰੀਬਨ 138 million ਬੱਚੇ ਜਿਹੜੇ ਆ ਉਹ ਬਾਲ ਮਜ਼ਦੂਰੀ ਵਿੱਚ ਨੇ, ਅਤੇ ਬਾਲ ਮਜ਼ਦੂਰੀ ਦਾ ਕਾਨੂੰਨ ਕੀ ਹੈ ਇਸ 'ਤੇ ਗੱਲਬਾਤ ਕੀਤੀ ਹੈ ਸਾਡੇ ਨਾਲ ਡਾਕਟਰ ਪ੍ਰਦੀਪ ਚੌਧਰੀ ਜੀ ਨੇ, ਅਤੇ ਆਪਾਂ ਇਹ ਗੱਲਬਾਤ ਸੁਣਦੇ ਹਾਂ। ਬਾਲ ਮਜ਼ਦੂਰੀ ਸੰਬੰਧੀ ਕਾਨੂੰਨ, ਡਾਕਟਰ ਪ੍ਰਦੀਪ ਚੌਧਰੀ।
2: ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਨੇ, ਅਤੇ ਇਹੀ ਬੱਚੇ ਹੁੰਦੇ ਨੇ ਜਿਹੜੇ ਕਿਸੇ ਵੀ ਦੇਸ਼ ਨੂੰ ਅੱਗੇ ਲੈ ਕੇ ਜਾਂਦੇ ਨੇ। ਪਰ ਜਦੋਂ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਕੰਮ ਕਰਦੇ ਦੇਖੀਦਾ, ਲੇਬਰ ਕਰਦੇ, ਮਜ਼ਦੂਰੀ ਕਰਦੇ ਦੇਖੀਦਾ, ਤਾਂ ਬਹੁਤ ਹੀ ਬੁਰਾ ਲੱਗਦਾ। ਅਤੇ ਇਹ ਜਿਹੜੀ ਸਮੱਸਿਆ ਹੈ, ਇਹ ਸਿਰਫ ਸਾਡੇ ਦੇਸ਼ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਵਿਆਪਕ ਹੈ। ਜਿਵੇਂ ਆਪਾਂ ਇਹ ਗੱਲ ਕਰੀਏ, ਇੰਟਰਨੈਸ਼ਨਲ ਔਰਗੇਨਾਈਜੇਸ਼ਨ ਨੇ 2017 ਵਿੱਚ ਜਿਹੜੇ ਅੰਕੜੇ ਦਿੱਤੇ, 152 million ਬੱਚੇ ਜਿਹੜੇ 5 to 17 ਉਮਰ ਦੇ ਵਿੱਚ ਸੀ, ਉਹ ਸਾਰੇ ਸਾਨੂੰ ਪੂਰੀ ਦੁਨੀਆ ਦੇ ਵਿੱਚ ਲੇਬਰ ਕਰਦੇ ਪਾਏ ਗਏ, ਅਤੇ 88 million ਜਿਹੜੀਆਂ ਨੇ ਕੁੜੀਆਂ ਵੀ ਮਜ਼ਦੂਰੀ ਕਰਦੀਆਂ ਮਿਲੀਆਂ, ਅਤੇ ਇਹਨਾਂ ਨੂੰ ਕਈਆਂ ਨੂੰ ਰੈਸਕਿਊ ਕੀਤਾ ਗਿਆ, ਕਈਆਂ ਨੂੰ ਨਹੀਂ ਕੀਤਾ ਗਿਆ। ਅਤੇ ਅੱਜ ਜਿਵੇਂ 12 June ਹੈ, ਅਤੇ 12 June ਦਾ ਦਿਹਾੜਾ ਮਿੱਥਿਆ ਗਿਆ ਵਰਲਡ ਐਂਟੀ ਚਾਈਲਡ ਲੇਬਰ ਡੇ ਦੇ ਉੱਤੇ। ਅਤੇ ਚਾਈਲਡ ਲੇਬਰ ਕੀ ਹੁੰਦੀ ਹੈ, ਇਹ ਕਿਸ ਤਰ੍ਹਾਂ ਸ਼ੁਰੂ ਹੋਈ, ਇਹਨੂੰ ਕਿਵੇਂ ਠੱਲ ਪਾਇਆ ਜਾ ਸਕਦਾ, ਇਹ ਸਾਰੀ ਜਾਣਕਾਰੀ ਲੈਣ ਲਈ ਅਸੀਂ ਸੱਦਾ ਦਿੱਤਾ ਆਪਣੇ ਸਟੂਡੀਓ ਦੇ ਵਿੱਚ ਅਸਿਸਟੈਂਟ ਲੇਬਰ ਕਮਿਸ਼ਨਰ ਜਲੰਧਰ ਡਾਕਟਰ ਪ੍ਰਦੀਪ ਚੌਧਰੀ ਉਹਨਾਂ ਨੂੰ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ।
3: ਥੈਂਕ ਯੂ ਮੈਮ।
2: ਪ੍ਰਦੀਪ ਜੀ, ਜਿਵੇਂ ਤੁਸੀਂ ਅਸਿਸਟੈਂਟ ਲੇਬਰ ਕਮਿਸ਼ਨਰ ਹੋ, ਤੁਸੀਂ ਇਹ ਬੱਚਿਆਂ ਦੇ ਅਗੇਂਸਟ ਜਿਹੜੀ ਮਜ਼ਦੂਰੀ ਹੁੰਦੀ ਉਹਦੇ ਅਗੇਂਸਟ ਬਹੁਤ ਕੰਮ ਕੀਤਾ ਹੋਏਗਾ, ਅਤੇ ਸਾਡੇ ਸਰੋਤਿਆਂ ਨੂੰ ਤੁਸੀਂ ਇਹ ਦੱਸੋ ਕਿ ਕਿਹੜੀ ਇਹ ਉਮਰ ਤੱਕ ਜਿਹੜੇ ਬੱਚੇ ਹੁੰਦੇ ਨੇ, ਅਗਰ ਉਹ ਮਜ਼ਦੂਰੀ ਕਰਦੇ ਪਾਏ ਜਾਂਦੇ ਨੇ, ਤਾਂ ਅਸੀਂ ਉਹਨੂੰ ਇਹਦੇ ਅੰਦਰ ਲੈਂਦੇ ਹਾਂ?
3: ਇਹਦੇ 'ਚ ਇੱਦਾਂ ਮੈਮ, ਵੀ ਸੈਂਟਰਲ ਗਵਰਨਮੈਂਟ ਦਾ ਇੱਕ ਐਕਟ ਹੈ, ਭਾਰਤ ਸਰਕਾਰ ਵੱਲੋਂ ਪਾਰਿਤ ਕੀਤਾ ਗਿਆ, ਚਾਈਲਡ ਲੇਬਰ ਐਂਡ ਅਡੋਲਸੈਂਟ ਰੈਗੂਲੇਸ਼ਨ ਐਂਡ ਪ੍ਰੋਹਿਬਿਸ਼ਨ ਐਕਟ 1986 ਦਾ ਐਕਟ ਹੈ
2: ਜੀ।
3: ਉਹਦੇ ਵਿੱਚ ਚਾਈਲਡ ਨੂੰ ਡਿਫਾਈਨ ਕੀਤਾ, ਉਹਦੀ ਪਰਿਭਾਸ਼ਾ ਜਿਹੜੀ ਤੈਅ ਕੀਤੀ ਹੈ
2: ਜੀ।
3: ਕੋਈ ਵੀ ਬੱਚਾ ਜਿਸਨੇ 14 ਦੀ ਉਮਰ ਕੰਪਲੀਟ ਨਹੀਂ ਕੀਤੀ ਹੈ, ਉਹ ਚਾਈਲਡ ਦੀ ਪਰਿਭਾਸ਼ਾ 'ਚ ਆਉਂਦਾ
2: ਜੀ।
3: ਇਸ ਤੋਂ ਇਲਾਵਾ ਇੱਕ ਹੋਰ ਡੈਫੀਨੇਸ਼ਨ, ਇੱਕ ਹੋਰ ਪਰਿਭਾਸ਼ਾ ਹੈ ਅਡੋਲਸੈਂਟ ਦੀ, ਜਿਹਨੂੰ ਅਸੀਂ ਕਿਸ਼ੋਰ ਵੀ ਕਹਿੰਦੇ ਹਾਂ
2: ਜੀ।
3: ਜਿਹੜੇ ਬੱਚੇ ਨੇ 14 ਕੰਪਲੀਟ ਕਰ ਲਏ ਹੈ ਪਰ 18 ਕੰਪਲੀਟ ਨਹੀਂ ਕੀਤੇ, 14 to 18 ਦੇ ਵਿੱਚ, ਉਹ ਅਡੋਲਸੈਂਟ ਦੇ ਵਿੱਚ ਆਉਂਦਾ
2: ਜੀ।
3: ਅਤੇ ਐਕਟ ਜਿਹੜਾ ਕਹਿੰਦਾ ਬੜਾ ਕਲੀਅਰ ਹੈ ਵੀ ਕਿਸੇ ਵੀ ਬੱਚੇ ਤੋਂ 14 ਤੋਂ ਏਜ ਜਿਹਨੇ ਕੰਪਲੀਟ ਨਹੀਂ ਕੀਤੀ ਹੈ, ਉਹ ਚਾਈਲਡ ਲੇਬਰ ਨਹੀਂ ਕਰ ਸਕਦਾ। ਜਿਹੜਾ ਵੀ ਉਸ ਤੋਂ ਕਰਾਏਗਾ ਉਹ ਗੈਰ ਕਾਨੂੰਨੀ ਹੈ ਅਤੇ ਉਹਦੇ ਖਿਲਾਫ਼ ਐਕਸ਼ਨ ਲਿਆ ਜਾਂਦਾ।
2: ਅਤੇ ਜਿਹੜੇ 14 to 18 ਦੇ ਬੱਚੇ ਨੇ ਉਹ ਕਰ ਸਕਦੇ ਨੇ?
3: ਨਹੀਂ, ਉਹਦੇ ਵਿੱਚ ਵੀ ਮੈਮ ਐਕਟ ਦੇ ਵਿੱਚ ਪ੍ਰੋਸੈਸਿਸ ਅਤੇ ਆਕੂਪੇਸ਼ਨਸ ਡਿਫਾਈਨ ਕੀਤੇ ਹੋਏ ਨੇ, ਸ਼ਡਿਊਲ ਬਣਾਇਆ ਗਿਆ ਐਕਟ ਦੇ ਵਿੱਚ। ਉਹਨਾਂ ਸ਼ਡਿਊਲ ਜਾਂ ਉਹਨਾਂ ਆਕੂਪੇਸ਼ਨਸ ਦੇ ਵਿੱਚ ਤਾਂ ਐਡੋਲਸੈਂਟ ਜਿਹੜੇ ਨੇ ਉਹ ਕੰਮ ਨਹੀਂ ਕਰ ਸਕਦੇ। ਜੇਕਰ ਕੋਈ ਇਹੋ ਜਿਹਾ ਕੰਮ ਹੈ ਜਿਹੜਾ ਕਿ ਉਹ ਸ਼ਡਿਊਲ ਵਿੱਚ ਨਹੀਂ ਆਉਂਦਾ, ਉਹ ਅਡੋਲਸੈਂਟ ਬੱਚਾ 14 to 18 ਚ ਜਿਹੜਾ ਅਡੋਲਸੈਂਟ ਹੈ ਉਹ ਕੰਮ ਤਾਂ ਕਰ ਸਕਦਾ ਹੈ ਪਰ ਉਹ ਬਹੁਤ ਰੈਗੂਲੇਟਡ ਫਾਰਮ ਚ ਹੈ
2: ਜੀ। ਮਤਲਬ ਕੁਝ ਕੰਡੀਸ਼ਨਸ ਡਿਫਾਈਨ ਨੇ।
3: ਹਾਂ ਬਿਲਕੁਲ, ਕੰਡੀਸ਼ਨਸ ਦੇ ਨਾਲ ਹੀ ਉਹ ਅਡੋਲਸੈਂਟ ਕੰਮ ਕਰ ਸਕਦਾ, ਜਿਵੇਂ ਅਡਲਟ ਕੰਮ ਕਰਦੇ ਨੇ 8 ਉਦਾਂ ਨਹੀਂ ਹੈ
2: ਜੀ। ਇੱਕ ਮੈਂ ਤੁਹਾਡੇ ਤੋਂ ਸਵਾਲ ਪੁੱਛਾਂਗੀ, ਸਾਡੇ ਸਰੋਤਿਆਂ ਦੇ ਮਨ 'ਚ ਵੀ ਇਹੀ ਸਵਾਲ ਆ ਰਿਹਾ ਹੋਏਗਾ ਕਿ ਬੱਚਿਆਂ ਨੂੰ ਮਜਬੂਰ ਕਿਉਂ ਕੀਤਾ ਜਾਂਦਾ ਇਹ ਮਜ਼ਦੂਰੀ ਕਰਨ ਵਾਸਤੇ?
3: ਇਹ ਸਵਾਲ ਤੁਹਾਡਾ ਜੀ ਲੀਗਲ ਤੌਰ 'ਤੇ ਵੀ ਅਤੇ ਸਮਾਜਿਕ ਤੌਰ 'ਤੇ ਵੀ ਮਤਲਬ ਆਤਮਾ ਨੂੰ ਝੰਜੋੜਨ ਵਾਲਾ ਹੈ
2: ਜੀ,
3: ਵੀ ਅੱਜ ਦੇ ਸਮੇਂ 'ਚ ਵੀ ਅਸੀਂ ਬੱਚਿਆਂ ਕੋਲੋਂ ਕੰਮ ਕਿਉਂ ਕਰਾਉਂਦੇ ਹਾਂ?
2: ਬਿਲਕੁਲ।
3: ਅਤੇ ਜੇ ਹੁਣ ਜਿਵੇਂ ਅਸੀਂ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਾਂ ਅਤੇ ਜੋ ਅਸੀਂ ਸਮਝਦੇ ਹਾਂ ਵੀ ਕੰਮ ਕਰਾਉਣ ਦਾ ਜਿਹੜਾ ਮਕਸਦ ਹੈ
2: ਜੀ,
3: ਇੱਕ ਤਾਂ ਵੀ ਜਿਹੜਾ ਕੰਮ ਕਰਵਾ ਰਿਹਾ,
2: ਬਿਲਕੁਲ,
3: ਇੱਕ ਜਿਹੜਾ ਕੰਮ ਕਰ ਰਿਹਾ, ਇਹ ਦੋ ਚੀਜ਼ਾਂ ਅਲੱਗ ਅਲੱਗ ਨੇ। ਜਿਹੜਾ ਆਪਾਂ ਪਹਿਲਾਂ ਦੇਖੀਏ ਵੀ ਕੰਮ ਜਿਹੜਾ ਕਰ ਰਿਹਾ ਉਹ ਕਿਉਂ ਕਰ ਰਿਹਾ, ਮੋਟੇ ਮੋਟੇ ਤੌਰ 'ਤੇ ਜੇ ਆਪਾਂ ਦੇਖੀਏ, ਇੱਕ ਤਾਂ ਗਰੀਬੀ ਇੱਕ ਕਾਰਨ ਹੁੰਦਾ,
2: ਬਿਲਕੁਲ,
3: ਵੀ ਗਰੀਬੀ ਹੈ ਅਤੇ ਉਹ ਕੁਛ ਇਹੋ ਜਿਹੀ ਸਥਿਤੀ ਆ ਗਈ ਹੈ, ਸਰਕਮਸਟੈਂਸਿਸ ਬਣ ਗਏ ਨੇ ਜਿਹਦੇ ਕਰਕੇ ਉਹ ਬੱਚੇ ਨੂੰ ਕੰਮ ਕਰਨਾ ਪੈ ਰਿਹਾ। ਦੂਸਰਾ ਹੈ ਅਨਪੜ੍ਹਤਾ, ਜਿਹੜੇ ਬੱਚੇ ਦੇ ਮਾਂ ਬਾਪ ਨੇ ਉਹ ਅਨਪੜ੍ਹ ਨੇ, ਉਹ ਸ਼ਾਇਦ ਇੰਨੇ ਸਕਸ਼ਮ ਹਜੇ ਨਹੀਂ ਹੈ ਕਿ ਉਹ ਆਪਣੇ ਬੱਚੇ ਨੂੰ ਪੜ੍ਹਾਈ ਦੇ ਰਾਹ 'ਤੇ ਪਾ ਸਕਣ,
2: ਮਤਲਬ ਉਹਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ।
3: ਹਾਂ, ਕਰ ਸਕਣ ਮਤਲਬ। ਅਤੇ ਤੀਜਾ ਜਿਹੜਾ ਮੇਨ ਮੈਂ ਸਮਝਦਾ ਉਹ ਗੱਲ ਲੈਕ ਆਫ ਅਵੇਅਰਨੈਸ, ਵੀ ਉਹਨਾਂ ਨੂੰ ਆਪਣੇ ਰਾਈਟਸ ਦਾ ਪਤਾ ਹੀ ਨਹੀਂ ਹੈ।
2: ਬਿਲਕੁਲ। ਤੇ ਜਦਕਿ ਸਰਕਾਰੀ ਸਕੂਲਾਂ 'ਚ ਬੱਚਿਆਂ ਲਈ ਫ੍ਰੀ ਸ਼ਿਕਸ਼ਾ ਵੀ ਹੈ, ਉਹਨਾਂ ਨੂੰ ਖਾਣਾ ਵੀ ਮਿਲਦਾ ਹੈ, ਕੱਪੜਾ ਵੀ ਮਿਲਦਾ ਹੈ, ਪਰ ਇਸ ਚੀਜ਼ ਦੀ ਅਵੇਅਰਨੈਸ ਜਿਹੜੀ ਹੈ ਇੰਨੀ ਫੈਲਾਉਣ ਤੋਂ ਬਾਅਦ ਵੀ ਹਰ ਇੱਕ ਤੱਕ ਨਹੀਂ ਪਹੁੰਚਦੀ।
3: ਨਹੀਂ, ਇਹ ਗੱਲ ਤੁਹਾਡੀ ਸਹੀ ਹੈ ਵੀ ਅਵੇਅਰਨੈਸ ਦੀ ਕਮੀ ਹੈ, ਇੱਕ ਔਨਗੋਇੰਗ

0: ਹੁੰਦੀ ਹੈ ਬੱਚਿਆਂ ਦੀ, ਕਈ ਥਾਵਾਂ 'ਤੇ, ਨੋਟ ਆਲਵੇਜ਼, ਪਰ ਕਈ ਥਾਵਾਂ 'ਤੇ ਹੁੰਦੀ ਹੈ। ਇਹ ਇੱਕ ਕਾਰਨ ਹੁੰਦਾ ਹੈ ਇੰਪਲੋਇਰਸ ਦਾ, ਉਹ ਇਹ ਸੋਚਦੇ ਨੇ ਵੀ ਅਸੀਂ ਜੇ ਬੱਚਾ ਰੱਖਾਂਗੇ ਸਾਨੂੰ ਕੋਈ ਮਤਲਬ ਮੋਨਿਟਰੀ ਬੈਨੀਫਿਟ ਜਿਹਨੂੰ ਹੈ ਹੋ ਜਾਏਗਾ
1: ਹੋ
0: ਬੱਚਾ ਰੱਖ ਕੇ।
1: ਜਾਏਗਾ।
0: ਬਟ ਇਹ ਇੱਕ ਮਿੱਥ ਹੈ, ਕਿਉਂਕਿ ਇਹਦਾ ਜਿਹੜਾ ਸਮਾਜਿਕ ਤੌਰ 'ਤੇ ਦੇਸ਼ ਲਈ ਤਾਂ ਨੁਕਸਾਨ ਹੈ ਹੀ, ਕਿਉਂਕਿ ਜਦੋਂ ਬੱਚੇ ਕੰਮ ਕਰ ਰਹੇ ਨੇ ਉਹ ਇੱਕ ਸਾਡੀ ਫੋਰਸ ਜਿਹੜੀ ਕਿ ਪੜ੍ਹਾਈ ਵੱਲ ਜਾਣੀ ਚਾਹੀਦੀ ਹੈ, ਸਕਿੱਲਡ,
1: ਬਹੁਤ ਅੱਛੇ ਅੱਗੇ
0: ਹਾਂ,
1: ਵੱਧ
0: ਜਿਹੜੀ ਇੱਕ
1: ਸਕਦੇ ਸੀ,
0: ਸਕਿੱਲਡ
1: ਕੁਝ ਕਰ
0: ਲੇਬਰ ਫੋਰਸ
1: ਸਕਦੇ
0: ਜੋ
1: ਸੀ।
0: ਦੇਸ਼ ਦੀ ਮੰਗ ਹੈ ਉਹ ਤਿਆਰ ਹੋਣੀ ਚਾਹੀਦੀ ਹੈ, ਉਹ ਨਾ ਤਿਆਰ ਹੋ ਕੇ ਇੱਕ ਅਨਸਕਿੱਲਡ ਲੇਬਰ ਫੋਰਸ ਤਿਆਰ
1: ਅਨਸਕਿੱਲਡ
0: ਹੋ ਰਹੀ
1: ਲੇਬਰ
0: ਹੈ।
1: ਫੋਰਸ ਤਿਆਰ ਹੋ ਰਹੀ ਹੈ
0: ਅਤੇ ਜਦੋਂ ਬੱਚੇ 14-15 ਸਾਲ ਕ੍ਰੋਸ ਕਰ ਜਾਂਦੇ ਨੇ ਉਹ ਫਿਰ ਕਿਸੇ ਹੋਰ ਸਕਿੱਲ 'ਚ ਜਾ ਤਾਂ ਸਕਦੇ ਨੇ, ਪਰ ਇੰਨਾ ਈਜ਼ੀ ਨਹੀਂ ਉਹਨਾਂ ਨੂੰ ਉਸ ਹੋਰ ਸਕਿੱਲ 'ਚ ਪਾਉਣਾ। ਇੱਕ ਇਹ ਬਹੁਤ ਵੱਡਾ ਕਾਰਨ ਹੈ। ਦੂਜਾ ਉਹਨਾਂ ਦਾ ਇੱਕ ਮੈਂ ਦੇਖਿਆ ਜੀ, ਪਰ ਹਾਂ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਵੀ ਉਹਨਾਂ ਨੂੰ ਲੱਗਦਾ ਵੀ ਉਹਨਾਂ ਲਈ ਮੋਨਿਟਰੀ ਬੈਨੀਫਿਟ ਹੈ, ਬਟ
1: ਜੀ
0: ਕਾਨੂੰਨ ਇੰਨਾ ਸਖਤ ਹੈ ਜੀ, ਜੋ ਅਕਸਰ ਇੰਪਲੋਇਰ ਜਿਹੜੇ ਤਾਂ ਆ ਗਏ ਨੇ ਕਾਨੂੰਨ ਦੇ ਗੇੜ 'ਚ, ਉਹ ਤਾਂ ਰਿਅਲਾਈਜ਼ ਕਰਦੇ ਨੇ ਇਸ ਚੀਜ਼ ਨੂੰ, ਜੇ ਤੁਸੀਂ ਆ ਗਏ ਤੁਹਾਨੂੰ ਫੜ ਲਿਆ ਗਿਆ, ਤੁਸੀਂ ਬੱਚਾ ਇੰਪਲੋਏ ਕੀਤਾ ਗਿਆ, ਤੇ ਕੋਰਟ 'ਚ ਹੈਵੀ ਫਾਈਨ ਹੁੰਦਾ ਜੀ ਇਹਦਾ,
1: ਜੀ
0: ਤੇ ਉਹ ਲੈਣੇ ਤੇ ਦੇਣੇ ਪੈ ਜਾਂਦੇ ਬੰਦੇ ਨੂੰ,
1: ਉਨਾ ਹੀ ਮਹਿੰਗਾ ਪੈ ਸਕਦਾ
0: ਮਹਿੰਗਾ ਪੈਂਦਾ ਜੀ, ਬਿਲਕੁਲ ਪੈਂਦਾ। ਹੈਰਸਮੈਂਟ ਅਲੱਗ ਹੈ, ਸਮਾਜਿਕ ਤੌਰ ਤੇ ਜਿਹੜਾ ਉਹਨਾਂ ਦਾ
1: ਮਾਨਹਾਨੀ ਹੁੰਦੀ
0: ਹਾਂ
1: ਹੋ
0: ਹਿਮੀਲੇਸ਼ਨ ਹੋਣੀ ਆ, ਵੱਖਰੀ ਹੈ,
1: ਵੱਖਰੀ
0: ਕੋਰਟ
1: ਹੋਣੀ ਹੈ,
0: ਕਚਹਿਰੀ ਦੇ ਚੱਕਰ ਅਲੱਗ ਨੇ,
1: ਬਿਲਕੁਲ,
0: ਤੇ ਛੁਟਕਾਰਾ ਨਹੀਂ ਹੁੰਦਾ, ਇਹ 'ਚ ਬਹੁਤ ਔਖਾ ਹੁੰਦਾ
1: ਜੀ।
0: ਜੀ,
1: ਇੱਕ ਪ੍ਰੈਕਟੀਕਲ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਾਂਗੀ, ਇਹ ਮੇਰੇ ਪਰਸਨਲ ਐਕਸਪੀਰੀਅੰਸ ਦੀ ਗੱਲ ਹੈ। ਮੈਂ ਵੀ ਮਤਲਬ ਇਸ ਤਰ੍ਹਾਂ ਦੇ ਏਰੀਆਜ਼ 'ਚ ਕੰਮ ਕੀਤਾ ਹੋਇਆ, ਅਤੇ ਕਈਆਂ ਦੇ ਨਾ ਬੱਚੇ ਬਹੁਤ ਸਾਰੇ ਹੁੰਦੇ ਆ, 5-5, 7-7, 8-8 ਬੱਚੇ ਅੱਜ ਦੀ ਡੇਟ 'ਚ ਵੀ। ਅਤੇ ਮੈਂ ਪਰਸਨਲੀ ਐਜੂਕੇਸ਼ਨ ਫੀਲਡ 'ਚ ਸੀ, ਅਤੇ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਤੁਸੀਂ ਬੱਚਿਆਂ ਨੂੰ ਸਕੂਲ ਭੇਜੋ, ਅਤੇ ਉਹਨਾਂ ਦਾ ਕੀ ਜਵਾਬ ਹੁੰਦਾ ਸੀ, ਚੱਲ ਮੈਡਮ ਅਸੀਂ ਤੁਹਾਡੇ ਕਹਿਣ 'ਤੇ ਸਕੂਲ ਭੇਜ ਦਿੰਦੇ ਹਾਂ, ਬੱਚੇ 8ਵੀਂ 10ਵੀਂ ਕਰ ਵੀ ਜਾਂਦੇ ਨੇ, ਅਤੇ ਤੁਸੀਂ ਸਾਨੂੰ ਗਰੰਟੀ ਲਿਖ ਕੇ ਦਿਓ ਕਿ ਇਹਨਾਂ ਨੂੰ ਨੌਕਰੀ ਦਵਾ ਦਿਓਗੇ, ਜੇ ਮਿਲ ਜਾਏਗੀ ਤਾਂ ਅਸੀਂ ਤੁਹਾਡੇ ਕੋਲ ਭੇਜ ਦਿੰਦੇ ਹਾਂ, ਨਹੀਂ ਤਾਂ ਅੱਜ ਬੱਚਾ ਆਪਣੇ ਜੋਗੀ ਰੋਟੀ ਕਮਾ ਰਿਹਾ ਹੈ ਅਤੇ ਉਹ ਪੈਸੇ ਸਾਨੂੰ ਵੀ ਲਿਆ ਕੇ ਦਿੰਦਾ ਹੈ, ਅਤੇ ਸਾਡਾ ਤਾਂ ਗੁਜ਼ਾਰਾ ਔਖਾ ਹੋ ਜਾਏਗਾ। ਇਹ ਜਵਾਬ ਉਹਨਾਂ ਤੋਂ ਲੈ ਕੇ ਮੇਰੇ ਕੋਲ ਕੋਈ ਇਹਦਾ ਜਵਾਬ ਨਹੀਂ ਸੀ, ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਸਾਡੇ ਸਰੋਤਿਆਂ ਨੂੰ ਇਹਦਾ ਜਵਾਬ ਦਿਓ।
0: ਨਹੀਂ, ਤੁਸੀਂ ਸਵਾਲ ਦੀ ਸ਼ੁਰੂਆਤ 'ਚ ਬੜੀ ਅੱਛੀ ਗੱਲ ਕਹੀ ਸੀ, ਜੇ ਤੁਹਾਨੂੰ ਪ੍ਰੈਕਟੀਕਲ ਮੈਂ ਸਵਾਲ ਪੁੱਛਾਂਗੀ, ਇਹ ਬਿਲਕੁਲ ਸਹੀ ਗੱਲ ਹੈ ਮੈਮ। ਮੈਂ ਇਸ ਗੱਲ ਤੋਂ ਮਤਲਬ ਮੈਂ ਜੇ ਕਹਾਂ ਵੀ ਇੱਦਾਂ ਨਹੀਂ ਹੁੰਦਾ ਤਾਂ ਮੈਂ ਝੂਠ ਬੋਲ ਰਿਹਾ ਹੋਊਂਗਾ, ਇੱਦਾਂ ਨਹੀਂ, ਬਿਲਕੁਲ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ। ਸਾਨੂੰ ਵੀ ਇਹੋ ਜਿਹੇ ਕੇਸਿਸ ਆਉਂਦੇ ਨੇ ਅਤੇ ਉੱਥੇ ਤੁਹਾਨੂੰ ਥੋੜ੍ਹਾ ਜਿਹਾ ਆਪਣਾ ਪੇਸ਼ੈਂਸ ਸ਼ੋਅ ਕਰਨਾ ਪੈਂਦਾ, ਸਮਝਾਉਣਾ
1: ਬਿਲਕੁਲ
0: ਪੈਂਦਾ, ਅਵੇਅਰਨੈਸ ਕਰਨੀ ਪੈਂਦੀ ਹੈ, ਅਤੇ ਇਹ ਸੋਚਣਾ ਪੈਂਦਾ ਵੀ ਚਲੋ ਕੋਈ ਨਹੀਂ, ਜੋ ਇਹ ਸੋਚ ਰਹੇ ਨੇ ਉਹ ਆਪਣੇ ਹਿਸਾਬ ਨਾਲ ਸੋਚ ਰਹੇ, ਸਾਡਾ ਕੰਮ ਹੈ ਵੀ ਇਹਨਾਂ ਨੂੰ ਸਮਝਾਈਏ ਵੀ ਨਹੀਂ, ਐਟ ਦੀ ਐਂਡ ਦੇਸ਼ ਦਾ ਫਾਇਦਾ ਤਾਂ ਹੀ ਹੋਊਗਾ ਜੇ ਅਸੀਂ ਸਕਿੱਲਡ ਲੇਬਰ
1: ਇਹਨਾਂ ਨੂੰ
0: ਫੋਰਸ ਤਿਆਰ
1: ਐਜੂਕੇਸ਼ਨ
0: ਕਰਾਂਗੇ,
1: ਵੱਲ
0: ਬੱਚੇ
1: ਲੈ ਕੇ
0: ਐਜੂਕੇਸ਼ਨ
1: ਜਾਈਏ,
0: ਵੱਲ ਜਾਣਗੇ,
1: ਹੋਰ ਕੁਝ ਨਹੀਂ, ਕੋਈ ਸਕਿੱਲ ਸਿੱਖ ਲਏ
0: ਸਕਿੱਲ
1: ਬੱਚਾ
0: ਸਿੱਖ ਲਵੇ,
1: ਵੀ
0: ਹਾਂ
1: ਅਗਰ ਪੜ੍ਹਾਈ ਨਹੀਂ ਕਰ ਸਕਦੇ, ਨਹੀਂ ਪੈਸਾ ਦੇ। ਅੱਛਾ, ਇੱਕ ਚੀਜ਼ ਹੈ, ਪੜ੍ਹਾਈ ਵੀ ਫ੍ਰੀ ਹੈ, ਜਿਵੇਂ ਤੁਸੀਂ ਸਾਡੇ ਸਰੋਤਿਆਂ ਨੂੰ ਅੱਗੇ ਵੀ ਗੱਲ ਕੀਤੀ ਹੈ, ਫ੍ਰੀ ਐਜੂਕੇਸ਼ਨ ਜਿਹੜੀ 14 ਸਾਲ ਦੇ ਰਾਈਟ ਟੂ ਐਜੂਕੇਸ਼ਨ ਹੈ ਜਿਹੜੀ ਦਿੱਤੀ ਜਾਂਦੀ ਹੈ, ਅਤੇ ਉਹ ਫ੍ਰੀ ਐਜੂਕੇਸ਼ਨ ਲੈ ਸਕਦੇ ਨੇ, ਬਟ ਉਹ ਕੰਮ ਕਰਨ ਦੇ ਚੱਕਰ 'ਚ ਉੱਥੇ ਤੱਕ ਵੀ ਨਹੀਂ ਪਹੁੰਚ ਸਕਦੇ।
0: ਹਾਂਜੀ ਮੈਮ, ਮੈਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ 6 ਸਾਲ ਤੋਂ ਲੈ ਕੇ 14 ਸਾਲ ਤੱਕ ਦਾ ਜਿਹੜਾ ਬੱਚਾ ਹੈ ਉਹ ਰਾਈਟ ਟੂ ਐਜੂਕੇਸ਼ਨ ਥੱਲੇ ਉਹ ਕਵਰਡ ਹੈ,
1: ਬਿਲਕੁਲ,
0: ਵੀ ਉਹਨੂੰ ਪੜ੍ਹਾਈ ਅਤੇ ਉਹਨੂੰ ਮਿਡ ਡੇ ਮੀਲ ਉਹਨੂੰ ਮਿਲਣਾ ਹੀ ਹੈ, ਚਾਹੇ ਉਹ ਕਿਤੇ ਵੀ ਹੋਵੇ ਦੇਸ਼ 'ਚ,
1: ਜੀ ਬਿਲਕੁਲ,
0: ਹੈ ਨਾ। ਬਟ ਉਹ ਇਹੀ ਹੈ ਵੀ ਇੱਕ ਤਾਂ ਮਾਈਗ੍ਰੈਂਟ ਵਰਕਫੋਰਸ ਹੁੰਦੀ ਹੈ, ਉਹ 6 ਮਹੀਨੇ ਇੱਥੇ ਕੰਮ ਕਰਦੇ ਫਿਰ ਵਾਪਸ ਚਲੇ ਜਾਂਦੇ ਆ, ਫਿਰ ਉਹ ਇੱਕ ਬ੍ਰੇਕ ਟੁੱਟ ਸਕੂਲ ਦਾ ਜਿਹੜਾ ਨਾ ਉਹ ਟੁੱਟ ਜਾਂਦਾ, ਬ੍ਰੇਕ ਹੋ ਜਾਂਦੀ ਹੈ। ਵੀ ਇੱਥੇ ਐਜੂਕੇਸ਼ਨ ਡਿਪਾਰਟਮੈਂਟ ਦਾ ਇੱਕ ਬੜਾ ਅਹਿਮ ਰੋਲ ਆਉਂਦਾ,
1: ਬਿਲਕੁਲ ਜੀ,
0: ਅਤੇ ਇਹਨੂੰ ਸੈਂਟਰਲ ਗਵਰਨਮੈਂਟ ਜਿਹੜੀ ਹੈ ਮੋਨੀਟਰ ਵੀ ਕਰਦੀ ਹੈ ਇੱਕ ਤਰ੍ਹਾਂ, ਉਹ ਇੱਦਾਂ ਹੈ ਕਿ ਹਰ ਸਕੂਲ 'ਚ ਜਿਹੜੇ ਬੱਚੇ ਖਾਸ ਕਰਕੇ ਹੋਰ ਸਟੇਟਸ ਤੋਂ ਆ ਕੇ ਬੱਚੇ ਨੇ ਐਡਮਿਸ਼ਨ ਲਿਆ ਹੋਇਆ ਬੱਚਿਆਂ ਨੇ, ਜੇਕਰ ਉਹ ਡਰੋਪ ਆਊਟ ਕਰ ਜਾਂਦੇ ਆ ਉਹਨਾਂ ਦਾ ਫੋਲੋਅਪ ਕਰਨਾ ਬਹੁਤ ਜ਼ਰੂਰੀ ਹੈ, ਉਹ ਚਾਹੇ ਸਕੂਲ ਕਰੇ ਚਾਹੇ ਪ੍ਰਸ਼ਾਸਨ ਕਰੇ ਚਾਹੇ ਕੋਈ ਇਹੋ ਜਿਹਾ ਮਕੈਨਿਜ਼ਮ ਡਿਵੈਲਪ ਹੋਵੇ ਕਿ ਜਿਹੜੇ ਬੱਚੇ 5 ਦਿਨ ਜਾਂ 4 ਦਿਨ ਲਗਾਤਾਰ ਸਕੂਲ ਨਹੀਂ ਆ ਰਹੇ ਤਾਂ ਉਹਨਾਂ ਦੇ ਘਰ ਜਾ ਕੇ ਦੇਖਿਆ ਜਾਵੇ ਕੀ ਗੱਲ ਹੈ, ਕਿਉਂ ਨਹੀਂ ਆ ਰਹੇ, ਵੀ ਇੱਥੋਂ ਚਲੇ ਗਏ ਨੇ, ਬਿਮਾਰ ਹੈ, ਪੈਸੇ ਦੀ ਕਮੀ ਹੈ, ਕੀ ਕਾਰਨ ਹੈ, ਉਹ ਫੋਲੋਅਪ ਜਿਹੜਾ ਹੈ ਜਦੋਂ ਤੱਕ ਨਹੀਂ ਹੋਏਗਾ ਨਾ ਜੀ, ਐਂਡ ਰਿਪੀਟਡ ਫੋਲੋਅਪ, ਇਹ ਨਹੀਂ ਵੀ ਇੱਕ ਵਾਰੀ ਗਏ ਅਸੀਂ ਤੇ ਫਿਰ ਛੱਡਤਾ, ਉਹ ਬੈਕ ਆਪਣੇ ਮਾਈਂਡ 'ਚ ਰੱਖ ਕੋਈ ਡੈਡੀਕੇਟਡਲੀ ਇਸ ਚੀਜ਼ ਨੂੰ,
1: ਉਹਨਾਂ ਦੀ ਪ੍ਰੋਪਰ ਰਿਪੋਰਟ ਬਣ ਕੇ
0: ਰਿਪੋਰਟ
1: ਜਾਣੀ
0: ਬਣੇ,
1: ਚਾਹੀਦੀ,
0: ਹਾਂ ਵੀ ਉਹਦੇ 'ਚ ਜੇਕਰ ਕੋਈ ਡਰੋਪ ਆਊਟ ਹੁੰਦਾ ਹੈ ਲੈਜੀਟੀਮੇਟ ਕਾਰਨ ਹੋਣਾ ਚਾਹੀਦਾ ਵੀ ਇਹ ਡਰੋਪ ਆਊਟ ਇਸ ਕਰਕੇ ਹੋਇਆ
1: ਤੇ ਉਹਦਾ ਸੋਲੂਸ਼ਨ ਵੀ ਕੱਢਿਆ,
0: ਸੋਲੂਸ਼ਨ ਵੀ ਨਿਕਲੇ ਤਾਂ ਹੀ ਹੋਏਗਾ ਵੀ ਸਾਡੇ ਕੋਲ ਡੇਟਾ ਸਹੀ ਹੋਏਗਾ। ਇਹ ਅਕਸਰ ਮਤਲਬ ਇਹ ਪ੍ਰੋਬਲਮਸ ਆਉਂਦੀ ਹੈ, ਬੱਚਿਆਂ ਸਕੂਲ ਤਾਂ ਅਸੀਂ ਪਾ ਦਿੰਦੇ, ਅਸੀਂ ਬੱਚੇ ਜਦੋਂ ਛਡਾਉਂਦੇ ਵੀ ਹਾਂ ਰੀਹੈਬ ਰੈਸਕਿਊ ਕਰਦੇ ਵੀ ਹਾਂ ਉਹਨਾਂ ਨੂੰ, ਫਿਰ ਜਦੋਂ ਰੀਹੈਬਿਲੀਟੇਸ਼ਨ 'ਚ ਆਉਂਦੇ ਹਾਂ ਤਾਂ ਉਹ ਸਕੂਲ 'ਚ ਐਡਮਿਸ਼ਨ ਹੀ ਹੁੰਦਾ, ਬਟ ਜੇ ਉਹ ਡਰੋਪ ਆਊਟ ਹੀ ਕਰ ਗਿਆ ਤਾਂ ਫਿਰ ਉਹ ਰੀਹੈਬਿਲੀਟੇਸ਼ਨ ਆਈ ਗੈਸ ਫੇਲ ਹੋ ਜਾਂਦੀ ਹੈ।
1: ਜੀ, ਹੁਣ ਮੈਂ ਤੁਹਾਨੂੰ ਇੱਕ ਸਵਾਲ ਹੈ ਪੁੱਛਾਂਗੀ ਕਿ ਜਿਵੇਂ ਜਿਹੜੇ ਜਗ੍ਹਾ 'ਤੇ ਜਾਂ ਜਿਹੜੇ ਵੀ ਬੱਚੇ ਛੋਟੇ ਛੋਟੇ ਬੱਚੇ 14 ਸਾਲ ਤੋਂ ਘੱਟ ਵਾਲੇ ਮਜ਼ਦੂਰੀ ਕਰਦੇ ਨੇ, ਉਹਦੇ ਅਸਰ ਕੀ ਹੁੰਦੇ? ਪਹਿਲੇ ਤਾਂ ਸਭ ਤੋਂ ਪਹਿਲਾਂ ਅਸਰ ਉਸ

0: ਹੈ, ਕਾਫੀ ਇੰਟਰਸਟਿੰਗ ਸਵਾਲ ਹੈ।
1: ਜੀ
0: ਜਦੋਂ ਆਪਾਂ ਚਾਈਲਡ ਲੇਬਰ ਦੀ ਗੱਲ ਕਰਦੇ ਹਾਂ ਨਾ, ਉਹ ਇੱਕ ਰਿਲੇਸ਼ਨਸ਼ਿਪ ਹੋਣਾ ਬਹੁਤ ਜ਼ਰੂਰੀ ਹੈ।
1: ਜੀ
0: ਰਿਲੇਸ਼ਨਸ਼ਿਪ ਹੋਣਾ ਚਾਹੀਦਾ ਵੀ ਇੱਕ ਜਿਹੜਾ ਬੱਚਾ ਕੰਮ ਕਰ ਰਿਹਾ, ਇੱਕ ਜਿਹਦੇ ਲਈ ਉਹ ਕਰ ਰਿਹਾ, ਇਹਦੇ 'ਚ ਇੱਕ ਬੱਚਾ ਜਿਹੜਾ ਇੰਪਲੋਈ ਹੈ ਅਤੇ ਇੰਪਲੋਇਰ, ਇਹ ਰਿਲੇਸ਼ਨਸ਼ਿਪ ਬਹੁਤ ਜ਼ਰੂਰੀ ਹੈ। ਤਾਂ ਹੀ ਅਸੀਂ ਇੰਪਲੋਇਰ ਜੇ ਰਿਲੇਸ਼ਨਸ਼ਿਪ ਇਟੈਬਲਿਸ਼ ਨਹੀਂ ਹੋਏਗਾ, ਅਸੀਂ ਚਲਾਨ ਕਿਹਦੇ ਖਿਲਾਫ ਕਰਾਂਗੇ।
1: ਅੱਛਾ
0: ਬੈਗਿੰਗ 'ਚ ਔਨ ਦ ਫੇਸ ਆਫ ਇਟ ਜੇ ਆਪਾਂ ਦੇਖੀਏ, ਬੈਗਿੰਗ ਜਿਹੜਾ ਹੈ ਉਹ ਆਮ ਮੰਗ ਰਿਹਾ, ਬੱਚਾ ਪੈਸੇ ਮੰਗ ਰਿਹਾ, ਉਹ ਜਦੋਂ ਤੱਕ ਅਸੀਂ ਉਹਨੂੰ ਬੱਚੇ ਨੂੰ ਤਾਂ ਨਹੀਂ ਕਹੂੰਗਾ, ਬੱਚੇ ਨੂੰ ਫੜ ਕੇ ਨਾਲ ਗੱਲ ਕਰਕੇ ਕਾਉਂਸਲਿੰਗ ਕਰਕੇ, ਜਦੋਂ ਤੱਕ ਅਸੀਂ ਇਹ ਇਸਟੈਬਲਿਸ਼ ਨਹੀਂ ਕਰਾਂਗੇ ਕਿ ਇਹ ਆਪ ਕਰ ਰਿਹਾ ਜਾਂ ਕਿਸੇ ਕੋਲੋਂ ਫੋਰਸਫੁਲੀ ਕਰਾ ਰਿਹਾ, ਜੇ ਤਾਂ ਆਪ ਕਰ ਰਿਹਾ ਫਿਰ ਕੋਈ ਇਸਟੈਬਲਿਸ਼ ਤਾਂ ਹੋ ਨਹੀਂ ਰਿਹਾ ਰਿਲੇਸ਼ਨ, ਸੋ ਲੀਗਲ ਫਰੇਮਵਰਕ 'ਚੋਂ ਨਹੀਂ ਆਏਗਾ। ਬਟ ਇੱਕ ਬੈਗਿੰਗ ਐਕਟ ਵੀ ਹੈਗਾ, ਉਹ ਮੈਨੂੰ ਐਕਟ ਦਾ ਐਗਜੈਕਟਲੀ ਨਾਮ ਯਾਦ ਨਹੀਂ ਕਿਉਂਕਿ ਉਹ ਸਾਡੇ ਡਿਪਾਰਟਮੈਂਟ ਨਾਲ
1: ਜੀ ਜੀ
0: ਰਿਲੇਟਡ ਨਹੀਂ
1: ਜੀ
0: ਹੈਗਾ, ਬਟ ਉਹਦੇ 'ਚ ਇੱਕ ਸਾਡਾ ਹਰ ਜ਼ਿਲ੍ਹੇ 'ਚ ਇੱਕ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਹੈ, ਬੈਗਿੰਗ ਦੇ ਸੰਬੰਧ 'ਚ ਉਹ ਕਾਫੀ ਅੱਛਾ ਕੰਮ ਕਰਦੇ ਨੇ।
1: ਜੀ
0: ਅਤੇ ਮੈਂ ਆਪਣਾ ਪਰਸਨਲੀ ਵੀ ਦੇਖਿਆ ਜੀ, ਉਹ ਪਿੱਛੇ ਜੇ ਕਾਫੀ ਇਹਨਾਂ ਨੇ ਅੱਛਾ ਕੰਮ ਕੀਤਾ ਸੀਗਾ, ਪ੍ਰਸ਼ਾਸਨ ਡੀਸੀ ਸਾਹਿਬ ਐਂਡ ADC ਸਾਹਿਬ ਨਾਲ, ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਨੇ ਰਲ ਕੇ ਪਿਛਲੇ ਇੱਕ ਸਾਲ 'ਚ ਕਾਫੀ ਕੰਮ ਕੀਤਾ ਜਿਹਦੇ 'ਚ ਥੋੜ੍ਹਾ ਜਿਹਾ ਇਹ ਘੱਟ ਗਿਆ ਸੀ। ਬਟ ਹਾਂ, ਤੁਹਾਡੀ ਗੱਲ ਸਹੀ ਹੈ, ਜਿਵੇਂ ਕਈ ਵਾਰੀ ਘੱਟ ਜਾਂਦਾ ਜਦੋਂ
1: ਕਈ
0: ਜ਼ੋਰ ਆਉਂਦਾ ਹੈ,
1: ਵਾਰੀ
0: ਸਰਕਾਰ ਦਾ ਡੰਡਾ ਆਉਂਦਾ ਅਤੇ ਉਹ ਘੱਟ ਜਾਂਦਾ, ਫਿਰ ਜਦੋਂ ਆਪਾਂ ਰਿਲੈਕਸ ਹੁੰਦੇ ਹਾਂ ਤਾਂ ਉਹ
1: ਫਿਰ
0: ਦੁਬਾਰਾ
1: ਦੁਬਾਰਾ
0: ਪੰਪਣ ਲੱਗ
1: ਸ਼ੁਰੂ ਹੋ
0: ਜਾਂਦਾ
1: ਜਾਂਦਾ।
0: ਸੋ ਬੈਗਿੰਗ 'ਚ ਅਸੀਂ ਇਹ, ਮੈਂ ਤੁਹਾਨੂੰ ਜਿਹੜੀ ਗੱਲ ਕਹੀ ਹੈ, ਜਦੋਂ ਤੱਕ ਉਹ ਇਸਟੈਬਲਿਸ਼ ਨਹੀਂ ਹੁੰਦਾ ਰਿਲੇਸ਼ਨਸ਼ਿਪ, ਉਦੋਂ ਤੱਕ ਤਾਂ ਮੈਂ ਨਹੀਂ ਕਹੂੰਗਾ ਕਿ ਉਹ ਚਾਈਲਡ ਲੇਬਰ ਹੈ।
1: ਜੀ
0: ਹਾਂ, ਬਟ
1: ਜੀ
0: ਜੇ ਉਹ ਇਸਟੈਬਲਿਸ਼ ਹੋ ਗਿਆ ਕਿਸੇ
1: ਤੇ
0: ਮੋਟਿਵ
1: ਉਹ
0: ਥੱਲੇ ਉਹ
1: ਬੈਗਿੰਗ
0: ਕਰ
1: ਐਕਟ ਦੇ ਅੰਡਰ ਉਹਦੇ ਤੇ ਐਕਸ਼ਨ
0: ਹਾਂ
1: ਲਿਤਾ
0: ਜੋ
1: ਜਾ
0: ਬੈਗਿੰਗ
1: ਸਕਦਾ
0: ਐਕਟ ਹੈ, ਮੈਨੂੰ ਐਗਜ਼ੈਕਟ ਉਹਦੇ 'ਚ ਕਵਰ
1: ਪਲੀਜ਼
0: ਹੁੰਦਾ,
1: ਬੱਚੇ ਦੀ ਪ੍ਰੋਟੈਕਸ਼ਨ ਹੋ ਸਕਦੀ ਹੈ,
0: ਹੋ ਸਕਦੀ
1: ਜ਼ਰੂਰਤ
0: ਕਿਉਂਕਿ
1: ਕੀ ਹੈ
0: ਬੈਗਿੰਗ ਵੀ ਆਈ ਥਿੰਕ ਅਲਾਊਡ ਨਹੀਂ ਹੈ।
1: ਹਾਂਜੀ,
0: ਇੱਦਾਂ
1: ਕਿਸ ਸਿਚੁਏਸ਼ਨ 'ਚ ਉਹ ਕੀ ਕਰ ਰਿਹਾ ਉਹਦੇ ਬੇਸ ਤੇ ਡਿਸਾਈਡ ਕੀਤਾ ਜਾਂਦਾ
0: ਡਿਸਾਈਡ
1: ਕਿ
0: ਕੀ
1: ਉਹ
0: ਜਾਏਗਾ,
1: ਕੌਣ ਉਹਨੂੰ
0: ਕੌਣ
1: ਪ੍ਰੋਟੈਕਟ
0: ਪ੍ਰੋਟੈਕਟ
1: ਕਰੇਗਾ,
0: ਕਰ
1: ਕਿਹੜੀ ਟੀਮ ਉਹਦੇ ਤੇ ਵਰਕ ਕਰੇਗੀ।
0: ਬਿਲਕੁਲ।
1: ਤੇ ਪ੍ਰਦੀਪ ਜੀ, ਤੁਸੀਂ ਜਿਵੇਂ ਇਸ ਬਾਰੇ ਪ੍ਰੈਕਟੀਕਲੀ ਕਾਫੀ ਕੁਝ ਦੇਖਿਆ ਹੈ, ਇਹ ਸਭ ਕੁਝ ਕਰਦੇ ਹੋਏ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤਾਂ ਕਿ ਇਸ ਚੀਜ਼ ਨੂੰ ਠੱਲ ਪਾਇਆ ਜਾ ਸਕੇ?
0: ਮੈਸੇਜ ਤਾਂ ਮੈਮ ਇਹੀ ਹੈ ਵੀ ਜਿਵੇਂ ਅੱਜ ਐਂਟੀ ਚਾਈਲਡ ਲੇਬਰ ਡੇ ਹੈ,
1: ਜੀ,
0: ਅਤੇ ਸਾਨੂੰ ਸਾਰਿਆਂ ਨੂੰ ਸਮਾਜਿਕ ਤੌਰ 'ਤੇ ਦੇਸ਼ 'ਚ, ਇਹ ਪ੍ਰੋਗਰਾਮ ਪੂਰੇ ਦੇਸ਼ 'ਚ ਜਾਏਗਾ, ਸਮਾਜਿਕ ਤੌਰ 'ਤੇ ਸਭ ਤੋਂ ਪਹਿਲਾਂ ਅਸੀਂ ਸਾਨੂੰ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਕਿ ਇੱਕ ਬੱਚੇ ਤੋਂ ਅਸੀਂ ਜੇ ਕੰਮ ਕਰਾ ਰਹੇ ਹਾਂ ਅਤੇ ਉਹ ਕੰਮ ਨਹੀਂ ਕਰਾ ਰਹੇ, ਉਹ ਪਾਪ ਕਰਾ ਰਹੇ, ਪਾਪ ਕਰ ਰਹੇ ਜੋ ਕਰ ਰਿਹਾ
1: ਬਿਲਕੁਲ
0: ਬੰਦਾ,
1: ਜੀ,
0: ਅਤੇ ਪਹਿਲੀ ਗੱਲ ਤਾਂ ਸਾਨੂੰ ਆਪਣੀ ਕੌਨਸ਼ੀਅਸਨੈਸ ਨੂੰ ਜਿਹੜਾ ਜੋੜਨਾ ਪਏਗਾ, ਇਹ ਸੋਚਣਾ ਪਏਗਾ ਵੀ ਬੱਚਿਆਂ ਤੋਂ ਜੇ ਅਸੀਂ ਕੰਮ ਕਰਾ ਰਹੇ ਹਾਂ ਤਾਂ ਅਸੀਂ ਉਸ ਬੱਚੇ ਦਾ ਨੁਕਸਾਨ ਨਹੀਂ ਕਰ ਰਹੇ, ਅਸੀਂ ਆਪਣਾ ਖੁਦ ਦਾ ਨੁਕਸਾਨ ਕਰ ਰਹੇ ਹਾਂ, ਆਪਣੀ ਸਟੇਟ ਦਾ ਨੁਕਸਾਨ ਕਰ ਰਹੇ ਹਾਂ ਅਤੇ ਉਹ ਦੇਸ਼ ਦਾ ਵੀ ਨੁਕਸਾਨ ਹੁੰਦਾ। ਸੋ ਇਹਦੇ 'ਚ ਮੈਂ ਇੱਕ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਇੱਕ ਕਹੂੰਗਾ ਵੀ ਹਰ ਫੈਮਿਲੀ 'ਚ ਦੋ ਬੱਚੇ ਹੈਗੇ ਨੇ, ਬੱਚਿਆਂ ਨੂੰ ਅਸੀਂ ਬੜਾ ਜੀ ਨਾਲ ਪੜ੍ਹਾਉਂਦੇ ਹਾਂ।
1: ਜੀ ਬਿਲਕੁਲ।
0: ਜੇ ਅਸੀਂ ਇੱਕ ਪ੍ਰਣ ਲੈ ਲਈਏ ਕਿ ਆਪਣੇ ਦੋ ਬੱਚਿਆਂ ਤੋਂ ਇਲਾਵਾ ਅਸੀਂ ਇੱਕ ਹੋਰ ਬੱਚੇ ਦੀ ਵੀ ਐਜੂਕੇਸ਼ਨ ਸਪੋਂਸਰ ਕਰ ਦਿਆਂਗੇ,
1: ਜੀ,
0: ਅਤੇ ਜੇ ਇਹਦਾ ਇੱਕ ਟ੍ਰਿਕਲ ਡਾਊਨ ਇਫੈਕਟ ਜਿਹੜਾ ਹੋਏਗਾ ਇਹੋ ਜਿਹਾ ਹੋਏਗਾ ਕਿ ਬਹੁਤ ਬੱਚੇ ਜਿਹੜੇ ਨੇ ਇਸ, ਕਿਉਂਕਿ ਚਾਈਲਡ ਲੇਬਰ ਲੈਕ ਆਫ ਐਜੂਕੇਸ਼ਨ ਕਰਕੇ ਬਹੁਤ ਵੱਧਦੀ ਹੈ, ਜੇ ਉਹ ਪੜ੍ਹਨ ਲੱਗ ਜਾਣਗੇ ਬੱਚੇ, ਅਸੀਂ ਇੱਕ ਇੱਕ ਫੈਮਿਲੀ ਨੇ ਇੱਕ ਇੱਕ ਬੱਚੇ ਨੂੰ ਅਡੋਪਟ ਕੀਤਾ ਹੋਏਗਾ ਅਤੇ ਅਸੀਂ ਦੇਖਾਂਗੇ ਕਿ ਵਿਦਇਨ 3 or 4 years ਇੰਨੇ ਬੱਚੇ ਉਸ ਐਜੂਕੇਸ਼ਨ
1: ਫਾਇਦਾ
0: ਮਿਲਣ
1: ਉਠਾ
0: ਕਰਕੇ ਉਸ ਚਾਈਲਡ ਲੇਬਰ ਦੀ ਜਾਲ ਚੋਂ ਬਾਹਰ ਆ ਜਾਣਗੇ।
1: ਇਹਦੇ ਨਾਲ ਉਹਨਾਂ ਮਾਂ ਪਿਓ ਨੂੰ ਵੀ ਮਦਦ ਮਿਲੇਗੀ ਜਿਨ੍ਹਾਂ ਕੋਲ ਪੈਸਾ ਨਾ ਹੋਣ ਕਰਕੇ ਉਹ ਪੜ੍ਹਾ ਨਹੀਂ ਪਾਉਂਦੇ। ਅਸਿਸਟੈਂਟ ਲੇਬਰ ਕਮਿਸ਼ਨਰ ਜਲੰਧਰ ਡਾਕਟਰ ਪ੍ਰਦੀਪ ਚੌਧਰੀ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਆਪਣਾ ਸਮਾਂ ਕੱਢਿਆ, ਸਾਡੇ ਸਰੋਤਿਆਂ ਨੂੰ ਇੰਨੀ ਅੱਛੀ ਜਾਣਕਾਰੀ ਦਿੱਤੀ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਮੈਮ।
2: ਹੁਣੇ ਤੁਸੀਂ ਸੁਣ ਰਹੇ ਸੀ ਡਾਕਟਰ ਪ੍ਰਦੀਪ ਚੌਧਰੀ ਜੀ ਨੇ ਜਿਹੜੇ ਵਿਚਾਰ ਦਿੱਤੇ ਆ ਕਿ ਬਾਲ ਮਜ਼ਦੂਰੀ ਸੰਬੰਧੀ ਕੀ ਕਾਨੂੰਨ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਕੋਮਲ। ਬਾਕੀ ਸਿਮਰਨ ਜੀ, ਇਹ ਜਿਹੜੇ ਵਿਚਾਰ ਅਸੀਂ ਸੁਣੇ ਨੇ ਕਿ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਨੇ ਕਿ ਜਿਹੜੀਆਂ ਬਾਲ ਮਜ਼ਦੂਰੀ ਦੇ ਨਾਲ ਸੰਬੰਧਿਤ ਹੁੰਦੀਆਂ ਨੇ, ਪਰ ਕਈ ਵਾਰੀ ਸਾਡਾ ਸਮਾਜ ਹੈ ਜਿਹੜਾ ਉਹਨਾਂ ਗੱਲਾਂ ਨੂੰ ਅੱਖੋਂ ਪਰੋਖੇ ਕਰ ਦਿੰਦਾ ਹੈ।
1: ਸਹੀ ਆਖਿਆ। ਇਹ ਦੇਖੋ ਜੀ, ਉਹਨਾਂ ਨੇ ਵੀ ਇਹ ਗੱਲ ਕੀਤੀ ਜਿਸ ਦਾ ਜ਼ਿਕਰ ਕੀਤਾ ਡਾਕਟਰ ਪ੍ਰਦੀਪ ਚੌਧਰੀ ਜੀ ਨੇ, ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਨੂੰ ਹਲੂਣਾ ਦੇਣ ਦੀ ਲੋੜ ਹੈ ਕਿ ਜੋ ਅਸੀਂ ਕੰਮ ਕਰਵਾ ਰਹੇ ਹਾਂ, ਬਾਲ ਮਜ਼ਦੂਰੀ ਕਰਵਾ ਰਹੇ ਹਾਂ, ਕੀ ਅਸੀਂ ਸਹੀ ਕਰ ਰਹੇ ਹਾਂ, ਕੀ ਇਹ ਮਨੁੱਖਤਾ ਲਈ ਸਹੀ ਹੈ।
2: ਜੀ,
1: ਜਦੋਂ ਅਸੀਂ ਇਸ ਗੱਲ 'ਤੇ ਆਉਂਦੇ ਹਾਂ ਨਾ, ਤਾਂ ਫਿਰ ਮੈਨੂੰ ਲੱਗਦਾ ਜੇ ਅਸੀਂ ਆਪਣੇ ਆਪ ਦੇ ਵਿੱਚ ਇਹ ਸਵਾਲੀਆ ਨਿਸ਼ਾਨ ਆਪਣੇ 'ਤੇ ਲਾ ਲਾਂਗੇ ਤਾਂ ਬਾਲ ਮਜ਼ਦੂਰੀ ਛੇਤੀ ਅਸੀਂ ਖਤਮ ਕਰ ਸਕਦੇ ਹਾਂ।
2: ਬਿਲਕੁਲ ਜੀ। ਔਰ ਅਸੀਂ ਸਿਮਰਨ ਜੀ ਅੱਗੇ ਵਧਾਂਗੇ ਆਪਣੇ ਅਗਲੇ ਸਿਲਸਿਲੇ ਵੱਲ, ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਸੁਣ ਲਈਏ।

0: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-2311-2428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਹੈਲੋ,
3: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧਿਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ 9 ਦਬਾਏ।
4: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰੌਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
5: ਜੀ ਵਾਪਸ ਆ ਗਏ ਹਾਂ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਸਿਮਰਨ ਜੀ, ਮੈਂ ਨਾ ਇੱਕ ਗੱਲ ਸੋਚਦੀ ਹੁੰਦੀ ਹਾਂ ਕਿ ਅਸੀਂ ਹਰ ਰੋਜ਼ ਆਪਣੇ ਰੂਟੀਨ ਦੇ ਕੰਮ ਕਰਦੇ ਹਾਂ, ਹੈ ਨਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦੌੜ ਭੱਜ ਜਿਹੜੀ ਉਹ ਲੱਗੀ ਰਹਿੰਦੀ ਹੈ। ਖਾਸ ਕਰ ਜੇਕਰ ਅਸੀਂ ਔਰਤਾਂ ਦੀ ਗੱਲ ਕਰੀਏ ਨਾ, ਤੇ ਅਸੀਂ ਬੜੀ ਵਾਰੀ ਸੋਚਦੇ ਹਾਂ ਆਪਣੇ ਲਈ ਸਮਾਂ ਕੱਢੀਏ, ਥੋੜ੍ਹਾ ਜਿਹਾ

0: ਜਮ੍ਹਾਂ ਕੱਢੀਏ 10 ਮਿੰਟ ਲਈ, ਹੈ ਨਾ, ਅਤੇ ਪਰ ਬੜੀ ਮੁਸ਼ਕਲ ਹੋ ਜਾਂਦੀ ਹੈ। ਅਤੇ ਪਰ ਜਿਹੜੇ ਆਉਣ ਵਾਲੇ ਦਿਨ ਨੇ ਨਾ ਸਿਮਰਨ ਜੀ, ਉਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਗੱਲ ਹੈ ਜਿਹੜੀ ਉਹ ਸਿਹਤ ਸੰਬੰਧੀ ਸਾਨੂੰ ਸੁਨੇਹਾ ਦੇ ਰਹੀ ਹੈ।
1: ਸਹੀ ਆਖਿਆ ਤੁਸੀਂ। ਤੁਸੀਂ ਜਦੋਂ ਅਨੁਰਾਧਾ ਜੀ ਇਹ ਗੱਲ ਕਰ ਰਹੇ ਸੀ ਨਾ ਕਿ ਤੁਸੀਂ ਸੋਚਦੇ ਹੋ ਜਾਂ ਆਪਣੇ ਲਈ 10, ਸਾਨੂੰ ਬੜੇ ਜਣੇ ਇਹ ਵੀ ਕਹਿੰਦੇ ਨੇ ਕਿ ਤੁਸੀਂ ਆਪਣੇ ਲਈ 10 ਮਿੰਟ ਕੱਢੋ।
0: ਜੀ
1: ਅਸੀਂ ਤਾਂ ਜਿਹੜਾ ਸੋਚਦੇ ਹੀ ਹਾਂ, ਅਤੇ ਜਦੋਂ ਸਿਹਤ ਸੰਬੰਧੀ ਗੱਲ ਆਉਂਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਆ ਰਿਹਾ ਯੋਗਾ।
0: ਜੀ
1: ਜਦੋਂ ਯੋਗਾ ਦੀ ਗੱਲ ਕਰਦੇ ਹਾਂ, ਸਾਡਾ ਅੰਤਰਰਾਸ਼ਟਰੀ ਯੋਗ ਦਿਵਸ ਹੈ 21 ਜੂਨ ਨੂੰ,
0: ਜੀ
1: ਅਤੇ ਹਾਲ ਹੀ ਵਿੱਚ ਥੋੜ੍ਹੇ ਦਿਨਾਂ ਤੱਕ ਅਸੀਂ 15ਵਾੜਾ ਸ਼ੁਰੂ ਕਰ ਦੇਣਾ। ਅਤੇ ਯੋਗਾ ਸਿਰਫ ਇੱਕ ਦਿਨ ਦਾ ਹੀ ਨਹੀਂ ਹੈ, ਯੋਗਾ ਮੈਨੂੰ ਲੱਗਦਾ ਕਿ ਜੇਕਰ ਅਸੀਂ ਆਪਣੀ ਰੋਜ਼ਮਰ੍ਹਾ ਜ਼ਿੰਦਗੀ 'ਚ ਅਪਣਾ ਲਈਏ, ਰੋਜ਼ ਯੋਗਾ ਕੀਤਾ ਜਾਏ, ਚਾਹੇ ਥੋੜ੍ਹੇ ਸਮੇਂ ਲਈ ਕੀਤਾ ਜਾਏ, ਤਾਂ ਅਸੀਂ ਆਪਣੀ ਸਿਹਤ ਜਿਹੜੀ ਹੈ, ਖਾਸ ਕਰਕੇ ਮਾਨਸਿਕ ਸਿਹਤ ਆ,
0: ਜੀ
1: ਉਸ ਵੱਲ 'ਤੇ ਬਹੁਤ ਹੀ ਧਿਆਨ ਦੇ ਸਕਦੇ ਹਾਂ।
0: ਬਿਲਕੁਲ ਜੀ। ਔਰ ਯੋਗਾ ਹੈ ਜਿਹੜਾ ਮਾਨਸਿਕ ਸਿਹਤ ਦੀ ਗੱਲ ਕੀਤੀ ਹੈ ਤੁਸੀਂ, ਇਹ ਦੇਖੋ ਇੱਕ ਸਰੀਰਕ ਕਸਰਤ ਨਹੀਂ ਹੈ, ਬਲਕਿ ਸਰੀਰ, ਮਨ, ਆਤਮਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਸੂਤਰ ਦੇ ਵਿੱਚ ਪਰੋਣ ਦੇ ਲਈ ਇੱਕ ਅਜਿਹੀ ਸ਼ੈਲੀ ਹੈ ਨਾ, ਜਿਸ ਦੇ ਨਾਲ ਸਾਡੀ ਜ਼ਿੰਦਗੀ, ਸਾਡੀ ਸਿਹਤ ਹੈ ਜਿਹੜੀ, ਉਹਦੇ ਲਈ ਇੱਕ ਵਰਦਾਨ ਬਣ ਜਾਂਦਾ ਹੈ।
1: ਸਹੀ ਆਖਿਆ। ਜਿਵੇਂ ਤੁਸੀਂ ਗੱਲ ਕੀਤੀ ਕਿ ਇੱਕ ਸੂਤਰ 'ਚ ਕਰ ਦਿੰਦਾ, ਤਾਂ ਕਹਿਣ ਵਾਲੇ ਕਹਿੰਦੇ ਅੱਛਾ ਕਦੋਂ ਕਰੀਏ।
0: ਜੀ
1: ਮੈਨੂੰ ਲੱਗਦਾ ਹੈ ਕਿ ਕੋਈ ਸਮਾਂ ਨਹੀਂ ਹੈ, ਟਾਈਮ ਨਹੀਂ ਹੈ, ਅੱਜ ਤੋਂ ਹੀ ਇਨੀਸ਼ੀਏਟਿਵ ਲੈ ਲੈਣਾ ਚਾਹੀਦਾ,
0: ਬਿਲਕੁਲ ਜੀ,
1: ਸਾਨੂੰ ਸ਼ੁਰੂ ਕਰ ਦੇਣਾ ਚਾਹੀਦਾ, ਸਿਰਫ ਅੱਜ ਤੋਂ ਅਤੇ ਹੁਣ ਤੋਂ ਜਦੋਂ ਗੱਲ ਹੁੰਦੀ ਹੈ। ਅਤੇ ਅਸੀਂ ਇਹ ਮੰਨ ਕੇ ਚੱਲੀਏ ਕਿ ਅਸੀਂ ਜਦੋਂ ਯੋਗਾ ਕਰਨਾ ਹੈ, ਸਾਡੇ ਕੋਲ ਸਾਨੂੰ ਕੋਈ ਬਹੁਤ ਜ਼ਿਆਦਾ ਤਾਮ ਝਾਮ, ਵੱਡਾ ਕੰਮ ਜਾਂ ਇਹ ਕੁਝ ਉਹ
0: ਜੀ
1: ਨਹੀਂ ਹੈ ਵੀ ਪਹਿਲਾਂ ਐਂ ਕਰਨਾ ਫਿਰ ਐਂ ਕਰਨਾ,
0: ਬਿਲਕੁਲ
1: ਹੈ
0: ਬਿਲਕੁਲ।
1: ਨਾ। ਤੁਸੀਂ ਸਵੇਰੇ ਉੱਠਦੇ, ਇੱਕ ਤਾਂ ਸਵੇਰ ਜਿਹੜੀ ਹੁੰਦੀ ਹੈ ਉਸ ਵੇਲੇ ਬੜੀ ਸ਼ਾਂਤੀ ਹੁੰਦੀ ਹੈ ਨਾ, ਫਰੈਸ਼ ਬਹੁਤ ਹੁੰਦਾ, ਤਾਜ਼ਾਪਨ ਹੁੰਦਾ, ਚਿੜੀਆਂ ਦੀ ਚਹਿਚਾਹਟ ਹੁੰਦੀ ਹੈ, ਰੌਲਾ ਰੱਪਾ ਬਿਲਕੁਲ ਨਹੀਂ ਹੁੰਦਾ,
0: ਜੀ
1: ਹੈ ਨਾ। ਤੁਸੀਂ ਰਿਲੈਕਸਡ ਉੱਠਦੇ ਹੋ ਅਤੇ ਯੋਗੇ ਤੋਂ ਬਾਅਦ ਵੀ ਰਿਲੈਕਸ ਹੁੰਦੇ ਹੋ।
0: ਬਿਲਕੁਲ। ਦੇਖੋ ਉਹ ਸਮਾਂ ਹੈ ਜਿਹੜਾ ਕੁਦਰਤ ਦੇ ਨਾਲ ਜੁੜਨ ਦਾ ਜਿਹੜਾ ਸਮਾਂ ਹੈ, ਜੇਕਰ ਤੁਸੀਂ ਉਹ ਸਮੇਂ ਆਪਣੇ ਲਈ ਥੋੜ੍ਹਾ ਜਿਹਾ ਸਮਾਂ ਕੱਢੋਗੇ ਤਾਂ ਪੂਰਾ ਦਿਨ ਤੁਸੀਂ ਤਰੋ ਤਾਜ਼ਾ ਤਾਂ ਰਹਿੰਦੇ ਹੀ ਹੋ, ਨਾਲ ਹੀ ਨਾਲ ਤੁਸੀਂ ਮਾਨਸਿਕ ਜਿਹੜਾ ਤਣਾਅ ਹੈ ਜਾਂ ਚਿੰਤਾ ਹੈ ਉਸ ਤੋਂ ਵੀ ਜਿਹੜੀ ਮੁਕਤੀ ਹੈ ਉਹ ਪਾ ਲੈਂਦੇ ਹੋ। ਕਿਉਂਕਿ ਦੇਖੋ ਇੱਕ ਤਾਂ ਤੁਹਾਡਾ ਜਿਹੜਾ ਧਿਆਨ ਲਗਾਉਣ ਦੇ ਨਾਲ ਜਾਂ ਯੋਗਾ ਕਰਨ ਦੇ ਨਾਲ, ਹੈ ਨਾ, ਮਾਨਸਿਕ ਜਿਹੜਾ ਹੈ ਨਾ, ਮਨ ਸ਼ਾਂਤ ਰਹਿੰਦਾ ਹੈ, ਤਣਾਅ ਤੋਂ ਦੂਰ ਰਹਿੰਦੇ ਹੋ, ਜਿਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਤੁਸੀਂ ਛੁਟਕਾਰਾ ਪਾ ਲੈਂਦੇ ਹੋ।
1: ਸਹੀ ਆਖਿਆ। ਤੁਸੀਂ ਦੇਖੋ ਬਹੁਤ ਜ਼ਿਆਦਾ, ਜਿਵੇਂ ਮੈਂ ਗੱਲ ਕਰ ਰਹੀ ਸੀ ਕਿ ਤੁਹਾਨੂੰ ਕੋਈ ਸਮਾਨ ਇੰਨਾ ਨਹੀਂ ਖਰੀਦਣਾ ਪੈਣਾ ਜਾਂ
0: ਜੀ
1: ਕੋਈ ਜਿਮ ਜਾਣ ਦੀ ਲੋੜ ਨਹੀਂ ਪੈਣੀ, ਤੁਸੀਂ ਆਪਣੇ ਘਰ ਵਿੱਚ ਹੀ ਕੋਈ ਐਸੀ ਜਗ੍ਹਾ ਜਿੱਥੇ ਤੁਸੀਂ, ਤੁਹਾਡੇ ਇੱਕ ਥੱਲੇ ਕਲੀਨ ਵਿਛਾ ਕੇ, ਨਹੀਂ ਹੈ ਤਾਂ ਤੁਸੀਂ ਘਾਹ ਦੇ ਉੱਤੇ ਹੀ ਯੋਗਾ ਕਰ ਸਕਦੇ
0: ਜੀ
1: ਹੋ ਨਾ।
0: ਬਿਲਕੁਲ। ਔਰ ਇੱਕ ਗੱਲ ਇਹ ਵੀ ਹੈ ਨਾ ਕਿ ਸਿਮਰਨ ਜੀ, ਅੱਜ ਕੱਲ੍ਹ ਅਸੀਂ ਦੇਖਦੇ ਹਾਂ ਬੜੇ ਜਣਿਆਂ ਨੂੰ ਕਹਿੰਦੇ ਕਿ ਸਾਨੂੰ ਨੀਂਦ ਨਹੀਂ ਆਉਂਦੀ, ਬੜੀ ਨੀਂਦ ਕਰਕੇ ਪਰੇਸ਼ਾਨੀ ਰਹਿੰਦੀ ਹੈ, ਅਨਿਦਰਾ ਦੀ ਜਿਹੜੀ ਹੈ ਪ੍ਰੋਬਲਮ ਹੈ ਉਹਨਾਂ ਨੂੰ ਰਹਿੰਦੀ ਹੈ। ਅਤੇ ਯੋਗਾ ਹੈ ਜਿਹੜਾ, ਇਹਦੇ ਲਈ ਤਾਂ ਯੋਗ ਹੈ ਜਿਹੜਾ ਉਹ ਰਾਮ ਬਾਣ ਹੈ, ਤੁਹਾਡੇ ਸਰੀਰ ਨੂੰ ਡੂੰਘੇ ਆਰਾਮ ਦੇ ਵਿੱਚ ਲੈ ਕੇ ਜਾਂਦਾ ਹੈ, ਅਤੇ ਨਾਲ ਹੀ ਨਾਲ ਉਹ ਰਾਤ ਨੂੰ ਸੁਖਾਵੀਂ ਨੀਂਦ ਹੈ ਜਿਹੜੀ ਉਹ ਪ੍ਰਦਾਨ ਕਰਦਾ ਹੈ।
1: ਅੱਛਾ, ਯੋਗਾ ਦੀਆਂ ਇੰਨੀਆਂ ਕੁ ਟਾਈਪਸ ਨੇ ਨਾ ਅਨੁਰਾਧਾ, ਜੇ ਅਸੀਂ ਗੱਲ ਕਰੀਏ
0: ਜੀ,
1: ਕਿ ਅਸੀਂ ਆਪਣੀ ਉਮਰ ਸਿਰ ਅਤੇ ਆਪਣੇ ਸਰੀਰ ਦੇ ਹਿਸਾਬ ਨਾਲ, ਜੇਕਰ ਸਾਨੂੰ ਕੋਈ ਐਕਸਪਰਟ ਮਿਲ ਜਾਂਦਾ ਹੈ ਯੋਗਾ ਵਾਲਾ, ਜਿਹੜਾ
0: ਬਿਲਕੁਲ
1: ਸਾਨੂੰ ਯੋਗਾ ਸਿਖਾ ਸਕੇ, ਅਸੀਂ ਉਸ ਹਿਸਾਬ ਦੇ ਨਾਲ ਉਹ ਸਾਰੇ ਐਕਸਰਸਾਈਜ਼ ਕਰ ਸਕਦੇ ਹਾਂ,
0: ਜੀ
1: ਔਰ ਕਰਨੀ ਵੀ ਚਾਹੀਦੀ ਹੈ। ਆਪ ਇਹ ਨਹੀਂ ਕਿ ਵੀਡੀਓ ਆਈ ਅਤੇ ਵੀਡੀਓ ਦੇਖੀ ਅਤੇ ਕਰਨਾ ਸ਼ੁਰੂ ਕਰਤਾ, ਖਾਸ ਕਰਕੇ ਤੁਹਾਡਾ ਕੋਈ ਓਪਰੇਸ਼ਨ ਹੋਇਆ ਹੈ, ਤੁਹਾਡੇ ਕੋਈ ਬੀਪੀ ਦੀ, ਬਲੱਡ ਪ੍ਰੈਸ਼ਰ ਦੀ, ਸ਼ੂਗਰ ਦੀ, ਇਹ ਬਹੁਤ ਅੱਛਾ ਯੋਗਾ ਉਹਦੇ ਵਾਸਤੇ ਹੈ ਅਤੇ ਬਹੁਤ ਲਾਹੇਵੰਦ,
0: ਜੀ,
1: ਪਰ ਤੁਹਾਨੂੰ ਇੱਕ ਐਕਸਪਰਟ ਤੋਂ ਐਡਵਾਈਸ ਜ਼ਰੂਰ ਲੈਣੀ ਚਾਹੀਦੀ ਹੈ ਜਦੋਂ ਤੁਸੀਂ ਯੋਗਾ ਕਰਨਾ। ਅਤੇ ਕੋਸ਼ਿਸ਼ ਇਹ ਰਹਿਣੀ ਚਾਹੀਦੀ ਹੈ, ਇਹ ਨਹੀਂ ਕਿ ਜਿੱਥੇ ਬੈਠੇ ਉੱਥੇ ਤੁਸੀਂ ਯੋਗਾ ਸ਼ੁਰੂ ਕਰ ਲਓ, ਹੈ ਨਾ।
0: ਬਿਲਕੁਲ ਬਿਲਕੁਲ,
1: ਅਤੇ
0: ਤੁਸੀਂ ਸਹੀ ਕਿਹਾ ਜੀ,
1: ਖਾਣਾ ਖਾ ਕੇ ਨਹੀਂ ਯੋਗਾ ਕਰੀਦਾ, ਖਾਲੀ ਪੇਟ ਕਰੋ, ਉਹ ਬਿਹਤਰ ਰਹਿੰਦਾ।
0: ਬਿਲਕੁਲ। ਔਰ ਦੇਖੋ ਜੀ, ਅਸੀਂ ਦੇਖਦੇ ਹਾਂ ਕਿ ਸਾਡੀ ਜਿਹੜੀ ਦੌੜ ਭੱਜ ਦੀ ਜ਼ਿੰਦਗੀ ਹੈ, ਸਾਡੇ ਕੋਲ ਸਮਾਂ ਨਹੀਂ ਹੈ, ਅਤੇ ਅਸੀਂ ਜਿਹੜਾ ਥੋੜ੍ਹਾ ਜਿਹਾ ਸਮਾਂ ਮੋਬਾਈਲ 'ਚੋਂ ਕੱਢ ਕੇ ਜਾਂ ਫਿਰ ਟੀਵੀ ਜਾਂ ਫਿਰ ਆਪਣੇ ਕੰਮਾਂ ਕਾਰਾਂ ਦੇ ਵਿੱਚੋਂ ਕੱਢ ਕੇ ਥੋੜ੍ਹਾ ਜਿਹਾ ਸਮਾਂ ਹੈ ਜਿਹੜਾ ਯੋਗ ਦੇ ਲਈ ਜ਼ਰੂਰ ਕੱਢਣਾ ਚਾਹੀਦਾ ਹੈ। ਕਿਉਂ? ਕਿਉਂਕਿ ਆਪਣੀ ਸਿਹਤ ਤੋਂ ਵੱਡੀ ਹੈ ਜਿਹੜੀ ਕੋਈ ਵੀ ਚੀਜ਼ ਨਹੀਂ ਹੈ, ਸਿਹਤ ਤੰਦਰੁਸਤ ਹੈ ਅਤੇ ਪੂਰਾ ਆਲਾ ਦੁਆਲਾ ਹੈ ਜਿਹੜਾ ਤੁਹਾਨੂੰ ਸੋਹਣਾ ਲੱਗੇਗਾ, ਕਿਉਂਕਿ ਦੁਨੀਆ ਜਿਹੜੀ ਬਹੁਤ ਸੋਹਣੀ ਹੈ ਤਾਂ ਹੀ ਸੋਹਣੀ ਲੱਗਦੀ ਜੇਕਰ ਸਾਡਾ ਸਰੀਰ ਤੰਦਰੁਸਤ ਹੋਏਗਾ।
1: ਜੀ ਅਨੁਰਾਧਾ, ਇੱਥੇ ਇੱਕ ਚੀਜ਼ ਹੋਰ ਆ ਜਾਂਦੀ, ਬਈ ਇਹਦੇ ਲਈ ਕੋਈ ਉਮਰ ਨਹੀਂ ਹੈ
0: ਜੀ।
1: ਪੀਐਨ

0: ਸਕਦੇ ਹੋ, ਜੇ ਤੋਂ ਵੱਧ ਗਈ ਹੈ ਤੇ ਤਾਂ ਨਹੀਂ ਕਰ ਸਕਦੇ। ਤੇ
1: ਬਿਲਕੁਲ
0: ਇਸ ਵਾਰ ਤੇ ਜਿਹੜਾ ਇੰਟਰਨੈਸ਼ਨਲ ਯੋਗਾ ਡੇ ਮਨਾਉਣਾ ਹੈ ਉਹਦਾ ਥੀਮ ਹੀ ਐਸਾ ਹੈ। ਉਹ ਕਹਿੰਦੇ ਕਿ ਸਿਹਤਮੰਦ ਬੁਢਾਪੇ ਲਈ ਯੋਗ,
1: ਵਾਹ,
0: ਤੇ ਮੈਨੂੰ ਲੱਗਦਾ ਹੈ ਕਿ ਇਹ ਤੇ ਸਾਰਿਆਂ ਨੂੰ ਕੁੱਲ ਮਿਲਾ ਕੇ ਤੁਸੀਂ ਕਹੋ ਕਿ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਯੋਗਾ ਸਭ ਲਈ ਲਾਹੇਵੰਦ ਆ।
1: ਬਿਲਕੁਲ ਜੀ,
0: ਤੇ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਸੰਗੀਤ ਵੀ ਲਾਹੇਵੰਦ ਆ।
1: ਬਿਲਕੁਲ ਜੀ, ਮੈਂ ਇਸ਼ਾਰਾ ਸਮਝ ਗਈ ਹਾਂ ਤੁਹਾਡਾ,
0: ਗੀਤ ਵੱਲ ਹੋਇਆ
1: ਜੀ।

0: ਹੈ ਅਤੇ ਜਿਹਦੇ ਨਾਲ ਸਰੀਰ ਦੇ ਵਿੱਚ ਜਿਹੜੀ ਰੋਗ ਨੂੰ ਲੜਨ ਦੀ ਜਿਹੜੀ ਸਮਰੱਥਾ ਹੁੰਦੀ ਉਸ ਨੂੰ ਵਧਾਉਂਦਾ ਹੈ।
1: ਸਹੀ ਆਖਿਆ ਜੀ, ਇਸ ਦੇ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਵੀ ਹੁੰਦਾ ਜਿਹੜਾ ਕਿ ਸਾਡਾ ਦਿਲ ਨੂੰ ਹਾਰਟ ਨੂੰ ਕਹਿ ਲਓ ਕਿ ਤੰਦਰੁਸਤ ਰੱਖਦਾ, ਉਸ ਦੇ
0: ਜੀ
1: ਵਾਸਤੇ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ, ਔਰ ਅੱਖਾਂ ਦੀ ਰੋਸ਼ਨੀ ਦੇ ਲਈ ਵੀ ਅੰਬ ਦੇ ਬਹੁਤ ਜ਼ਿਆਦਾ ਫਾਇਦੇ ਨੇ। ਅਤੇ ਕਈ ਵਾਰੀ ਹੁੰਦਾ ਨਾ ਕਿ ਅਸੀਂ ਸ਼ਿਕਾਇਤ ਕਰਦੇ ਹਾਂ ਅੱਖਾਂ ਦੇ ਵਿੱਚ ਡਰਾਈਨੈਸ ਹੈ, ਡਰਾਈ ਆਈਜ਼ ਹੈਗੀਆਂ ਆ, ਉਹਨਾਂ ਨੂੰ ਘਟਾਉਂਦਾ ਹੈ ਅਤੇ ਰੋਸ਼ਨੀ ਨੂੰ ਵਧਾਉਂਦਾ ਹੈ।
1: ਬਿਲਕੁਲ ਸਹੀ ਆਖਿਆ ਜੀ, ਇਸ ਦੇ ਵਿੱਚ ਸ਼ੂਗਰ ਵੀ ਹੈ, ਜਿਹੜੇ ਡਾਇਬਿਟਿਕ ਹੁੰਦੇ ਨੇ ਉਹਨਾਂ ਨੂੰ ਕਹਿ ਦਿੰਦੇ, ਡਾਕਟਰ ਹੀ ਮਨਾ ਕਰ ਦਿੰਦੇ ਆ, ਪਰ ਇਸ ਦੇ ਵਿੱਚ ਜਿਹੜੀ ਸ਼ੂਗਰ ਆ ਉਹ ਵੈਸੇ ਸਾਨੂੰ ਰੋਜ਼ਮਰ੍ਹਾ ਜ਼ਿੰਦਗੀ ਲਈ ਓਨੀ ਕੁ ਤਾਕਤ ਦੇ ਦਿੰਦੀ ਆ, ਉਹ ਸ਼ਕਤੀ ਦੇ ਦਿੰਦੀ ਆ ਕਿ ਅਸੀਂ ਜਿਹੜੀ ਗਰਮੀ ਸਹਾਰ ਲੈਂਦੇ ਹਾਂ, ਕੰਮ ਕਰ ਲੈਂਦੇ ਗਰਮੀ ਦੇ ਵਿੱਚ। ਇਹ ਸਾਨੂੰ ਇੱਕ, ਤੁਸੀਂ ਇਹ ਕਹੋ ਕਿ ਕਈ ਵਾਰ ਅਸੀਂ ਅੰਬ ਦਾ ਸ਼ੇਕ ਬਣਾ ਕੇ ਪੀਂਦੇ ਹਾਂ,
0: ਜੀ
1: ਸ਼ਰਬਤ ਪੀਂਦੇ ਹਾਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਬਾਡੀ ਦੇ ਵਿੱਚ, ਸਾਡੇ ਸਰੀਰ ਨੂੰ ਬੈਲੈਂਸ ਕਰਕੇ ਰੱਖਦੀਆਂ ਨੇ ਗਰਮੀ ਦੇ ਵਿੱਚ।
0: ਜੀ, ਔਰ ਨਾਲ ਹੀ ਨਾਲ ਚਮੜੀ ਦੇ ਉੱਤੇ ਚਮਕ ਵੀ ਲਿਆਉਣ ਦੇ ਲਈ ਅੰਬ ਹੈ ਜਿਹੜਾ ਬਹੁਤ ਕਾਰਗਰ ਸਾਬਿਤ ਹੁੰਦਾ ਹੈ, ਕਿਉਂਕਿ ਸਾਡੇ ਸਰੀਰ ਦੇ ਜਿਹੜੇ ਅੰਦਰੂਨੀ ਟੌਕਸਿਨ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਦਾ ਹੈ, ਜਿਸ ਦੇ ਨਾਲ ਸਾਡੇ ਚਿਹਰੇ 'ਤੇ ਨਿਖਾਰ ਆਉਂਦਾ ਹੈ।
1: ਜਿੰਨੀਆਂ ਕੁ ਅਸੀਂ ਗੱਲਾਂ ਕੀਤੀਆਂ ਨੇ ਨਾ ਅਨੁਰਾਧਾ, ਮੈਨੂੰ ਲੱਗਦਾ ਹੈ ਕਿ ਅੰਬ ਹੁਣ ਜਾ ਕੇ ਆਪਾਂ ਨੂੰ ਵੀ ਖਾਣੇ ਪੈਣੇ ਆ।
0: ਜੀ ਬਿਲਕੁਲ, ਔਰ ਦੇਖੋ
1: ਸੂਈਆਂ ਇਸ਼ਾਰੇ ਕਰ ਰਹੀਆਂ ਨੇ।
0: ਸਮਾਂ ਹੈ ਜਿਹੜਾ ਉਹ ਸਾਨੂੰ ਇਹ ਕਹਿ ਰਿਹਾ ਹੈ ਕਿ ਹੋਰ ਅਸੀਂ ਗੱਲਾਂ ਬਾਤਾਂ ਨਹੀਂ ਜਿਹੜੀਆਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰ ਸਕਦੇ, ਪਰ ਨਾਲ ਹੀ ਨਾਲ ਅਸੀਂ ਆਪਣੇ ਸਰੋਤਿਆਂ ਨੂੰ ਇਹੀ ਕਹਾਂਗੇ, ਰੁੱਤ ਰੁੱਤ ਦੇ ਜਿਹੜੇ ਮੇਵੇ ਹੁੰਦੇ ਨੇ ਨਾ ਉਹਨਾਂ ਦਾ ਸਵਾਦ ਹੈ ਜਿਹੜਾ ਉਹ ਅਲੱਗ ਹੀ ਹੁੰਦਾ ਹੈ। ਬਾਜ਼ਾਰ ਦੇ ਵਿੱਚ ਅੰਬ ਹੈ ਜਿਹੜੇ ਅੱਜ ਕੱਲ੍ਹ ਮਿਲਦੇ ਨੇ, ਮੌਸਮੀ ਫਲ ਹੈ, ਉਹ ਜ਼ਰੂਰ ਲੈਣਾ ਚਾਹੀਦਾ, ਸਿਹਤ ਲਈ ਫਾਇਦੇਮੰਦ ਵੀ ਹੈ।
1: ਸਹੀ ਆਖਿਆ, ਪਰ ਇਹਨੂੰ ਕੱਟ ਕੇ ਜ਼ਿਆਦਾ ਦੇਰ ਨਾ ਰੱਖੋ, ਆਪਣੀ ਸਿਹਤ ਦਾ ਧਿਆਨ ਰੱਖੋ, ਅਤੇ ਇਸ ਦੇ ਨਾਲ ਹੀ ਅਨੁਰਾਧਾ ਲਈਏ ਫਿਰ ਇਜਾਜ਼ਤ
0: ਜੀ।
1: ਨਮਸਕਾਰ।

ਤੁਸੀਂ ਸੁਣ ਰਹੇ ਸੀ ਪਰਿਵਾਰਿਕ ਪ੍ਰੋਗਰਾਮ ਵਸਦੇ ਵੇੜੇ। ਦੁਪਹਿਰ ਦਾ 1 ਵੱਜ ਰਿਹਾ ਹੈ। ਥੋੜ੍ਹੀ ਹੀ ਦੇਰ ਵਿੱਚ ਸੁਣਦੇ ਹਾਂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਸੁਣੋਗੇ ਪ੍ਰੋਗਰਾਮ ਸੂਫੀਆਨਾ ਕਲਾਮ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ BS ਨਾਰੰਗ ਜੀ ਨੂੰ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਡਾਕਟਰ ਸੁਖਜੀਤ ਕੌਰ ਤੋਂ ਲੀਚੀ ਦੀ ਕਾਸ਼ਤ ਬਾਰੇ ਜਾਣਕਾਰੀ ਲਵੋਗੇ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਜੀ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀ ਨੀਤੀ ਆਯੋਗ ਅੱਗੇ ਪੰਜਾਬ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਮਸਲੇ ਪੇਸ਼ ਕੀਤੇ ਨੇ। ਮੁੱਖ ਮੰਤਰੀ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੀ ਮੁੜ ਸੁਰਜੀਤੀ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਨੀਤੀ ਆਯੋਗ ਪਾਸੋਂ ਪਹਾੜੀ ਸੂਬਿਆਂ, ਉੱਤਰੀ ਪੂਰਬੀ ਸੂਬਿਆਂ ਅਤੇ ਜੰਮੂ ਕਸ਼ਮੀਰ ਦੀ ਤਰਜ਼ 'ਤੇ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦੇਣ ਦੀ ਮੰਗ ਵੀ ਰੱਖੀ। ਮੀਟਿੰਗ ਵਿੱਚ ਮੁੱਖ ਮੰਤਰੀ ਨੇ ਪੰਜਾਬ ਨੂੰ ਦਰਪੇਸ਼ ਵਿਲੱਖਣ ਚੁਣੌਤੀਆਂ ਬਾਰੇ ਕਿਹਾ ਕਿ ਪੰਜਾਬ ਲਗਾਤਾਰ ਸਰਹੱਦ ਪਾਰੋਂ ਦਹਿਸ਼ਤਗਰਦੀ, ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿਵਾਇਆ ਹੈ ਕਿ ਪੰਜਾਬ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਹਾਸਲ ਕਰਨ ਲਈ ਕੇਂਦਰ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਜਾਰੀ ਰੱਖੇਗਾ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 140 ਕੁਇੰਟਲ ਗੈਰ ਕਾਨੂੰਨੀ ਖਾਦਾਂ ਜ਼ਬਤ ਕੀਤੀਆਂ ਨੇ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵਿਭਾਗ ਦੀ ਟੀਮ ਬਠਿੰਡਾ ਵਿੱਚ ਇੱਕ ਕੰਪਨੀ 'ਤੇ ਇਹ ਕਾਰਵਾਈ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਭੰਡਾਰ ਕੀਤੀਆਂ ਖਾਦਾਂ ਤਹਿ ਨਿਯਮਾਂ ਅਨੁਸਾਰ ਨਹੀਂ ਸਨ। ਉਹਨਾਂ ਦੱਸਿਆ ਕਿ ਕੰਪਨੀ ਕੋਲ ਖਾਦ ਲਾਇਸੈਂਸ ਵੀ ਨਹੀਂ ਸੀ ਅਤੇ ਉਹ ਕੀਟਨਾਸ਼ਕਾਂ ਦੇ ਕਾਰੋਬਾਰ ਲਈ ਜਾਰੀ ਲਾਇਸੈਂਸ ਉੱਤੇ ਗੈਰ ਕਾਨੂੰਨੀ ਢੰਗ ਨਾਲ ਖਾਦਾਂ ਵੇਚ ਰਹੀ ਸੀ।

0: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਵੀਂ ਦਿੱਲੀ ਵਿੱਚ ਸ਼੍ਰੀ ਅਮਰਨਾਥ ਯਾਤਰਾ ਜੀ ਦੀ ਯਾਤਰਾ ਦੀ ਤਿਆਰੀਆਂ ਲਈ ਸਮੀਖਿਆ ਕਰਨ ਵਾਸਤੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਫੌਜ ਮੁਖੀ ਜਨਰਲ ਉਪੇਂਦਰ ਦਵੇਦੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, CRPF, BSF, CISF, ITBP ਅਤੇ SSP ਦੇ ਡਾਇਰੈਕਟਰ ਜਨਰਲ ਮੀਟਿੰਗ ਵਿੱਚ ਮੌਜੂਦ ਨੇ। ਅਮਰਨਾਥ ਯਾਤਰਾ ਜੀ 3 ਜੁਲਾਈ ਨੂੰ ਸ਼ੁਰੂ ਹੋਏਗੀ ਅਤੇ 28 ਅਗਸਤ ਨੂੰ ਸੰਪੂਰਨ ਹੋਏਗੀ। ਬੀਤੇ ਦਿਨੀ ਪਟਿਆਲਾ ਦੇ ਡੋਗਰਾ ਮੁਹੱਲਾ ਵਿੱਚ ਹੈਪੇਟਾਈਟਸ ਦੇ 5 ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਉੱਥੇ ਸਿਹਤ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕਾਰਜਕਾਰੀ ਸਿਵਲ ਸਰਜਨ ਡਾਕਟਰ ਕੁਸ਼ਲਦੀਪ ਗਿੱਲ ਨੇ ਦੱਸਿਆ ਕਿ ਸਰਗਰਮ ਨਿਗਰਾਨੀ ਹੇਠ ਹੁਣ ਤੱਕ ਪੀਲੀਆ ਦੇ 16 ਮਾਮਲੇ ਸਾਹਮਣੇ ਆ ਚੁੱਕੇ ਨੇ। ਪ੍ਰਭਾਵਿਤ ਮਰੀਜ਼ਾਂ ਦੀ ਉਮਰ 4 ਤੋਂ 48 ਸਾਲ ਤੱਕ ਏ। ਪ੍ਰਭਾਵਿਤ ਖੇਤਰ ਵਿੱਚ ਆਸ਼ਾ ਅਤੇ ANM ਟੀਮਾਂ ਰਾਹੀਂ ਘਰ ਘਰ ਨਿਗਰਾਨੀ ਕੀਤੀ ਜਾ ਰਹੀ ਹੈ। ਘਰਾਂ ਵਿੱਚ ਕਲੋਰੀਨ ਗੋਲੀਆਂ ਅਤੇ ORS ਪੈਕਟ ਵੰਡੇ ਜਾ ਰਹੇ ਨੇ। ਡੋਗਰਾ ਮੁਹੱਲਾ ਵਿੱਚ ਲਗਭਗ 243 ਘਰ ਨੇ। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਡੋਗਰਾ ਮੁਹੱਲਾ ਵਿਖੇ ਹੈਪੇਟਾਈਟਸ ਏ ਦੇ ਸਾਹਮਣੇ ਆਏ ਮਾਮਲਿਆਂ ਦੀ ਜਾਂਚ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਨੂੰ ਜ਼ਿੰਮੇਵਾਰੀ ਸੌਂਪੀ ਏ ਅਤੇ ਇਸ ਦੀ ਜਾਂਚ ਰਿਪੋਰਟ ਤੁਰੰਤ ਸੌਂਪਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਦੱਸਿਆ ਹੈ ਕਿ ਸਿਹਤ ਵਿਭਾਗ ਨੂੰ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਲਾਜ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਨਿਰਦੇਸ਼ ਦੇਣ ਨਾਲ ਨਾਲ ਨਗਰ ਨਿਗਮ ਨੂੰ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਵੀ ਆਦੇਸ਼ ਦਿੱਤੇ ਗਏ ਨੇ। ਇਸ ਦੌਰਾਨ ਸਿਹਤ ਅਤੇ ਪਰਿਵਾਰ ਵਿਭਾਗ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਡੋਗਰਾ ਮੁਹੱਲਾ ਸਰਹਿੰਦੀ ਗੇਟ ਦਾ ਦੌਰਾ ਕਰਕੇ ਉੱਥੋਂ ਦੇ ਨਿਵਾਸੀਆਂ ਦੀ ਸਿਹਤ ਸੰਭਾਲ ਬਾਰੇ ਜਾਂਚ ਪੜਤਾਲ ਕਰ ਰਹੇ ਨੇ। ਸੂਬੇ ਚੱਲ ਰਹੀ ਗੈਂਗਸਟਰਾਂ ਦੇ ਵਾਰ ਮੁਹਿੰਮ ਦੇ 142ਵੇਂ ਦਿਨ ਪੂਰੇ ਹੋ ਗਏ ਨੇ। ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ 593 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। 142ਵੇਂ ਦਿਨ ਪੁਲਿਸ ਟੀਮਾਂ ਨੇ 4 ਹਥਿਆਰਾਂ ਸਮੇਤ 360 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਕੁੱਲ ਗ੍ਰਿਫਤਾਰਿਆਂ ਦੀ ਗਿਣਤੀ 36,023 ਹੋ ਗਈ ਹੈ। ਇਸੇ ਤਰ੍ਹਾਂ ਯੁੱਧ ਨਸ਼ੇ ਵਿਰੁੱਧ ਦੇ 467ਵੇਂ ਦਿਨ ਪੁਲਿਸ ਨੇ 104 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 102 ਕਿਲੋਗ੍ਰਾਮ, 3 ਕਿਲੋ ਭੁੱਕੀ, 257 ਨਸ਼ੋਲੀਆਂ ਗੋਲੀਆਂ ਅਤੇ 6,250 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼, ਕੋਚ ਅਤੇ ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਗਮਾ ਜੇਤੂ ਰਿਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। ਉਹ 49 ਸਾਲ ਦੇ ਸਨ। ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਦਿਓ ਨੇ ਦੱਸਿਆ ਹੈ ਕਿ ਸ਼੍ਰੀ ਰਾਣਾ ਨੇ ਕੱਲ੍ਹ ਰਾਤ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ। ਰਾਣਾ ਭਾਰਤੀ ਪਿਸਟਲ ਨਿਸ਼ਾਨੇਬਾਜ਼ੀ ਲਈ ਬਹੁਤ ਵਧੀਆ ਕਾਰਗੁਜ਼ਾਰੀ ਵਾਲੇ ਕੋਚ ਵਜੋਂ ਸੇਵਾ ਨਿਭਾ ਰਹੇ ਸਨ। ਅੰਮ੍ਰਿਤਸਰ ਵਿੱਚ ਤੇਜ਼ ਹਨੇਰੀ ਅਤੇ ਝੱਖੜ ਕਾਰਨ ਇੱਕ ਮੰਦਿਰ ਦੀ ਕੰਧ ਡਿੱਗਣ ਨਾਲ ਬਜ਼ੁਰਗ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਬਾਰੇ ਵੀ ਜਾਣਕਾਰੀ ਮਿਲੀ ਹੈ। ਸਾਡੇ ਪੱਤਰ ਨੇ ਦੱਸਿਆ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਦਰਖਤ ਡਿੱਗਣ ਨਾਲ ਅਤੇ ਪੁਰਾਣੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਣ ਦੀਆਂ ਖਬਰਾਂ ਨੇ। ਬੀਤੇ ਦਿਨੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਹੋਈ ਬਾਰਿਸ਼ ਅਤੇ ਹਨੇਰੀ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਘੱਟੋ ਘੱਟ ਤਾਪਮਾਨ ਵਿੱਚ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। SES ਨਗਰ ਦੇ ਬੱਲਵੰਡ ਸੌਂਕੜੀ ਵਿੱਚ ਅੱਜ ਸਵੇਰੇ ਘੱਟੋ ਘੱਟ ਤਾਪਮਾਨ 19.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਅਤੇ ਹਰਿਆਣਾ ਤਾਪਮਾਨ ਵਿੱਚ ਗਿਰਾਵਟ 4.2 ਡਿਗਰੀ ਸੈਲਸੀਅਸ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਰਲੇ @AIRU RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵਿਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ ਸੋਨੂ ਨਿਗਮ ਦੀ ਆਵਾਜ਼ ਵਿੱਚ।

0: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ, ਪਰ ਹੁਣ ਸਮਾਂ ਹੋ ਰਿਹਾ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਦਿਵਿਆ ਕੁਮਾਰ ਅਤੇ ਪ੍ਰਿਆ ਸਰਈਆ ਦੀ ਆਵਾਜ਼ ਵਿੱਚ ਇਹ ਗੀਤ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਤੁਹਾਡਾ ਵਾਪਸ ਪ੍ਰੋਗਰਾਮ ਫੌਜੀ ਵੀਰਾਂ ਲਈ ਵਿੱਚ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ।

0: ਫੌਜੀ ਵੀਰੋ, ਪ੍ਰੋਗਰਾਮ ਹਜੇ ਜਾਰੀ ਹੈ। 1:40 ਹੋ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ ਅਤੇ ਫਿਰ ਇਸ ਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਔਰਤਾਂ ਵਿਗਿਆਨ, ਸ਼ਾਸਨ ਅਤੇ ਨਵੀਨਤਾ ਵਿੱਚ ਭਾਰਤ ਦੇ ਵਿਕਾਸ ਨੂੰ ਅੱਗੇ ਵਧਾ ਰਹੀਆਂ ਨੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਨੀਟ UG 2026 ਵਿੱਚ ਪ੍ਰੀਖਿਆਰਥੀਆਂ ਪ੍ਰਤੀ ਸੁਖਾਵੇਂ ਬਦਲਾਅ ਪੇਸ਼ ਕੀਤੇ, ਮਿਆਦ ਵਧਾਈ ਅਤੇ ਲੇਆਊਟ ਨੂੰ ਸੋਧਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਬਾਰੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਰਕਾਰ ਨੇ ਸੰਸਥਾਗਤ ਅਤੇ ਵਪਾਰਕ ਖਰੀਦਦਾਰਾਂ ਦੇ ਪ੍ਰਚੂਨ ਪੰਪਾਂ ਤੋਂ ਈਂਧਨ ਖਰੀਦਣ 'ਤੇ ਰੋਕ ਲਾਈ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਪਿਆਜ਼ ਦੀ ਖਰੀਦ ਦੀ ਸਮੀਖਿਆ ਕੀਤੀ, ਯਕੀਨੀ ਕੀਮਤ ਵਿੱਚ ਸੋਧ ਕੀਤੀ ਅਤੇ ਔਰਤਾਂ ਦਾ ICC 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਮਾਲੀ ਸਮਾਵੇਸ਼ ਅਤੇ ਉਦਮਸ਼ੀਲਤਾ ਤੋਂ ਲੈ ਕੇ ਸਿੱਖਿਆ, ਸਿਹਤ ਸੰਭਾਲ, ਸੈਨੀਟੇਸ਼ਨ, ਰਿਹਾਇਸ਼, ਖੇਡਾਂ, ਵਿਗਿਆਨ ਅਤੇ ਸ਼ਾਸਨ ਤੱਕ ਔਰਤਾਂ ਵੱਖ ਵੱਖ ਖੇਤਰਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਡਰੋਨ ਟੈਕਨੋਲੋਜੀ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਔਰਤਾਂ ਦੀ ਵੱਧ ਰਹੀ ਹਿੱਸੇਦਾਰੀ ਮੌਕਿਆਂ ਦੇ ਨਵੇਂ ਰਾਹ ਖੋਲ੍ਹ ਰਹੀ ਹੈ ਅਤੇ ਦੇਸ਼ ਭਰ ਵਿੱਚ ਵਿਕਾਸ

ਨੂੰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਵਿੱਚ NDA ਸਰਕਾਰ ਨੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਹੈ ਅਤੇ ਇਹ ਸਾਰੇ ਖੇਤਰਾਂ ਵਿੱਚ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਵੈ ਸਹਾਇਤਾ ਸਮੂਹਾਂ ਦੀ ਸਰਗਰਮੀ ਨਾਲ ਹਮਾਇਤ ਕਰ ਰਹੀ ਹੈ ਜੋ ਔਰਤਾਂ ਨੂੰ ਮਾਲੀ ਤੌਰ 'ਤੇ ਸੁਤੰਤਰ ਬਣਾਉਣ ਵਿੱਚ ਬਹੁਤ ਅੱਗੇ ਵੱਧ ਰਹੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਨਮਾਨ, ਮੌਕੇ ਅਤੇ ਸ਼ਕਤੀਕਰਨ 'ਤੇ ਆਧਾਰਿਤ ਸਰਕਾਰ ਦੇ ਯਤਨਾਂ ਨੇ ਇੱਕ ਅਜਿਹਾ ਮਾਹੌਲ ਬਣਾਉਣ ਵਿੱਚ ਮਦਦ ਕੀਤੀ ਹੈ ਜਿਸ ਵਿੱਚ ਔਰਤਾਂ ਆਪਣੀ ਪੂਰੀ ਸਮਰੱਥਾ ਨੂੰ ਮਹਿਸੂਸ ਕਰ ਸਕਣ ਅਤੇ ਰਾਸ਼ਟਰ ਨਿਰਮਾਣ ਵਿੱਚ ਵਧੇਰੇ ਮਜ਼ਬੂਤੀ ਨਾਲ ਯੋਗਦਾਨ ਪਾ ਸਕਣ। ਸ਼੍ਰੀ ਮੋਦੀ ਨੇ ਭਾਰਤ ਦੀ ਨਾਰੀ ਸ਼ਕਤੀ ਦੇ ਵਿਗਿਆਨ, ਪੁਲਾੜ ਅਤੇ ਨਵੀਨਤਾ ਵਰਗੇ ਖੇਤਰਾਂ ਵਿੱਚ ਆਪਣੀ ਛਾਪ ਛੱਡਦੇ ਹੋਏ ਦੇਖ ਕੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੇਸ਼ ਦੀ ਨਾਰੀ ਸ਼ਕਤੀ ਰਾਸ਼ਟਰ ਨਿਰਮਾਣ ਦੀ ਨੀਂਹ

0: ਮਾਹੌਲ ਬਣਾਉਣ ਵਿੱਚ ਮਦਦ ਕੀਤੀ ਏ ਜਿਸ ਵਿੱਚ ਔਰਤਾਂ ਆਪਣੀ ਪੂਰੀ ਸਮਰੱਥਾ ਨੂੰ ਮਹਿਸੂਸ ਕਰ ਸਕਣ ਅਤੇ ਰਾਸ਼ਟਰ ਨਿਰਮਾਣ ਵਿੱਚ ਵਧੇਰੇ ਮਜ਼ਬੂਤੀ ਨਾਲ ਯੋਗਦਾਨ ਪਾ ਸਕਣ। ਸ਼੍ਰੀ ਮੋਦੀ ਨੇ ਭਾਰਤ ਦੀ ਨਾਰੀ ਸ਼ਕਤੀ ਦੇ ਵਿਗਿਆਨ, ਪੁਲਾੜ ਅਤੇ ਨਵੀਨਤਾ ਵਰਗੇ ਖੇਤਰਾਂ ਵਿੱਚ ਆਪਣੀ ਛਾਪ ਛੱਡਦੇ ਹੋਏ ਦੇਖ ਕੇ ਖੁਸ਼ੀ ਪ੍ਰਗਟਾਈ। ਉਹਨਾਂ ਕਿਹਾ ਕਿ ਦੇਸ਼ ਦੀ ਨਾਰੀ ਸ਼ਕਤੀ ਰਾਸ਼ਟਰ ਨਿਰਮਾਣ ਦੀ ਨੀਂਹ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਅੱਜ ਹਰ ਖੇਤਰ ਵਿੱਚ ਆਪਣੀ ਅਸਧਾਰਨ ਪ੍ਰਤਿਭਾ ਅਤੇ ਹੁਨਰ ਨਾਲ ਭਾਰਤ ਮਾਤਾ ਦੀ ਸ਼ਾਨ ਵਧਾ ਰਹੀਆਂ ਨੇ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕਰ ਦਿੱਤੀ ਏ। ਨਵਾਂ ਸਮਾਂ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮ 5:15 ਤੱਕ ਹੋਏਗਾ। ਸੋਧੀ ਹੋਈ ਪ੍ਰੀਖਿਆ ਦੀ ਮਿਆਦ ਵਿੱਚ ਲਾਜ਼ਮੀ ਪ੍ਰੀਖਿਆ ਅਮਲਾਂ ਲਈ ਲੋੜੀਂਦਾ ਸਮਾਂ ਸ਼ਾਮਿਲ ਏ। ਏਜੰਸੀ ਨੇ ਕਿਹਾ ਕਿ ਇਹ ਸੁਧਾਰ ਪਿਛਲੇ ਕਈ ਸਾਲਾਂ ਤੋਂ ਉਮੀਦਵਾਰਾਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ 'ਤੇ ਕੀਤੇ ਗਏ ਨੇ। ਏਜੰਸੀ ਨੇ ਵੀ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਏ ਕਿ NEET UG ਪ੍ਰੀਖਿਆ ਉਮੀਦਵਾਰਾਂ ਦੀਆਂ ਜ਼ਰੂਰਤਾਂ ਮੁਤਾਬਿਕ ਨਿਰਪੱਖ, ਸੁਰੱਖਿਅਤ ਅਤੇ ਜਵਾਬਦੇਹ ਢੰਗ ਨਾਲ ਕਾਰਵਾਈ ਕਰੇ। ਪੇਸ਼ ਇੱਕ ਰਿਪੋਰਟ।
1: ਏਜੰਸੀ ਨੇ ਪ੍ਰਸ਼ਨ ਪੱਤਰ ਦੇ ਨਾਲ ਪ੍ਰਦਾਨ ਕੀਤੀ ਜਾਣ ਵਾਲੀ ਰਫ ਵਰਕਸ਼ੀਟ ਨੂੰ 2 ਪੰਨਿਆਂ ਤੋਂ ਵਧਾ ਕੇ 4 ਪੰਨਿਆਂ ਤੱਕ ਕਰ ਦਿੱਤਾ ਹੈ। ਇਹ ਸੁਧਾਰ ਇਸ ਫੀਡਬੈਕ ਤੋਂ ਬਾਅਦ ਕੀਤਾ ਗਿਆ ਸੀ ਕਿ ਪੁਰਾਣਾ ਲੇਆਊਟ ਕੁਝ ਵਿਦਿਆਰਥੀਆਂ, ਖਾਸ ਕਰਕੇ ਖੱਬੇ ਹੱਥ ਨਾਲ ਲਿਖਣ ਵਾਲੇ ਵਿਦਿਆਰਥੀਆਂ ਲਈ ਅਸੁਵਿਧਾਜਨਕ ਸੀ। NTA ਨੇ ਕਿਹਾ ਕਿ ਪ੍ਰੀਖਿਆ ਡਿਜ਼ਾਈਨ ਵਿੱਚ ਛੋਟੇ ਸੁਧਾਰ ਵੀ ਇੱਕ ਮਹੱਤਵਪੂਰਨ ਪ੍ਰੀਖਿਆ ਦੌਰਾਨ ਉਮੀਦਵਾਰਾਂ ਦੇ ਅਨੁਭਵ ਤੇ ਚੰਗਾ ਪ੍ਰਭਾਵ ਪਾ ਸਕਦੇ ਨੇ। ਇਸ ਲਈ ਇਹ ਉਪਾਅ ਲਾਗੂ ਕੀਤੇ ਗਏ ਨੇ ਜਦੋਂ ਕਿ ਨਿਰਪੱਖਤਾ ਅਤੇ ਸੁਰੱਖਿਆ ਦੇ ਸਰਵਉੱਚ ਮਿਆਰਾਂ ਨੂੰ ਬਣਾਈ ਰੱਖਿਆ ਜਾਂਦਾ ਹੈ। ਉਮੀਦਵਾਰਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਾਖਲਾ ਕਾਰਡ ਅਤੇ ਜਾਣਕਾਰੀ ਬੁਲੇਟਿਨ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਪ੍ਰੀਖਿਆ ਸਟਾਫ ਨਾਲ ਸਹਿਯੋਗ ਕਰਨ। ਬਿਊਰੋ ਰਿਪੋਰਟਸ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਵੀਂ ਦਿੱਲੀ ਵਿੱਚ ਸ਼੍ਰੀ ਅਮਰਨਾਥ ਯਾਤਰਾ ਲਈ ਤਿਆਰੀਆਂ ਦੀ ਸਮੀਖਿਆ ਕਰਨ ਵਾਸਤੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਫੌਜ ਮੁਖੀ ਜਨਰਲ ਉਪਿੰਦਰ ਦਵੇਦੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, CRPF, BSF, CISF, ITBP ਅਤੇ SSP ਦੇ ਡਾਇਰੈਕਟਰ ਜਨਰਲ ਮੀਟਿੰਗ ਵਿੱਚ ਮੌਜੂਦ ਨੇ। ਅਮਰਨਾਥ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਏਗੀ ਅਤੇ 28 ਅਗਸਤ ਨੂੰ ਸੰਪੂਰਨ ਹੋਏਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਅਸਾਮ ਅਤੇ ਨਾਗਾਲੈਂਡ ਵੱਲੋਂ ਦਸਤਖਤ ਕੀਤਾ ਗਿਆ 3-3 ਸਮਝੌਤਾ ਉੱਤਰ ਪੂਰਬ ਵਿੱਚ ਦਹਾਕਿਆਂ ਤੋਂ ਚੱਲ ਰਹੇ ਵਿਵਾਦ ਨੂੰ ਖਤਮ ਕਰ ਦੇਵੇਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਸਮਝੌਤਾ ਖੇਤਰ ਵਿੱਚ ਤੇਲ ਅਤੇ ਗੈਸ ਦੀ ਭਾਲ ਲਈ ਰਾਹ ਖੋਲੇਗਾ। ਉਨ੍ਹਾਂ ਅੱਗੇ ਕਿਹਾ ਕਿ ਸਮਝੌਤਾ ਭਾਰਤ ਦੀ ਏਕਤਾ ਦੀ ਇੱਕ ਮਿਸਾਲ ਵਜੋਂ ਖੜ੍ਹਾ ਹੈ ਜਿੱਥੇ ਦੋਵੇਂ ਰਾਜ ਊਰਜਾ ਪੱਖੋਂ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਵਿਵਾਦਾਂ ਨੂੰ ਛੱਡ ਦਿੰਦੇ ਨੇ। ਸਰਕਾਰ ਨੇ ਸੰਸਥਾਗਤ, ਸਨਅਤੀ ਅਤੇ ਵਪਾਰਕ ਗਾਹਕਾਂ ਨੂੰ ਪ੍ਰਚੂਨ ਵਿਕਰੇਤਾਵਾਂ ਤੋਂ ਮੋਟਰ ਈਂਧਣ ਅਤੇ ਹਾਈ ਸਪੀਡ ਡੀਜ਼ਲ ਖਰੀਦਣ 'ਤੇ ਰੋਕ ਲਾ ਦਿੱਤੀ ਏ। ਸਰਕਾਰ ਨੇ ਕਿਹਾ ਕਿ ਉਹ ਘਰੇਲੂ ਪੈਟਰੋਲ ਪੰਪਾਂ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ। ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਆਲਮੀ ਸਪਲਾਈ ਲੜੀਆਂ ਵਿੱਚ ਵਿਘਨ ਦਰਮਿਆਨ ਸਥਾਨਕ ਈਂਧਣ ਦੀ ਘਾਟ ਨੂੰ ਰੋਕਣ ਲਈ ਫੈਸਲਾ ਲਿਆ ਗਿਆ ਸੀ। ਪੈਟਰੋਲ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਇਹ ਪਾਬੰਦੀਆਂ 90 ਦਿਨਾਂ ਤੱਕ ਲਾਗੂ ਰਹਿਣਗੀਆਂ। ਪ੍ਰਚੂਨ ਵਿਕਰੇਤਾਵਾਂ ਪ੍ਰਤੀ ਗਾਹਕ ਪ੍ਰਤੀ ਦਿਨ ਵੱਧ ਤੋਂ ਵੱਧ 200 ਲੀਟਰ ਹਾਈ ਸਪੀਡ ਡੀਜ਼ਲ ਵੇਚਣ ਦੇ ਨਿਰਦੇਸ਼ ਦਿੱਤੇ ਗਏ ਨੇ। ਮੰਤਰਾਲੇ ਨੇ ਕਿਹਾ ਕਿ ਇਹ ਆਦੇਸ਼ ਇਸ ਸੰਕਟ ਦੌਰਾਨ ਜਮ੍ਹਾਖੋਰੀ ਨੂੰ ਰੋਕਣ ਲਈ ਇੱਕ ਅਸਥਾਈ ਉਪਾਅ ਨੇ। ਇਸ ਨੇ ਤੇਲ ਕੰਪਨੀਆਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਆਦੇਸ਼ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @EIRRNEWS ਜਲੰਧਰ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਟੈਲੀਵਿਜ਼ਨ, ਰੇਡੀਓ ਅਤੇ ਸੰਚਾਰ ਸੇਵਾਵਾਂ ਨਾਲ ਸੰਬੰਧਿਤ ਦੂਰਸੰਚਾਰ ਨੇਮ 2026 ਦਾ ਖਰੜਾ ਜਨਤਕ ਸਲਾਹ ਮਸ਼ਵਰੇ ਲਈ ਜਾਰੀ ਕੀਤਾ ਹੈ। ਇਸ ਖਰੜੇ ਦਾ ਉਦੇਸ਼ ਪੁਰਾਣੇ ਟੈਲੀਗ੍ਰਾਫ ਕਾਨੂੰਨ 1885 ਤਹਿਤ ਟੈਲੀਵਿਜ਼ਨ ਅਤੇ ਰੇਡੀਓ ਸੇਵਾਵਾਂ ਲਈ ਜਾਰੀ ਕੀਤੇ ਗਏ ਵੱਖ ਵੱਖ ਦਿਸ਼ਾ ਨਿਰਦੇਸ਼ਾਂ ਨੂੰ ਨਵੇਂ ਦੂਰਸੰਚਾਰ ਕਾਨੂੰਨ 2023 ਦੇ ਦਾਇਰੇ ਵਿੱਚ ਸ਼ਾਮਿਲ ਕਰਨਾ ਹੈ। ਨਵੀਂ ਵਿਵਸਥਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਨਿੱਜੀ ਪ੍ਰਸਾਰਕਾਂ ਵਿਚਕਾਰ ਇਜਾਜ਼ਤ ਦੇ ਸਮਝੌਤੇ 'ਤੇ ਦਸਤਖਤ ਕਰਨ ਦੀ ਜ਼ਰੂਰਤ ਨੂੰ ਖਤਮ ਕਰਦੀ ਏ। ਇਸ ਨਾਲ ਪੂਰੇ ਅਮਲ ਡਿਜੀਟਾਈਜ਼ ਹੋ ਜਾਏਗਾ। ਇੱਕ ਪਾਰਦਰਸ਼ੀ ਨਿਆਇਕ ਪ੍ਰਣਾਲੀ ਵੀ ਕਾਇਮ ਕੀਤੀ ਜਾਏਗੀ। ਇਹ ਖਰੜੇ ਨੇ ਮੰਤਰਾਲੇ ਦੀ ਅਧਿਕਾਰਤ ਵੈਬਸਾਈਟ 'ਤੇ ਪ੍ਰਕਾਸ਼ਿਤ ਕੀਤੇ ਗਏ ਨੇ। ਜਨਤਾ 27 ਜੁਲਾਈ ਤੱਕ ਆਪਣੇ ਵਿਚਾਰ, ਟਿੱਪਣੀਆਂ ਅਤੇ ਸੁਝਾਅ ਸਰਕਾਰ ਨੂੰ ਭੇਜ ਸਕਦੀ ਏ। ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕੱਲ੍ਹ ਪਿਆਜ਼ ਦੀ ਖਰੀਦ ਨੂੰ ਮਜ਼ਬੂਤ ਕਰਨ ਤੇ ਕਿਸਾਨਾਂ ਲਈ ਬਿਹਤਰ ਮੁੱਲ ਯਕੀਨੀ ਬਣਾਉਣ ਲਈ ਖੁਰਾਕ ਤੇ ਜਨਤਕ ਵੰਡ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੋਸ਼ੀ ਨੇ ਕਿਹਾ ਕਿ ਮੌਜੂਦਾ ਮੰਡੀ ਕੀਮਤਾਂ ਤੇ ਭੰਡਾਰ ਗ੍ਰੇਡ ਪਿਆਜ਼ ਲਈ ਗੁਣਵੱਤਾ ਦੀਆਂ ਜ਼ਰੂਰਤਾਂ ਦੇ ਆਧਾਰ ਤੇ ਘੱਟੋ ਘੱਟ ਯਕੀਨੀ ਖਰੀਦ ਮੁੱਲ ਨੂੰ 1,650 ਰੁਪਏ ਪ੍ਰਤੀ ਕੁਇੰਟਲ ਤੱਕ ਸੋਧਿਆ ਗਿਆ ਹੈ।

0: ਮੰਤਰੀ ਨੇ ਕਿਹਾ ਕਿ ਖਰੀਦ ਨੂੰ ਬਾਜ਼ਾਰ ਦੀਆਂ ਸਥਿਤੀਆਂ ਮੁਤਾਬਿਕ ਵਧੇਰੇ ਜਵਾਬਦੇਹ ਬਣਾਉਣ ਲਈ ਕੀਮਤ ਵਿਧੀ ਨੂੰ ਵੀ ਸੁਧਾਰਿਆ ਗਿਆ ਹੈ। ਚੁਗਿਰਦਾ ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਮੱਧ ਏਸ਼ੀਆ ਅਤੇ ਸ਼ਾਂਘਾਈ ਸਹਿਯੋਗ ਸੰਗਠਨ SCO ਨਾਲ ਸਥਾਈ ਭਾਈਵਾਲੀ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਮੰਤਰੀ ਨੇ ਦੁਸ਼ਾਂਬੇ ਤਜਾਕਿਸਤਾਨ ਵਿੱਚ ਕੇਂਦਰੀ ਏਸ਼ੀਆ SCO ਦਾ ਮੂਲ ਸ਼ਾਂਤੀ ਅਤੇ ਸਾਂਝੇ ਵਿਕਾਸ ਦੇ SCO ਕਾਨਫਰੰਸ ਵਿੱਚ ਬੋਲਦੇ ਹੋਏ SCO ਵਿੱਚ ਭਾਰਤ ਦੀਆਂ ਤਰਜੀਹਾਂ ਨੂੰ ਉਜਾਗਰ ਕੀਤਾ। ਤਰਜੀਹਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ, ਸੱਭਿਆਚਾਰਕ ਵਟਾਂਦਰੇ, ਖੇਤੀ ਸੰਪਰਕ ਨੂੰ ਮਜ਼ਬੂਤ ਕਰਨਾ ਅਤੇ ਸੱਭਿਅਤਾ ਸੰਬੰਧੀ ਸੰਬੰਧ ਸ਼ਾਮਲ ਨੇ। ਭਾਰਤ ਅਗਲੇ ਮਹੀਨੇ ਕੋਲਕਾਤਾ ਵਿੱਚ ਪਹਿਲਾ SCO ਸੱਭਿਅਤਾ ਸੰਵਾਦ ਫੋਰਮ ਕਰਾਉਣ ਲਈ ਤਿਆਰ ਏ। ਪ੍ਰਸਿੱਧ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। ਉਹ 49 ਸਾਲਾਂ ਦੇ ਸਨ। ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਦਿਓ ਨੇ ਦੱਸਿਆ ਕਿ ਸ਼੍ਰੀ ਰਾਣਾ ਨੇ ਕੱਲ੍ਹ ਰਾਤ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ। ਸ਼੍ਰੀ ਰਾਣਾ ਨੇ ਹਾਲ ਹੀ ਵਿੱਚ ਜਰਮਨੀ ਦੇ ਮਿਊਨਿਕ ਵਿੱਚ ISSF ਵਿਸ਼ਵ ਕੱਪ ਤੋਂ ਭਾਰਤੀ ਦਲ ਦੀ ਵਾਪਸੀ ਦੀ ਉਡਾਣ ਦੌਰਾਨ ਬਿਮਾਰ ਹੋਣ ਤੋਂ ਬਾਅਦ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਸੀ। ਨਵੀਂ ਦਿੱਲੀ ਪਹੁੰਚਣ 'ਤੇ ਉਹਨਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਸਟੈਂਟ ਲਾਉਣ ਲਈ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਗਈ। ਰਾਣਾ ਭਾਰਤੀ ਪਿਸਟਲ ਨਿਸ਼ਾਨੇਬਾਜ਼ਾਂ ਲਈ ਬਹੁਤ ਹੀ ਵਧੀਆ ਕਾਰਗੁਜ਼ਾਰੀ ਵਾਲੇ ਕੋਚ ਵਜੋਂ ਸੇਵਾ ਨਿਭਾਰੇ ਸਨ। ਉਹਨਾਂ ਮਨੂ ਬਾਖੜ ਨੂੰ ਮਾਰਗਦਰਸ਼ਨ ਦਿੱਤਾ ਅਤੇ 2024 ਪੈਰਿਸ ਓਲੰਪਿਕ ਵਿੱਚ ਇਤਿਹਾਸਕ ਦੋਹਰਾ ਕਾਂਸੀ ਦਾ ਤਮਗਾ ਹਾਸਲ ਕਰਨ ਵਿੱਚ ਉਸਦੀ ਮਦਦ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਸਪਾਲ ਰਾਣਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਜਸਪਾਲ ਰਾਣਾ ਇੱਕ ਪ੍ਰਸਿੱਧ ਨਿਸ਼ਾਨੇਬਾਜ਼ ਸਨ ਜਿਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਪਾਲ ਰਾਣਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਰਾਣਾ ਦੀ ਮੁਹਾਰਤ, ਅਨੁਸ਼ਾਸਨ ਅਤੇ ਖੇਡ ਜਗਤ ਪ੍ਰਤੀ ਸੇਵਾ ਦੀ ਅਟੁੱਟ ਵਚਨਬੱਧਤਾ ਨੇ ਉਹਨਾਂ ਨੂੰ ਕਾਫ਼ੀ ਮਕਬੂਲ ਬਣਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੀ ਹਮਦਰਦੀ, ਜਸਪਾਲ ਰਾਣਾ ਦੇ ਪਰਿਵਾਰ, ਦੋਸਤਾਂ ਅਤੇ ਸਮੁੱਚੇ ਖੇਡ ਭਾਈਚਾਰੇ ਨਾਲ ਏ। ਬੈਡਮਿੰਟਨ ਵਿੱਚ ਭਾਰਤ ਦੀ ਪੀ.ਵੀ. ਸਿੰਧੂ ਨੇ ਸਿਡਨੀ ਵਿੱਚ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਦੇ ਔਰਤਾਂ ਦੇ ਸਿੰਗਲਸ ਅਤੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਏ। ਔਰਤਾਂ ਦਾ ICC 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਅਤੇ ਸ੍ਰੀਲੰਕਾ ਵਿਚਕਾਰ ਖੇਡਿਆ ਜਾਏਗਾ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਔਰਤਾਂ ਵਿਗਿਆਨ, ਸ਼ਾਸਨ ਅਤੇ ਨਵੀਨਤਾ ਵਿੱਚ ਭਾਰਤ ਦੇ ਵਿਕਾਸ ਨੂੰ ਅੱਗੇ ਵਧਾ ਰਹੀਆਂ ਨੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ NEET UG 2026 ਵਿੱਚ ਪ੍ਰੀਖਿਆਰਥੀਆਂ ਪ੍ਰਤੀ ਸੁਖਾਵੇਂ ਬਦਲਾਅ ਪੇਸ਼ ਕੀਤੇ, ਮਿਆਦ ਵਧਾਈ ਦੇ ਲੇਆਊਟ ਨੂੰ ਸੋਧਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਬਾਰੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਰਕਾਰ ਨੇ ਸੰਸਥਾਗਤ ਅਤੇ ਵਪਾਰਕ ਖਰੀਦਦਾਰਾਂ ਦੇ ਪ੍ਰਚੂਨ ਪੰਪਾਂ ਤੋਂ ਇੰਧਨ ਖਰੀਦਣ 'ਤੇ ਰੋਕ ਲਾਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं आसिया मेमुना। वजीर आजम नरेंद्र मोदी ने कहा है कि हुकूमत ने पिछले 12 साल में खवातीन के लिए साजगार माहौल बनाया है ताकि वो मुल्क की तामीर के लिए अपनी तमाम तर सलाहियतों को बरूए कार ला सकें। वजीर दाखिला अमित शाह ने श्री अमरनाथ जी यात्रा की तैयारियों का जायजा लेने के लिए नई दिल्ली में आला सतह की एक मीटिंग की सदारत की। मरकज ने सनतों पर खुर्दा पेट्रोल पंप से पेट्रोल और डीजल खरीदने पर बंदिश आयद कर दी है। अक्वामे मुत्तहदा ने ओमान के साहिल से कुछ दूर भारतीय जहाजियों को ले जाते हुए तेल जहाजों पर हमलों की मजम्मत की है। भारत की मायानाज निशानेबाज और कोच जसपाल राणा का 49 साल की उम्र में इंतकाल हो गया है और फीफा आलमी कप 2025 में टोरंटो में ग्रुप बी मैच में कनाडा का मुकाबला बोस्निया व हर्जेगोविना से होगा। अब खबरें तफसील से। वजीर आजम नरेंद्र मोदी ने आज कहा है कि माली शमूलियत और एंटरप्रेन्योरशिप से लेकर तालीम, सेहत की देखभाल, सफाई सुथराई, हाउसिंग, खेलकूद, साइंस और हुक्मरानी तक खवातीन मुख्तलिफ शोबों में नुमाया किरदार अदा कर रही हैं। सोशल मीडिया पर एक पोस्ट में जनाब मोदी ने कहा कि ड्रोन टेक्नोलॉजी जैसे उभरते हुए शोबों में खवातीन की बढ़ती हुई शराकत से नए मौके पैदा हो रहे हैं और मुल्क भर में तरक्की के मंजरनामे बदल रहे हैं। उन्होंने खास

ਤੁਸੀਂ ਸੁਣ ਰਹੇ ਹੋ ਸੋਨੀਆ ਆਹੂਜਾ ਦੀ ਆਵਾਜ਼ ਵਿੱਚ ਲੋਕ ਗੀਤ ਪ੍ਰੋਗਰਾਮ ਚੱਲ ਰਿਹਾ ਜੀ ਰੰਗਲੀ ਧਰਤੀ ਸੁਣਦੇ ਹਾਂ ਇਹਨਾਂ ਦੀ ਹੀ ਆਵਾਜ਼ ਵਿੱਚ ਅਗਲਾ ਲੋਕ ਗੀਤ ਮਿੱਟੀ ਦਾ ਬਾਵਾ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਤੁਸੀਂ ਸੁਣ ਰਹੇ ਹੋ ਸੋਨੀਆ ਆਹੂਜਾ ਦੀ ਆਵਾਜ਼ ਵਿੱਚ ਪ੍ਰੋਗਰਾਮ ਰੰਗਲੀ ਧਰਤੀ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਵਿੱਚ ਸੋਨੀਆ ਆਹੂਜਾ ਦੀ ਆਵਾਜ਼ ਵਿੱਚ ਲੋਕ ਗੀਤ। ਸਾਡੀ ਇਸ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ।
1: DTH ਦੀ AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਔਰਤਾਂ ਵਿਗਿਆਨ ਸ਼ਾਸਨ ਤੇ ਨਵੀਨਤਾ ਦੇ ਵਿੱਚ ਭਾਰਤ ਦੇ ਵਿਕਾਸ ਨੂੰ ਵਧਾ ਰਹੀਆਂ ਨੇ ਅੱਗੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਨੀਟ UG 2026 ਦੇ ਵਿੱਚ ਪ੍ਰੀਖਿਆਰਥੀਆਂ ਦੇ ਪ੍ਰਤੀ ਸੁਖਾਵੇਂ ਬਦਲਾਅ ਕੀਤੇ ਪੇਸ਼ ਤੇ ਮਿਆਦ ਵਧਾਈ, ਲੇਆਊਟ ਨੂੰ ਸੋਧਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੇ ਬਾਰੇ ਉੱਚ ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ ਤੇ ਸਰਕਾਰ ਨੇ ਸੰਸਥਾਗਤ ਅਤੇ ਵਪਾਰਕ ਖਰੀਦਦਾਰਾਂ ਦੇ ਪ੍ਰਚੂਨ ਪੰਪਾਂ ਤੋਂ ਇੰਧਣ ਖਰੀਦਣ ਤੇ ਲਾਈ ਰੋਕ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਪਿਆਜ਼ ਦੀ ਖਰੀਦ ਨੂੰ ਵਧਾਉਣ ਤੇ ਕਿਸਾਨਾਂ ਨੂੰ ਬਿਹਤਰ ਕੀਮਤ ਯਕੀਨੀ ਬਣਾਉਣ ਦੇ ਲਈ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰੀ ਕੀਤੀ ਮੀਟਿੰਗ। ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੀਤੀ ਆਯੋਗ ਤੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਦੀ ਮੁੜ ਸੁਰਜੀਤੀ ਦੇ ਲਈ ਵਿਸ਼ੇਸ਼ ਪੈਕੇਜ ਅਤੇ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦੇਣ ਦੀ ਕੀਤੀ ਮੰਗ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 140 ਕੁਇੰਟਲ ਗੈਰ ਕਾਨੂੰਨੀ ਖਾਦਾਂ ਕੀਤੀਆਂ ਜ਼ਬਤ ਅਤੇ ਬੀਤੇ ਦਿਨੀ ਪਟਿਆਲਾ ਦੇ ਡੋਗਰਾ ਮੁਹੱਲਾ ਦੇ ਵਿੱਚ ਹੈਪੇਟਾਈਟਸ ਦੇ 5 ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਸਿਹਤ ਵਿਭਾਗ ਸਰਗਰਮ। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ ਅਗਰਵਾਲ ਨੇ ਸ਼ਹਿਰੀ ਵਿਕਾਸ ਬਾਰੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋ ਤੋਂ ਕੀਤੀ ਜਾਂਚ ਰਿਪੋਰਟ ਦੀ ਮੰਗ। ਅਤੇ ਅੰਮ੍ਰਿਤਸਰ ਦੇ ਵਿੱਚ ਤੇਜ਼ ਹਨੇਰੀ ਅਤੇ ਝੱਖੜ ਦੇ ਨਾਲ ਇੱਕ ਮੰਦਰ ਦੀ ਕੰਧ ਡਿੱਗਣ ਦੇ ਨਾਲ ਬਜ਼ੁਰਗ ਦੀ ਮੌਤ ਅਤੇ ਇੱਕ ਵਿਅਕਤੀ ਜ਼ਖਮੀ। ਮੌਸਮ ਵਿਭਾਗ ਨੇ ਅੱਜ ਤੋਂ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਬਾਰਿਸ਼, ਤੂਫਾਨ ਦਾ ਯੈਲੋ ਅਲਰਟ ਕੀਤਾ ਜਾਰੀ। ਮਸ਼ਹੂਰ ਭਾਰਤੀ ਸ਼ੂਟਿੰਗ ਕੋਚ ਅਤੇ ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਜਸਪਾਲ ਰਾਣਾ ਦਾ ਦੇਹਾਂਤ। ਉਹ 49 ਸਾਲਾਂ ਦੇ ਸਨ। ਅਤੇ ਔਰਤਾਂ ਦਾ ICC 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ।

ਟਿਊਨ ਕੀਤਾ ਹੋਏ AIR ਪੰਜਾਬ ਤੇ ਬਿਲਕੁਲ ਕਹਿੰਦੇ ਨੇ ਕਿ ਜਦੋਂ ਸਾਡਾ ਕਿਸੇ ਦੇ ਨਾਲ ਮੋਹ ਪੈ ਜਾਂਦਾ ਹੈ ਤਾਂ ਹਰ ਪਾਸੇ ਸਾਨੂੰ ਉਹੀ ਨਜ਼ਰ ਆਉਂਦੇ ਅਤੇ ਹਰ ਪਾਸੇ ਉਹੀ ਸਾਡੇ ਖਿਆਲ ਦੇ ਵਿੱਚ ਬਣ ਜਾਂਦੇ ਅਤੇ ਖਿਆਲਾਂ ਦੇ ਰਾਹੀਂ ਉਕੇਰੇ ਹੋਏ ਅੱਖਰ ਸਾਡੇ ਤੱਕ ਪਹੁੰਚ ਗਏ ਨੇ ਚਿੱਠੀਆਂ ਦੇ ਰੂਪ ਦੇ ਵਿੱਚ ਅਤੇ ਚਿੱਠੀ ਹੈ ਜੀ ਸਹਾਰਨਪੁਰ ਤੋਂ ਸੁਰੇਸ਼ ਨਾਰੰਗ ਅਤੇ ਆਸ਼ਾ ਨਾਰੰਗ ਜੀ ਨੇ ਲਿਖੀ ਹੈ ਅਤੇ ਕੋਟਲੀ ਕਲਾਂ ਤੋਂ

ਉਹ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ ਅਤੇ ਲਿਖਣ ਵਾਲੇ ਨੇ ਜੀ ਜਮਸ਼ੇਦਪੁਰ ਤੋਂ ਹਰਜਿੰਦਰ ਭਾਟੀਆ, ਐਂਜਲ ਭਾਟੀਆ, ਪੱਪੀ ਭਾਟੀਆ ਅਤੇ ਸੋਨੂ ਭਾਟੀਆ। ਡੱਬ ਵਾਲੀ ਤੋਂ ਹਰਿਆਣਾ ਤੋਂ ਚਿੱਠੀ ਜੇ ਕੇ ਬਕੌਲੀਆ, ਸ਼੍ਰੀਮਤੀ ਸੁਨੀਤਾ ਅਤੇ ਸੰਜੇ ਅਨਿਲ ਅਤੇ ਮੀਨੂ ਬਕੌਲੀਆ। ਅਲੀਕਾ ਡੱਬ ਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਅਤੇ ਕੁਲਦੀਪ ਗਾਂਧੀ ਲਿਖ ਰਹੇ ਨੇ ਅਤੇ ਲਿਖਣ ਵਾਲੇ ਨੇ ਜੀ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ, ਦੀਕਸ਼ਾ, ਜੰਨਤ ਅਤੇ ਗੁਰਲੀਨ ਕਾਠਪਾਲ, ਬਲਕਾਰ ਖੋਖਰ, ਪਿੰਡ ਮੁੱਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਅਤੇ ਪਿੰਡ ਹੈਗਾ ਜੀ ਜੰਡ ਵਾਲਾ ਭੀਮੇਸ਼ਾ ਅਤੇ ਨੇੜੇ ਪੈ ਜਾਂਦੇ ਪਿੰਡ ਨੂੰ ਕੇਰੀਆਂ ਦੇ। ਸੁਖਚਰਨ ਸਿੰਘ ਬਰਾੜ ਲਿਖ ਰਹੇ ਨੇ, ਢਾਣੀ ਨੱਥਾ ਸਿੰਘ ਅਤੇ ਕਸ਼ਮੀਰ ਸਿੰਘ ਕਰਨਾਵਾਲ ਅਤੇ ਰਾਣਾ ਚੱਕਪੱਖੀ ਤੋਂ ਅਤੇ ਕਰਤਾਰ ਸਿੰਘ ਕਰਨਾਵਾਲ ਇਹਨਾਂ ਦੇ ਨਾਲ। ਫਰਮਾਇਸ਼ ਇਹਨਾਂ ਸਾਰਿਆਂ ਦੀ ਮਨਜੀਤ ਸ਼ੌਂਕੀ ਦੀ ਖੂਬਸੂਰਤ ਆਵਾਜ਼।

ਹੈਗਾ ਦਿਨ ਵਰਲਡ ਡੇ ਅਗੇਂਸਟ ਚਾਈਲਡ ਲੇਬਰ, ਬੱਚਿਆਂ ਤੋਂ ਜਿਹੜਾ ਅਸੀਂ ਮਜ਼ਦੂਰੀ ਕਰਵਾਉਂਦੇ ਹਾਂ ਉਹ ਇੱਕ ਅਪਰਾਧ ਹੈ, ਅਤੇ ਇਸ ਕਰਕੇ ਬੱਚਿਆਂ ਦਾ ਸਾਨੂੰ ਪੂਰਾ ਖਿਆਲ ਰੱਖਣਾ ਚਾਹੀਦਾ। ਅਤੇ ਅਸੀਂ ਇੱਕ ਖਿਆਲ ਰੱਖਣ ਦੀ ਗੱਲ ਇੱਦਾਂ ਵੀ ਕਹਾਂਗੇ, ਇੱਕ ਗਰਮੀ ਤੋਂ ਬਚਾਓ, ਮੌਸਮ ਤੋਂ ਬਚਾਓ, ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਦੂਜਾ ਖਿਆਲ ਰੱਖਣ ਦੀ ਇਹ ਵੀ ਗੱਲ ਕਹਾਂਗੇ ਕਿ ਜੋ ਅੱਜ ਕੱਲ੍ਹ ਅਸੀਂ ਖਬਰਾਂ ਸੁਣਦੇ ਹਾਂ, ਮਾਹੌਲ ਜਿਹੜਾ ਬਣ ਰਿਹਾ ਹੈ, ਉਹਨਾਂ ਦਾ ਪੂਰਾ ਸਾਨੂੰ ਧਿਆਨ ਰੱਖਣਾ ਚਾਹੀਦਾ, ਸੇਫਟੀ ਸੁਰੱਖਿਆ ਦਾ ਪੂਰਾ ਖਿਆਲ ਰੱਖਣਾ ਚਾਹੀਦਾ। ਅਤੇ ਤੀਜਾ ਖਿਆਲ ਅਸੀਂ ਇਹ ਕਹਾਂਗੇ ਕਿ ਉਹਨਾਂ ਦੇ ਬਚਪਨ ਦਾ ਜ਼ਰੂਰ ਤੁਸੀਂ ਖਿਆਲ ਰੱਖੋਗੇ, ਬਚਪਨ ਕਿਤੇ ਮਿਸ ਨਾ ਹੋ ਜਾਵੇ ਕਿਉਂਕਿ ਦੁਬਾਰਾ ਨਹੀਂ ਆਉਂਦਾ। ਅਤੇ ਚਿੱਠੀ ਹੈ ਜੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰੀ, ਅਤੇ ਪੁੱਤ ਇਹਨਾਂ ਦਾ ਸੁਖਮਨਜੀਤ ਸਿੰਘ, ਅਤੇ ਪੋਤੀ ਹੈ ਜੀ ਸਹਿਜਪ੍ਰੀਤ ਕੌਰ, ਅਤੇ ਪਿੰਡ ਹੈਗਾ ਝਤਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਝਤਰਾ, ਪ੍ਰੇਮ ਭੂਸ਼ਣ ਗੁਪਤਾ, ਟਹਿਲ ਸਿੰਘ, ਗੁਰਸੇਵਕ ਸਿੰਘ, ਅਜੀਤ ਸਿੰਘ ਸਹੋਤਾ, ਅਤੇ ਜੀਤ ਸਿੰਘ ਪੈਚ, ਅਤੇ ਹਰਨੇਕ ਸਿੰਘ, ਬੂਟਾ ਸਿੰਘ, ਅਤੇ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਹਿਬਾਨ। ਅਤੇ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਅਤੇ ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਅਤੇ ਬਿਪਾਸ਼ਾ ਸ਼ਰਮਾ ਲਿਖ ਰਹੇ ਨੇ। ਅਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਅਤੇ ਮਨੀਸ਼ ਬਜਾਜ, ਅਤੇ ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਅਤੇ ਗੁਰਮੰਨਤ, ਅਤੇ ਪਿੰਡ ਹੈਗਾ ਕੈਰੋਂ, ਅਤੇ ਜ਼ਿਲ੍ਹਾ ਪੈ ਜਾਂਦਾ ਹੈ ਇਹਨਾਂ ਦਾ ਤਰਨ ਤਾਰਨ। ਲਿਖਣ ਵਾਲੇ ਨੇ ਜੀ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ ਰਜਨੀ, ਆਕਾਸ਼ ਦੇ ਪਨਹਾ, ਅਤੇ ਪੋਤਰਾ ਗੁਰਸ਼ਬਦ। ਫਰਮਾਇਸ਼ ਇਹਨਾਂ ਸਾਰਿਆਂ ਦੀ, ਅਤੇ ਆਵਾਜ਼ ਐਮੀ ਵਿਰਕ ਦੀ।

ਮੌਸਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਤੇ ਲਿਖ ਰਹੇ ਨੇ ਜੀ ਚਿੱਠੀ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ ਅਸ਼ਵਨੀ ਚੁੱਗ ਗੋਬਿੰਦ ਤੇ ਟੋਨੀ ਦੀਵਾਨ ਤੇ ਲਵ ਦੀਵਾਨ ਤੇ ਰਾਧੇ ਭਾਵਿਕ ਢਿੰਗੜਾ ਤੇ ਲਿਖਣ ਵਾਲੇ ਨੇ ਜੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ ਜਸਵਿੰਦਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ ਤੇ ਗਾਂਧੀ ਚੌਂਕ ਰੋਪੜ ਤੋਂ ਚਿੱਠੀ ਹੈ ਜੀ ਹਰਦੇਵ ਮੀਕਾ ਬਲਵਿੰਦਰ ਵਿਰਕ ਜੈ ਤੇ ਵਿਰਕ ਤੇ ਮੀਕਾ ਵਿਰਕ ਲਿਖ ਰਹੇ ਨੇ ਤੇ ਲਿਖਣ ਵਾਲੇ ਨੇ ਜੀ ਅਮਰਜੀਤ ਬੰਗਾ ਪਰਮਿੰਦਰ ਬੰਗਾ ਰਾਜਾ ਬੰਗਾ ਕੁਲਵਿੰਦਰ ਕੌਰ ਤੇ ਅੰਬਾ ਚਾਹਲ ਇਹ ਚਿੱਠੀ ਹੈ ਜੀ ਚਾਹਲ ਕਲਾਂ SBS ਨਗਰ ਤੋਂ ਤੇ ਲਿਖਣ ਵਾਲੇ ਨੇ ਜੀ ਮਲੋਟ ਤੋਂ ਜਗਤਾਰ ਗਿੱਲ ਪਰਮਜੀਤ ਕੌਰ ਗਿੱਲ ਗੈਵੀ ਗਿੱਲ ਤੇ ਅਮਨ ਗਿੱਲ ਬੁਰਜ ਸਿੱਧਵਾ ਮਲੋਟ ਤੋਂ ਸਰਬਜੋਤ ਸਿੱਧੂ ਅਵਿਤਾਸ ਸਿੱਧੂ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ ਇਹਨਾਂ ਦੇ ਨਾਲ ਇਸ ਚਿੱਠੀ ਦੇ ਵਿੱਚ ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਤੇ ਆਵਾਜ਼ ਹੈ ਜੀ ਰਣਜੀਤ ਬਾਵਾ ਦੀ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਚਿੱਠੀ ਹੈਗੀ ਹੈ ਪਿੰਡ ਘੁਪਾਇਆ ਪੈ ਜਾਂਦਾ ਤਹਿਸੀਲ ਹੈ ਜਲਾਲਾਬਾਦ ਅਤੇ ਜ਼ਿਲ੍ਹਾ ਹੈ ਫਾਜ਼ਿਲਕਾ ਪੱਪੂ ਮੁਨੀਮ ਅਮਰੋਬਾਈ ਰਾਜੂ ਫੌਜੀ ਹਰਪ੍ਰੀਤ ਕੌਰ ਬਲਜੀਤ ਕੌਰ ਹਰਮੇਸ਼ ਸਿੰਘ ਅਤੇ ਪੋਤਰੇ ਗੁਰਨੂਰ ਪ੍ਰਣੀਤ ਕੌਰ ਅਤੇ ਨਵਦੀਪ ਬੱਬਲੂ ਅਤੇ ਮਾਣੋ ਇਹਨਾਂ ਦੇ ਨਾਲ ਅਤੇ ਬਿਹਾਰ ਤੋਂ ਚਿੱਠੀ ਆਈ ਹੈ ਜੀ ਬਕਸਰ ਤੋਂ ਇਹ ਚਿੱਠੀ ਹੈ ਸ਼ਰਫੁਦੀਨ ਅੰਸਾਰੀ ਅਤੇ ਫਾਤਮਾ ਖਾਤੂਨ ਅੰਸਾਰੀ ਅਤੇ ਡੁਮਰਾਬ ਬਿਹਾਰ ਤੋਂ ਡਾਕਟਰ ਡੱਬੂ ਅੰਸਾਰੀ ਅਤੇ ਡਾਕਟਰ ਸੋਨਮ ਆਦੀਬਾ ਅਤੇ ਦਾਨਿਸ਼ ਅੰਸਾਰੀ ਸਹਾਰਨਪੁਰ ਬਕਸਰ ਤੋਂ ਰਾਜ SD ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ ਅਤੇ ਦਿੱਲੀ ਤੋਂ ਚਿੱਠੀ ਹੈ ਜੀ ਖੇਲ ਰੋਡ ਤੋਂ ਇਹ ਲਾਲ ਬਾਬੂ ਦੀਵਾਨਾ ਅਤੇ ਦਿਵਿਆ ਭਾਰਤੀ ਇਹਨਾਂ ਦਾ ਨਾਮ ਅਤੇ ਸਤਨਾਮ ਸਿੰਘ ਗਿੱਲ ਗੁਰਿੰਦਰ ਗਿੱਲ ਗੁਰਲੀਨ ਅਤੇ ਸਾਰਾ ਗਿੱਲ ਪਰਿਵਾਰ ਪਿੰਡ ਪੱਖੀ ਖੁਰਦ ਤੋਂ ਇਹ ਚਿੱਠੀ ਲਿਖ ਰਹੇ ਨੇ ਜੀ ਜ਼ਿਲ੍ਹਾ ਇਹਨਾਂ ਨੇ ਨਹੀਂ ਦੱਸਿਆ ਸ਼ਹਿਰ ਵੀ ਨਹੀਂ ਦੱਸਿਆ ਕਿਹੜਾ ਪੈ ਜਾਂਦਾ ਨੇੜੇ ਅਤੇ ਪਿੰਡ ਨੁਕੇਰੀਆਂ ਨੇੜੇ ਮੰਡੀ ਰੋੜਾ ਵਾਲੀ ਕਸ਼ਮੀਰ ਸਿੰਘ ਕਰਨਾਵਾਲ ਸੁਖਚਰਨ ਸਿੰਘ ਬਰਾੜ ਅਤੇ ਪਿੰਡ ਜੰਡ ਵਾਲਾ ਭੀਮੇ ਸ਼ਾਹ ਤੋਂ ਇਸੇ ਚਿੱਠੀ ਦੇ ਵਿੱਚ ਇਹਨਾਂ ਦੇ ਨਾਲ ਆਏ ਨੇ ਜੀ ਕਰਤਾਰ ਸਿੰਘ ਅਤੇ ਰਾਣਾ ਆ ਗਏ ਨੇ ਚੱਕ ਪੱਖੀ ਤੋਂ ਅਤੇ ਅਨਮੋਲ ਸਹਿਜਪ੍ਰੀਤ ਅਤੇ ਰਹਿਮਤ ਖੁਸ਼ਪ੍ਰੀਤ ਇਹਨਾਂ ਦੇ ਨਾਲ ਅਤੇ ਪਿੰਡ ਹੈਗਾ ਖਾਨੇ ਕੀ ਢਾਬ ਮਲੋਟ ਤੋਂ ਇਹ ਚਿੱਠੀ ਹੈ ਸ਼ਮਸ਼ੇਰ ਸਿੰਘ ਕੌਲਤਰ ਅਤੇ ਜਸਵਿੰਦਰ ਕੌਰ ਕਰਨ ਪ੍ਰਤਾਪ ਸਿੰਘ ਮਨਰੀਤ ਕੌਰ ਅਤੇ ਤਰਨਵੀਰ ਸਿੰਘ ਫਰਮਾਇਸ਼ ਇਹਨਾਂ ਸਾਰਿਆਂ ਦੀ ਆਵਾਜ਼ ਹੈ ਵਿਰਾਸਤ ਸੰਧੂ ਅਤੇ ਸਾਥੀਆਂ ਦੀ

ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ। ਬਹੁਤ ਹੀ ਖੂਬਸੂਰਤ ਚਿੱਠੀ ਹੈ ਜੀ ਮਹਾਰਾਸ਼ਟਰ ਤੋਂ, ਬਹੁਤ ਸਾਰੇ ਰੰਗਾਂ ਦੇ ਵਿੱਚ ਰੰਗੀ ਹੋਈ ਹੈ, ਲਾਲ, ਨੀਲਾ ਅਤੇ ਹਰਾ ਤਿੰਨ ਰੰਗ ਨੇ। ਅਤੇ ਬੀੜ ਸ਼ਹਿਰ ਤੋਂ ਚਿੱਠੀ ਲਿਖ ਰਹੇ ਨੇ ਪ੍ਰਕਾਸ਼ ਪਗਾਰੀਆ, ਪ੍ਰਾਗ ਪਗਾਰੀਆ ਪ੍ਰਦੀਪ ਅਤੇ ਕੇਸ਼ਵ ਪਟੇਲ ਅਤੇ ਰਾਮ ਨਿਵਾਸ ਅਗਰਵਾਲ। ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਚਿੱਠੀ ਹੈ ਬਾਬੂ ਸਿੰਘ ਧੀਮਾਨ ਅਤੇ ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਅਤੇ ਜਮਸ਼ੇਦਪੁਰ ਤੋਂ ਲਿਖਣ ਵਾਲੇ ਨੇ ਜੀ ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ। ਅਤੇ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਚਿੱਠੀ ਕਪਤਾਨ ਸਿੰਘ ਸ਼ਮਸ਼ੇਰ ਸਿੰਘ ਸੈਕਟਰੀ ਅਤੇ ਧਰਮਿੰਦਰ ਸ਼ਰਮਾ ਅਤੇ ਠਾਕੁਰ ਅਤੇ ਪਾਸ਼ੂ ਇਹਨਾਂ ਦੇ ਨਾਲ। ਅਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ, ਆਵਾਜ਼ ਹੈ ਜੀ ਹੈਪੀ ਰਾਏ ਕੋਟੀ ਅਤੇ ਸਾਥੀਆਂ ਦੀ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਦੇ, ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਤੇ। ਚਿੱਠੀ ਬਹੁਤ ਹੀ ਖੂਬਸੂਰਤ ਹੈ ਜੀ, ਦੋ ਰੰਗਾਂ ਦੇ ਵਿੱਚ ਰੰਗੀ ਹੋਈ ਹੈ, ਕਾਲਾ ਅਤੇ ਲਾਲ ਰੰਗ ਹੈ। ਅਤੇ ਪਹਿਲਾਂ ਜੀ ਰਾਮ ਰਾਮ ਕਹਿ ਰਹੇ, ਅਸੀਂ ਵੀ ਰਾਮ ਰਾਮ ਕਹਿੰਦੇ ਹਾਂ ਜੀ। ਅਤੇ ਲਿਖ ਰਿਹਾ ਜੀ ਸ਼੍ਰੀ ਚੌਧਰੀ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪ੍ਰਵੀਨ ਅਤੇ ਯੁਗਮ ਅਤੇ ਵੀਰੇਨ ਅਤੇ ਮਨਕੀਰਤ ਅਤੇ ਮਨਰਾਜ। ਪਿੰਡ ਕਹਿੰਦੇ ਸਾਡਾ ਝਗੋੜੀਆ ਅਤੇ ਜ਼ਿਲ੍ਹਾ ਯਮੁਨਾ ਨਗਰ ਅਤੇ ਕਸਬਾ ਰਾਦੌਰ। ਅਤੇ ਵੱਖਰੇ ਵੱਖਰੇ ਰੰਗਾਂ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਲਿਖਿਆ ਹੈ ਜੀ, ਬਹੁਤ ਹੀ ਖੂਬਸੂਰਤ ਇਹ ਚਿੱਠੀ ਹੈ, ਬੜਾ ਟਾਈਮ ਲਾ ਕੇ ਲਿਖੀ ਹੈ। ਅਤੇ ਪਿੰਡ ਕਕਿਓਰ ਮਾਜਰਾ ਜ਼ਿਲ੍ਹਾ ਕੈਥਲ ਹਰਿਆਣਾ ਤੋਂ ਚਿੱਠੀ, ਰਮੇਸ਼ ਕੁਮਾਰ ਲੋਟ, ਸ਼੍ਰੀਮਤੀ ਸੰਤੋਸ਼ ਰਾਣੀ, ਅੰਕੁਸ਼ ਲੋਟ, ਅੰਕਿਤਾ ਲੋਟ ਅਤੇ ਛੋਟਾ ਬੱਚਾ ਇਹਨਾਂ ਦੇ ਨਾਲ, ਅਨੁਜ ਲੋਟ। ਅਤੇ ਆਰਾਇਣ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਚਿੱਠੀ, ਡਾਕਟਰ ਬਨਵਾਰੀ ਜੈਪਾਲ ਅਤੇ ਬਿਮਲਾ ਜੈਪਾਲ, ਸੋਨੂੰ ਜੈਪਾਲ ਅਤੇ ਮਮਤਾ ਅਤੇ ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਵਿਕਰਮ ਜੈਪਾਲ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਫਰਮਾਇਸ਼ ਇਹਨਾਂ ਦੀ ਅਤੇ ਗੱਲ ਹੋ ਰਹੀ ਹੈ ਜੀ ਕਣੀਆਂ ਦੀ। ਕਣੀਆਂ ਪਤਾ ਨਹੀਂ ਕਦੋਂ ਪੈ ਜਾਂਦੀਆਂ, ਮੀਂਹ ਕਦੋਂ ਆ ਜਾਂਦੇ ਪਤਾ ਹੀ ਨਹੀਂ ਲੱਗਦਾ ਮੌਸਮ ਦਾ ਕੁਝ, ਪਰ ਇਹਨਾਂ ਨੂੰ ਸ਼ਾਇਦ ਸਭ ਪਤਾ ਹੈ ਅਤੇ ਕੌਣ ਹੈ ਅਤੇ ਕੀ ਕਹਿੰਦੇ ਆ, ਸੁਣਦੇ ਇਸ ਗੀਤ ਵਿੱਚ।

0: ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਦੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਬਿਲਕੁਲ ਖੁਸ਼ੀ ਦਾ ਮਾਹੌਲ ਬਣ ਜਾਂਦਾ ਜਦੋਂ ਕਣੀਆਂ ਪੈਂਦੀਆਂ ਅਤੇ ਅਸੀਂ ਖੁਸ਼ ਹੋ ਜਾਂਦੇ ਹਾਂ, ਬੱਚੇ ਬੜੇ ਖੁਸ਼ ਹੋ ਜਾਂਦੇ ਜਦੋਂ ਮੀਂਹ ਪੈਂਦਾ, ਕਹਿੰਦੇ ਵੀ ਸਾਨੂੰ ਵੀ ਮੀਂਹ ਦਿਖਾਓ, ਬਾਹਰ ਕੱਢੋ ਸਾਨੂੰ ਅਤੇ ਮੀਂਹ ਦਿਖਾਓ। ਪਰ ਕਈ ਵਾਰੀ ਕੀ ਹੁੰਦਾ ਆ ਕਿ ਮੀਂਹ ਬੜਾ ਤੇਜ਼ ਪੈਂਦਾ, ਹਨੇਰੀ ਬਹੁਤ ਚੱਲਦੀ ਹੁੰਦੀ ਹੈ ਅਤੇ ਸਾਨੂੰ ਥੋੜ੍ਹੀ ਜਿਹੀ ਮਜਬੂਰੀ ਹੋ ਜਾਂਦੀ, ਬੱਚਿਆਂ ਨੂੰ ਇਹ ਕਹਿਣਾ ਪੈਂਦਾ ਵੀ ਤੁਸੀਂ ਅੰਦਰੋਂ ਹੀ ਦੇਖ ਲਓ, ਬਾਹਰ ਹੀ ਜਿਹੜਾ ਅਸੀਂ ਤੁਹਾਨੂੰ ਬਾਹਰ ਨਹੀਂ ਲਿਜਾ ਸਕਦੇ, ਅੰਦਰੋਂ ਖੜ੍ਹ ਕੇ ਤੁਸੀਂ ਬਾਹਰ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ। ਅਤੇ ਗਰਮੀਆਂ ਦੇ ਵਿੱਚ ਖਾਸ ਕਰਕੇ ਜਦੋਂ ਮੀਂਹ ਪੈਂਦਾ ਬੜਾ ਹੀ ਸਾਨੂੰ ਵਧੀਆ ਲੱਗਦਾ, ਸੁਖਦ ਪਲ ਲੱਗਦੇ। ਅਤੇ ਚਿੱਠੀ ਲਿਖੀ ਹੈ ਜੀ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪਿੱਛੋਂ ਕੈਂਚੀਆਂ ਬਠਿੰਡਾ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ ਅਤੇ ਦਮਨ ਅਤੇ ਅਭਿਜੋਤ ਨੇ। ਅਤੇ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਅਤੇ ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਪਿੰਡ ਹੈਗਾ ਜੀ ਗਾਜੇਵਾਸ, ਕਹਿੰਦੇ ਪੱਤੀ ਪੈ ਜਾਂਦੀ ਹੈ ਮਾਨ। ਅਤੇ ਲਿਖਣ ਵਾਲੇ ਆ ਜੀ ਰਣਧੀਰ ਸਿੰਘ ਮਾਨ ਅਤੇ ਮਲਕੀਤ ਸਿੰਘ, ਝੰਡਾ ਸਿੰਘ ਅਤੇ ਸ਼ਾਦੀ ਸਿੰਘ, ਗੁਲਾਬ ਸਿੰਘ, ਗੁਰਚਰਨ ਸਿੰਘ ਮਾਨ ਅਤੇ ਸਾਰਾ ਮਾਨ ਪਰਿਵਾਰ। ਅਤੇ ਪਿੰਡ ਹੈਗਾ ਜੀ ਬਾਗ ਬੁੜਵਾ ਪਥਰੀਆ ਤੋਂ ਚਿੱਠੀ ਨਰੇਨ ਅਤੇ ਕੁਸਮ ਇਹ ਚਿੱਠੀ ਲਿਖ ਰਿਹਾ, ਫਰਮਾਇਸ਼ ਇਹਨਾਂ ਸਾਰਿਆਂ ਦੀ ਹੈ ਅਤੇ ਗੁਰਮਾਨ ਦੀ ਆਵਾਜ਼ ਹੈ। ਅਤੇ ਵੇਲਾ ਆ ਜੀ ਚਾਹ ਦਾ, ਅਤੇ ਚਾਹ ਦੀ ਹੀ ਗੱਲ ਕਰ ਰਿਹਾ ਗਾਇਕ, ਕੀ ਕਹਿ ਰਿਹਾ ਸੁਣਦੇ ਹਾਂ ਇਸ ਗੀਤ ਵਿੱਚ।
1: ਜੀ ਗੁਰੀ

प्रोग्राम चल रहे चिट्ठियां मिठियां ते तुसी ट्यून कीता होए AIR पंजाब ते बिल्कुल बहुत सारे दोस्त चिट्ठियां दे राही एक दूजे दे नाल दोस्ती पा लैंदे आ ते एक चिट्ठी दे विच नाल दे पिंड वाले दोस्त दा नाम ओ जरूर ऐड कर देंदे आ शामिल कर देंदे आ ते इहदे तों पता लगदा है कि उहनां दी दोस्ती किन्नी पक्की आ ते पिंड नवें तों चिट्ठी लिखी है जी नत्था सिंह जी कहिंदे राजस्थान दे विच पै जांदा है पिंड ते रुलिया राम ते रंगा सिंह ते कहिंदे कि पोते साडे हैगे आ ਜੀਤ ਸਿੰਘ ਅਤੇ ਹੈਪੀ ਸਿੰਘ ਅਤੇ ਲੜਕਾ ਦਰਸ਼ਨ ਸਿੰਘ ਅਤੇ ਪੜਪੋਤਾ ਹੈਗਾ ਗੁਰਕੀਰਤ ਸਿੰਘ ਅਤੇ ਲਿਖਣ ਵਾਲੇ ਨੇ ਜੀ ਮਹਾਰਾਸ਼ਟਰ ਤੋਂ ਬੀੜ ਸ਼ਹਿਰ ਤੋਂ ਪ੍ਰਕਾਸ਼ ਪਗਾਰੀਆ ਅਤੇ ਪ੍ਰਾਗ ਪ੍ਰਦੀਪ ਅਤੇ ਕੇਸ਼ਵ ਪਟੇਲ ਅਤੇ ਤਲਵਾੜਾ ਰੋਡ ਹਾਜੀਪੁਰ ਤੋਂ ਗੇਸੀ ਸੋਨੂ ਅਤੇ ਬਿੱਟੂ ਅਤੇ ਜੀਵਨ ਪਿਆਰੇ ਲਾਲ ਅਤੇ ਇਹਨਾਂ ਦੇ ਨਾਲ ਮੋਹਣ ਇਹਨਾਂ ਦੀ ਹੈ ਚਿੱਠੀ ਅਤੇ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ ਸੁਖਜੀਤ ਕੌਰ ਬਲਵਿੰਦਰ ਹਰਜਿੰਦਰ ਅਤੇ ਗਿੱਦੜ ਬਹੁਤ ਇਹਨਾਂ ਦੇ ਨਾਲ ਸ਼ਾਮਿਲ ਹੋਏ ਚਿੱਠੀ ਦੇ ਵਿੱਚ ਮਨਜੀਤ ਤਨੇਜਾ ਅਤੇ ਪਰਵੀਨ ਤਨੇਜਾ ਫਰਮਾਇਸ਼ ਇਹਨਾਂ ਸਾਰਿਆਂ ਦੀ ਜਯੋਤਿਕਾ ਤਾਂਕੜੀ ਦੀ ਖੂਬਸੂਰਤ ਆਵਾਜ਼

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਚਿੱਠੀ ਲਿਖੀ ਹੈ ਜੀ ਜ਼ਿਲ੍ਹਾ ਮੋਗਾ ਪਿੰਡ ਸਮਾਲਸਰ ਲਿਖਣ ਵਾਲੇ ਆ ਜੀ ਲਛਮਣ ਸਿੰਘ।

ਰੂ ਰਹਿਮਤ ਲਪਾਈ ਤੇ ਲਕਸ਼ਮਣ ਤੇ ਹਰਪ੍ਰੀਤ ਤੇ ਇਹਨਾਂ ਦੇ ਨਾਲ ਗੋਰਾ ਬੰਬੀਹਾ ਭਾਈ ਤੇ ਲਿਖਣ ਵਾਲੇ ਨੇ ਜੀ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਗੀਤਾ ਰਾਣੀ ਜਾਜੋਰੀਆ ਗਗਨਦੀਪ ਜਾਜੋਰੀਆ ਤੇ ਬੀਬੀ ਆਰਜੂ ਜਾਜੋਰੀਆ ਤੇ ਮਹਿਰ ਨਗਰ ਉਮਰ ਖੇਡ ਮਹਾਰਾਸ਼ਟਰ ਤੋਂ ਅਭਿਜੀਤ ਗਵਾਨਕਰ ਰਾਹੀ ਸ਼੍ਰੀਮਤੀ ਸਰਿਤਾ ਗਵਾਨਕਰ ਤੇ ਪ੍ਰਿੰਸ ਏਕਾਂਸ਼ ਗਵਾਨਕਰ ਤੇ ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਨਕਰ ਪਰਣੀਤਾ ਗਵਾਨਕਰ ਅਰਜੁਨ ਗਵਾਨਕਰ ਟੁੱਕ ਟੁੱਕ ਇਹਨਾਂ ਦਾ ਘਰ ਦਾ ਨਾਮ ਆ ਤੇ ਆਕਾਰ ਹਾਈਟਸ ਬਹਾਦਰਾ ਨਾਗਪੁਰ ਤੋਂ ਵੈਸ਼ਾਲੀ ਸ਼ੈਲੇਸ਼ ਗਵਾਨਕਰ ਤੇ ਸੁਮਿਤ ਗਵਾਨਕਰ ਕੁਮਾਰੀ ਧਵਨੀ ਗਵਾਨਕਰ ਘਰ ਦਾ ਨਾਮ ਇਹਨਾਂ ਦਾ ਪਰੀ ਤੇ ਡੱਬ ਵਾਲੀ ਹਰਿਆਣਾ ਤੋਂ ਜੇ ਕੇ ਬਕੌਲੀਆ ਸ਼੍ਰੀਮਤੀ ਸੁਨੀਤਾ ਬਕੌਲੀਆ ਸੰਜੇ ਅਨਿਲ ਤੇ ਮੀਨੂ ਬਕੌਲੀਆ ਚਿੱਠੀ ਲਿਖ ਰਹੇ ਨੇ ਤੇ ਲਿਖਣ ਵਾਲੇ ਨੇ ਜੀ ਇਹਨਾਂ ਦੀ ਚਿੱਠੀ ਹੈ ਜੀ ਮਹਾਂਦੇਵ ਘਾਟ ਹਮਲੇਸ਼ਵਰ ਤੋਂ ਡੋਮਨ ਠਾਕੁਰ ਸੁਮਨ ਠਾਕੁਰ ਮਿਥਲੇਸ਼ ਠਾਕੁਰ ਤਾਰਨੀ ਠਾਕੁਰ ਸੂਰਜ ਜਯੋਤੀ ਠਾਕੁਰ ਤੇ ਬਾਬੂ ਰਿਆਂਸ਼ ਠਾਕੁਰ ਤੇ ਬਠਿੰਡਾ ਰੋਡ ਡੱਬ ਵਾਲੀ ਤੋਂ ਰਾਜਿੰਦਰ ਨਰੰਗ ਅੰਜੂ ਨਰੰਗ ਤੇ ਮੋਹਿਤ ਨਰੰਗ ਫਰਮਾਇਸ਼ ਇਹਨਾਂ ਸਾਰਿਆਂ ਦੀ ਤੇ ਜਿਸ ਤਰ੍ਹਾਂ ਕਿ ਅਸੀਂ ਵੀ ਜਾਣਦੇ ਹਾਂ ਕਿ ਟਾਈਮ ਸਾਡਾ ਜਿਹੜਾ ਉਹ ਬੀਤਦਾ ਜਾ ਰਿਹਾ ਅਤੇ ਬਹੁਤ ਘੱਟ ਸਮਾਂ ਰਹਿ ਗਿਆ ਪ੍ਰੋਗਰਾਮ ਦੇ ਵਿੱਚ ਅਤੇ ਟਾਈਮ ਦੀ ਹੀ ਗੱਲ ਕਰ ਰਹੇ ਹਾਂ ਗਾਇਕ ਅਤੇ ਕੀ ਕਹਿ ਰਹੇ ਹਾਂ ਸੁਣਦੇ ਇਸ ਗੀਤ ਵਿੱਚ

ਇਹਨਾਂ ਦੇ ਨਾਲ ਇਹਨਾਂ ਦਾ ਸਹਿਜਦੀਪ ਸਿੰਘ ਸਾਥੀ ਹੈ ਜੀ ਸਰਸੂਆ ਤੋਂ, ਅਤੇ ਸਾਰਾ ਰੋਪਾਲ ਅਤੇ ਸਰਸੂਆ ਪਰਿਵਾਰ, ਅਤੇ ਕਹਿੰਦੇ ਸਾਡੇ ਸਾਰੇ ਗੁਆਂਢੀ ਵੀ ਇਸ ਚਿੱਠੀ ਦੇ ਵਿੱਚ ਸ਼ਾਮਿਲ ਹੋ ਗਏ ਆ। ਅਤੇ ਕੋਟਲੀ ਕਲਾਂ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਅਤੇ ਗੁਰਜੋਤ ਸਿੰਘ, ਅਤੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ ਲਿਖ ਰਹੇ ਨੇ। ਅਤੇ ਪ੍ਰਮਲਾ ਗਾਂਜਾਲੋਟ ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਇਹ ਚਿੱਠੀ ਹੈ ਜੀ। ਬਲਵੰਤ ਕੁਮਾਰ ਵਰਮਾ, ਰਾਜੂ ਬਾਈ ਅਤੇ ਮਾਇਆ ਵਰਮਾ ਅਤੇ ਸ਼ੋਭਾ ਅਤੇ ਰਾਹੁਲ ਜੋਤੀ ਅਤੇ ਪਾਇਲ ਅਤੇ ਪ੍ਰਿਆਸ਼ ਅਤੇ ਰਿਸ਼ੀ ਵਰਮਾ ਅਤੇ ਅਤੁਲ ਇਹਨਾਂ ਦੇ ਨਾਲ। ਅਤੇ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ ਅਤੇ ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਵਿਹਲਾ ਹੋ ਚੁੱਕੇ ਜੀ, ਇਜਾਜ਼ਤ ਲੈਣ ਦਾ ਲਫਲੇ ਲੈ ਕੇ ਇਜਾਜ਼ਤ, ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ। ਸਟੇ ਟਿਊਨਡ AIR ਪੰਜਾਬ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਫੀਆਨਾ ਕਲਾਮ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ B.S. ਨਾਰੰਗ ਜੀ ਨੂੰ। ਸੁਣਦੇ ਹਾਂ ਇਹਨਾਂ ਦੀ ਕਾਫੀ, ਮੇਰੇ ਸਾਹਿਬਾ ਮੈਂ ਤੇਰੀ ਹੋ ਮੁੱਕੀ ਹਾਂ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਓ ਹੁਣ ਸਰਵਨ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਮਾਇਕ ਪਦਾਰਥਾਂ ਦੇ ਜ਼ਹਿਰ ਦੇ ਵਿੱਚ ਹੀ ਮਗਨ ਰਹਿੰਦੇ ਹਾਂ, ਅਸੀਂ ਜੀਵ ਕਿਵੇਂ ਗੁਰੂ ਦੇ ਦੱਸੇ ਰਾਹ 'ਤੇ ਤੁਰ ਸਕਦੇ ਹਾਂ? ਹਾਂ, ਸੁੱਖ ਦੇਣ ਵਾਲਾ ਸਤਿਗੁਰੂ ਆਪ ਹੀ ਮਿਹਰ ਕਰਕੇ ਸਾਨੂੰ ਜੀਵਾਂ ਨੂੰ ਆਪਣੇ ਲੜ ਲਾ ਲਏ। ਇਸ ਸੰਬੰਧ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਰਾਗ ਜੈਤਸਰੀ ਵਿੱਚ ਫਰਮਾਉਂਦੇ ਹਨ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚੱਲੇ ਮਿਲਨਥਾ। ਵਿਆਖਿਆ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਹਰ ਕੇ ਸੰਤ ਸੁਣਹੋ ਜਨ ਭਾਈ, ਗੁਰ ਸੇਵਹੋ ਬੇਗ ਬੇਗਾਲੀ, ਸਤਿਗੁਰ ਸੇਵ ਖਰਚ ਹਰ ਬੰਧ ਹੋ ਮਤ ਜਾਣੋ ਆਜ ਕੇ ਕਾਲੀ। ਹੇ ਹਰੀ ਦੇ ਸੰਤ ਜਨੋ ਸੁਣੋ, ਛੇਤੀ ਹੀ ਗੁਰੂ ਦੀ ਸਰਨ ਪਾਓ, ਇਸ ਕੰਮ ਦੇ ਵਿੱਚ ਜ਼ਰਾ ਜਿੰਨੀ ਵੀ ਢਿੱਲ ਨਾ ਕਰੋ, ਦੇਰ ਨਾ ਕਰੋ, ਗੁਰੂ ਦੀ ਸਰਨੀ ਪੈ, ਜੀਵਨ ਸਫਰ ਲਈ ਪਰਮਾਤਮਾ ਦੇ ਨਾਮ ਧਨ ਦਾ ਖਰਚ ਆਪਣੇ ਪੱਲੇ ਬੰਨੋ। ਮਤਾਂ ਇਹ ਸਮਝਿਓ ਕਿ ਇਹ ਸਿਮਰਨ ਦਾ ਕੰਮ ਅੱਜ ਜਾਂ ਭਲਕੇ ਕਰ ਲਵਾਂਗੇ, ਭਾਵ ਟਾਲ ਮਟੋਲੇ ਨਾ ਕਰੋ। ਵਿਆਖਿਆ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਹਰ ਕੇ ਸੰਤ ਜਪਹੋ ਹਰ ਜਪਣਾ, ਹਰ ਸੰਤ ਚੱਲੈ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਭਾਵ ਕਿ ਹਰੀ ਦੇ ਸੰਤ ਜਨੋ ਪਰਮਾਤਮਾ ਦਾ ਨਾਮ ਜਪਿਆ ਕਰੋ, ਨਾਮ ਦੀ ਬਰਕਤ ਨਾਲ ਹਰੀ ਦਾ ਸੰਤ ਹਰੀ ਦੀ ਰਜਾ ਦੇ ਵਿੱਚ ਤੁਰਨ ਲੱਗ ਪੈਂਦਾ ਹੈ, ਅਤੇ ਜਿਹੜੇ ਵੀ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ। ਫਿਰ ਚੋਜ ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ। ਵਿਆਖਿਆ ਵਾਲੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ, ਹਰ ਹਰ ਜਪਨ ਜਪ ਲੋਚ ਲੁਚਾਨੀ, ਹਰ ਕਿਰਪਾ ਕਰਬਨ ਵਾਲੀ, ਜਨ ਨਾਨਕ ਸੰਗਤ ਸਾਧ ਹਰ ਮੇਲਹੋ, ਹਮ ਸਾਧ ਜਨਾ ਪੱਗ ਰਾਲੀ। ਗੁਰੂ ਸਾਹਿਬ ਜੀ ਫੁਰਮਾਨ ਕਰਦੇ ਹਨ ਕਿ ਹੇ ਬਨਵਾਰੀ ਪ੍ਰਭੂ, ਮੈਨੂੰ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ, ਮਿਹਰ ਕਰਕੇ ਮੈਨੂੰ ਸਾਧ ਸੰਗਤ ਵਿੱਚ ਮਿਲਾਈ ਰੱਖੋ, ਜੋੜੀ ਰੱਖੋ, ਮੈਨੂੰ ਤੇਰੇ ਸੰਤ ਜਨਾਂ ਦੀ ਚਰਨਾਂ ਦੀ ਧੂੜ ਸਦਾ ਮਿਲਦੀ ਰਹੇ।
1: ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਨ ਪਾਲੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਦਰਸ਼ਨ ਸਿੰਘ। ਪ੍ਰਭੂ ਕਿਰਪਾ ਦੇ ਪਾਤਰ ਬਣਨ ਲਈ ਉਸਦੇ ਨਿਕਟਵਰਤੀ ਸੰਤ ਜਨਾਂ ਅਰਥਾਤ ਗੁਰੂ ਜਨਾਂ ਦੀ ਸ਼ਰਨ ਵਿੱਚ ਨਿਮਰਤਾ ਸਹਿਤ ਪ੍ਰਵੇਸ਼ ਕਰਨਾ ਪੈਂਦਾ ਹੈ। ਜਦ ਇੱਕ ਵਾਰ ਸਤਸੰਗਤ ਪ੍ਰਾਪਤ ਹੋ ਜਾਂਦੀ ਹੈ ਤਾਂ ਫਿਰ ਦੀਨਾਂ 'ਤੇ ਦਇਆ ਕਰਨ ਵਾਲਾ ਪ੍ਰਭੂ ਆਪਣੀ ਚਰਨ ਸ਼ਰਨ ਪ੍ਰਦਾਨ ਕਰ ਹੀ ਦਿੰਦਾ ਹੈ। ਵਡਭਾਗਾ ਜੀਵ ਪ੍ਰਭੂ ਪੱਗ ਦੀ ਧੂਰ ਪ੍ਰਾਪਤ ਕਰਦਾ ਹੋਇਆ ਕਹਿ ਉੱਠਦਾ ਹੈ, ਮੇਰੇ ਮਾਥੇ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ, ਸੁਰ ਨਰ ਮੁਨਜਨ ਤਿਨਹੂ ਤੇ ਦੂਰ। ਸਰਵਣ ਕਰਦੇ ਹਾਂ ਭਾਈ ਹਰਬੰਸ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ 'ਤੇ 6 ਵੱਜ ਰਹੇ ਨੇ। ਹੁਣੇ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ।

ਸ਼ਾਮ 6 ਵਜੇ ਕੇ 3 ਮਿੰਟ ਤੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ ਜਿਸ ਕੰਮ ਦੀਆਂ ਗੱਲਾਂ ਮੰਡੀਆਂ ਦੇ ਪਾ ਲੀਚੀ ਦੀ ਕਾਸ਼ਤ ਬਾਰੇ ਜਾਣਕਾਰੀ ਸੁਣੋਗੇ ਡਾਕਟਰ ਸੁਖਜੀਤ ਕੌਰ ਹੁਣਾਂ ਕੋਲੋਂ। ਸ਼ਾਮ 7 ਵਜੇ ਕੇ 10 ਮਿੰਟ ਤੇ ਸੁਣੋਗੇ ਜਨ ਵਿਸ਼ਵਾਸ ਸਾਡੇ ਦਿੱਲੀ ਕੇਂਦਰ ਤੋਂ। ਸੱਤ ਵੱਜ ਕੇ 45 ਮਿੰਟ 'ਤੇ ਪ੍ਰੋਗਰਾਮ ਸਬਰੰਗ 'ਚ ਕਲਮ ਏ ਸ਼ਾਇਰ ਵਿੱਚ ਸ਼ਾਇਰੀ ਸੁਣੋਗੇ ਡਾਕਟਰ ਚਮਨ ਆਹੂਜਾ ਹੁਣਾਂ ਕੋਲੋਂ। ਰਾਤ 8 ਵਜੇ ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਰਾਤ 10 ਵੱਜ ਕੇ 2 ਮਿੰਟ 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਸੁਰ ਛਨਕਾਰ। ਰਾਤ 10 ਵੱਜ ਕੇ 3 ਮਿੰਟ 'ਤੇ ਸੁਣੋਗੇ ਪ੍ਰੋਗਰਾਮ ਸਰਗਮ। ਇਸ ਅਨਾਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਲਓ ਹੁਣ ਸੁਣਦੇ ਹਾਂ ਸਮੂਹ ਗਾਣ।

0: ਸੰਤੁਸ਼ਟੀ ਪ੍ਰਗਟ ਕੀਤੀ ਹੈ। ਕਮਿਸ਼ਨ ਨੇ 6 ਦਸੰਬਰ 2025 ਨੂੰ ਇਹਨਾਂ ਨਿਰਦੇਸ਼ਾਂ ਜਾਰੀ ਕੀਤੇ ਹਨ ਤਾਂ ਜੋ ਮ੍ਰਿਤਕ ਵਿਅਕਤੀਆਂ ਦੇ ਸਨਮਾਨਜਨਕ ਪ੍ਰਬੰਧ ਅਤੇ ਸਿਹਤ ਸੰਭਾਲ ਸੰਸਥਾਵਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਇੱਕ ਅਧਿਕਾਰਕ ਬਿਆਨ ਅਨੁਸਾਰ ਕਮਿਸ਼ਨ ਨੇ ਕਿਹਾ ਹੈ ਕਿ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ 9 ਜੂਨ ਨੂੰ ਰਾਜ ਭਰ ਦੀਆਂ ਸਾਰੀਆਂ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਨੂੰ ਇਸ ਸੰਬੰਧੀ ਵਿਆਪਕ ਨਿਰਦੇਸ਼ ਜਾਰੀ ਕੀਤੇ ਨੇ। ਕਮਿਸ਼ਨ ਦੀ ਅਗਵਾਈ ਕਰਨ ਵਾਲੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਨੇ ਕਿਹਾ ਕਿ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨਾ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਮ੍ਰਿਤਕ ਵਿਅਕਤੀਆਂ ਦੇ ਉਹਨਾਂ ਦੇ ਪਰਿਵਾਰਾਂ ਨਾਲ ਮਨੁੱਖੀ ਵਿਹਾਰ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਪਟਿਆਲਾ ਦੇ ਡੋਗਰਾ ਮੁਹੱਲਾ ਸਰਹੰਦੀ ਗੇਟ ਵਿਖੇ ਪੀਲੀਆ ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਖੁਦ ਸਮੁੱਚੀ ਟੀਮ ਸਮੇਤ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਹੈ ਅਤੇ ਗੰਦੇ ਪਾਣੀ ਨਾਲ ਬਿਮਾਰ ਹੋਏ ਲੋਕਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਪੀਲੀਆ ਦੇ 15 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 5 ਮਰੀਜ਼ ਹਸਪਤਾਲ 'ਚ ਦਾਖਲ ਨੇ। ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੇ ਮਰੀਜ਼ਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਕਿਸਾਨਾਂ ਲਈ ਐਗਰੀਸਟੈਕ ਦੇ ਆਨਲਾਈਨ ਪੋਰਟਲ 'ਤੇ ਫਾਰਮਰ ਰਜਿਸਟਰੀ ਹੋ ਕੇ ਆਪਣੇ ਫਾਰਮਰ ID ਬਣਾਉਣਾ ਲਾਜ਼ਮੀ ਹੈ। ਉਹਨਾਂ ਦੱਸਿਆ ਕਿ ਫਾਰਮਰ ਰਜਿਸਟਰੀ ਦਾ ਮੁੱਖ ਉਦੇਸ਼ ਕਿਸਾਨਾਂ ਦਾ ਕੇਂਦਰੀ ਡਾਟਾਬੇਸ ਬਣਾਉਣਾ ਹੈ ਤਾਂ ਜੋ ਸਰਕਾਰੀ ਸਹਾਇਤਾ ਸਿੱਧੇ ਅਤੇ ਪਾਰਦਰਸ਼ੀ ਢੰਗ ਨਾਲ ਲਾਭਪਾਤਰੀਆਂ ਤੱਕ ਪਹੁੰਚਾਈ ਜਾ ਸਕੇ। PM ਕਿਸਾਨ ਸਨਮਾਨ ਨਿਧੀ ਯੋਜਨਾ ਦੀਆਂ ਅਗਲੀਆਂ ਕਿਸ਼ਤਾਂ ਕੇਵਲ ਉਹਨਾਂ ਕਿਸਾਨਾਂ ਨੂੰ ਮਿਲਣਗੀਆਂ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਮੁਕੰਮਲ ਹੋਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ @AIRRNU ਜਲੰਧਰ। ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ਿਆਈ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। 49 ਸਾਲਾਂ ਦੇ ਸਨ। ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਦਿਓ ਮੁਤਾਬਕ ਰਾਣਾ ਨੇ ਕੱਲ੍ਹ ਰਾਤ ਦਿੱਲੀ ਦੇ ਇੱਕ ਹਸਪਤਾਲ 'ਚ ਆਖਰੀ ਸਾਹ ਲਏ। ਰਾਣਾ ਨੇ ਹਾਲ ਹੀ ਵਿੱਚ ਜਰਮਨੀ ਦੇ ਮਿਊਨਿਕ ਵਿੱਚ ISSF ਵਿਸ਼ਵ ਕੱਪ ਤੋਂ ਵਾਪਸੀ ਦੀ ਉਡਾਣ ਦੌਰਾਨ ਬਿਮਾਰ ਹੋਣ ਤੋਂ ਬਾਅਦ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਸੀ। ਨਵੀਂ ਦਿੱਲੀ ਪਹੁੰਚਣ 'ਤੇ ਉਹਨਾਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਸਟੈਂਟ ਠੀਕ ਕਰਨ ਲਈ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਗਈ। ਪੇਸ਼ ਹੈ ਖਾਸ ਰਿਪੋਰਟ।
1: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਜੰਮੇ ਜਸਪਾਲ ਰਾਣਾ ਨੇ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਨਿਸ਼ਾਨੇਬਾਜ਼ੀ ਦੇ ਮਾਹਰ ਤੇ ਰਾਸ਼ਟਰੀ ਕੋਚ ਵਜੋਂ ਸੇਵਾ ਨਿਭਾਉਂਦਿਆਂ ਇੱਕ ਵਿਰਸਾ ਬਣਾਇਆ। ਉਹਨਾਂ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਤਮਗੇ ਜਿੱਤੇ। ਰਾਣਾ ਨੇ 1994 ਦੀ ਮਿਲਾਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿਰਫ 18 ਸਾਲਾਂ ਦੀ ਉਮਰ ਵਿੱਚ ਜੂਨੀਅਰ ਵਰਗ ਵਿੱਚ ਵਿਸ਼ਵ ਰਿਕਾਰਡ ਸਕੋਰ ਨਾਲ ਸੋਨੇ ਦਾ ਤਮਗਾ ਜਿੱਤਿਆ। ਉਹਨਾਂ ਨੂੰ ਖੇਡ ਵਿੱਚ ਸ਼ਾਨਦਾਰ ਨਿਸ਼ਾਨੇਬਾਜ਼ ਮਨੂ ਭਾਕੜ ਦੀ ਕਾਮਯਾਬੀ ਪਿੱਛੇ ਇੱਕ ਵਿਅਕਤੀ ਵਜੋਂ ਵਿਆਪਕ ਤੌਰ ਤੇ ਸਲਾਹਿਆ ਜਾਂਦਾ ਹੈ। ਭਾਕੜ ਤੋਂ ਇਲਾਵਾ ਰਾਣਾ ਨੇ ਕਈ ਪ੍ਰਮੁੱਖ ਪਿਸਟਲ ਨਿਸ਼ਾਨੇਬਾਜ਼ਾਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਸੌਰਭ ਚੌਧਰੀ, ਅਨੀਸ਼ ਭਾਨਵਾਲਾ ਅਤੇ ਚਿੰਕੀ ਯਾਦਵ ਸ਼ਾਮਿਲ ਨੇ। ਉਹਨਾਂ ਨੂੰ ਭਾਰਤੀ ਨਿਸ਼ਾਨੇਬਾਜ਼ੀ ਵਿੱਚ ਯੋਗਦਾਨ ਲਈ 1994 ਵਿੱਚ ਅਰਜੁਨ ਅਵਾਰਡ ਅਤੇ 1997 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੂੰ 2020 ਵਿੱਚ ਦਰੋਣਾਚਾਰਿਆ ਅਵਾਰਡ ਨਾਲ ਵੀ ਨਵਾਜ਼ਿਆ ਗਿਆ। ਉਹਨਾਂ ਦੇ ਦੇਹਾਂਤ ਨਾਲ ਭਾਰਤੀ ਨਿਸ਼ਾਨੇਬਾਜ਼ੀ ਨੇ ਆਪਣੇ ਸਭ ਤੋਂ ਵਧੀਆ ਅੰਬੈਸਡਰ, ਅਥਲੀਟ ਤੇ ਰਹਿਨੁਮਾ ਅਤੇ ਖੇਡ ਪੱਤਰਕਾਰੀ ਨੇ ਇੱਕ ਜਾਣਕਾਰ ਮਾਰਗਦਰਸ਼ਕ ਨੂੰ ਗੁਆ ਦਿੱਤਾ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਵਿਖੇ ਕੱਲ੍ਹ 13 ਜੂਨ ਨੂੰ ਪੈਣ ਵਾਲੀਆਂ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਨਗਰ ਕੌਂਸਲਾਂ ਦੀਆਂ ਚੋਣਾਂ ਨਿਰਪੱਖ ਅਤੇ ਸ਼ਾਂਤੀਪੂਰਕ ਢੰਗ ਨਾਲ ਮੁਕੰਮਲ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਕੱਲ੍ਹ ਵੋਟਾਂ ਸੰਬੰਧੀ ਵੱਖ ਵੱਖ ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਹੋ ਗਈਆਂ ਨੇ। ਪੰਜਾਬ 'ਚ ਕੱਲ੍ਹ ਆਏ ਹਨੇਰੀ ਝੱਖੜ ਦੇ ਮੀਂਹ ਨਾਲ ਸੰਬੰਧਿਤ ਵੱਖ ਵੱਖ ਘਟਨਾਵਾਂ ਵਿੱਚ ਇੱਕ ਕੁੜੀ ਸਣੇ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਅੰਮ੍ਰਿਤਸਰ ਵਿੱਚ ਵਾਪਰੇ ਹਾਦਸੇ ਵਿੱਚ ਮੰਦਰ ਦੀ ਕੰਧ ਢਹਿਣ ਨਾਲ ਇੱਕ ਬਜ਼ੁਰਗ ਦੀ ਮੌਤ ਹੋਈ ਹੈ ਜਦਕਿ ਇੱਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਉੱਧਰ ਫਾਜ਼ਿਲਕਾ ਦੇ ਸਰਹੱਦੀ ਪਿੰਡ ਝੰਗੜ ਭੈਣੀ ਵਿਖੇ ਇੱਕ ਲੜਕੀ ਦੀ ਤੇਜ਼ ਹਨੇਰੀ ਝੱਖਣ ਨਾਲ ਸਮਿੰਟ ਦਾ ਛੱਡ ਡਿੱਗਣ ਕਾਰਨ ਮੌਤ ਹੋ ਗਈ ਹੈ। ਪਿੰਡ ਵਾਸੀ ਹਰਦੀਪ ਸਿੰਘ ਮੁਤਾਬਕ ਮ੍ਰਿਤਕ ਕੁੜੀ ਦੀ ਪਛਾਣ 18 ਸਾਲਾ ਸੁਨੀਤਾ ਰਾਣੀ ਵਜੋਂ ਹੋਈ ਹੈ। ਬੀਤੇ ਦਿਨੀਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਹੋਈ ਬਾਰਿਸ਼ ਅਤੇ ਹਨੇਰੀ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ 'ਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। SS ਨਗਰ ਦੇ ਬਲਵੜ ਸੌਂਕੜੀ ਵਿੱਚ ਅੱਜ ਸਵੇਰੇ ਘੱਟ ਤੋਂ ਘੱਟ ਤਾਪਮਾਨ 19.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਅੱਜ ਪੰਜਾਬ 'ਚ ਵੱਖ ਵੱਖ ਥਾਵਾਂ ਤੋਂ ਤਾਪਮਾਨ ਫਰੀਦਕੋਟ 'ਚ 36.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ ਦੇ ਭਿਵਾਨੀ ਵਿੱਚ 39.5 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਔਰਤਾਂ ਦਾ ICI 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲ ਖੇਡਿਆ ਜਾਏਗਾ। ਅਤੇ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰੀ ਟੈਸਟਿੰਗ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ NEET UG ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕੀਤੀ। ਬੀਜੇਪੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ

0: ਸਹਾਇਤਾ ਦਿੱਤੀ ਹੈ। ਮਸ਼ਹੂਰ ਭਾਰਤੀ ਸ਼ੂਟਿੰਗ ਕੋਚ ਅਤੇ ਏਸ਼ਿਆਈ ਖੇਡਾਂ ਦੇ ਸਾਬਕਾ ਸੋਨ ਤਗਮਾ ਜੇਤੂ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ, 49 ਸਾਲ ਦੇ ਸਨ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਵਿੱਚ ਪੀਲੀਆ ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਕੀਤਾ ਟੀਮ ਸਨੇ ਦੌਰਾ, ਕਿਹਾ ਸਥਿਤੀ ਕਾਬੂ ਹੇਠ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 7 ਵਜੇ। ਨਮਸਕਾਰ।
1: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਮੈਂ ਕਿਹਾ ਰੁੜੀਆ ਰਾਮ ਜੀ ਲੰਘ ਆਈਏ
1: ਆਜੋ ਆਜੋ ਆਜੋ ਸੰਧੂ ਸਾਹਿਬ ਆਜੋ ਬੱਚਿਆਂ ਵਾਲੇ ਆਜੋ
0: ਆ ਗਏ ਜੀ ਆ ਗਏ ਜੈ ਹਿੰਦ ਜੀ ਰੁੜੀਆ ਰਾਮ ਜੀ ਜੈ ਹਿੰਦ
1: ਜੈ ਜੀ ਜੈ ਜੀ ਸੰਧੂ ਸਾਹਿਬ ਬੱਚਿਆਂ ਵਾਲੇ ਕੀ ਹਾਲ ਚਾਲ ਹੈ ਤੇਰਾ
0: ਨੰਬਰ ਨਾ ਜੀ ਆਪਣਾ ਸੁਣਾਓ
1: ਹਾਲ ਚਾਲ ਤਕੜਾ ਦੇਖੋ ਬਹੁਤ ਵਾਰ ਆਪਾਂ ਜ਼ਿਕਰ ਕਰਦੇ ਹਾਂ ਕਿ ਸਮਾਜ ਦੇ ਵਿੱਚ ਕੁਛ ਐਸੀਆਂ ਤਰੁੱਟੀਆਂ ਹੁੰਦੀਆਂ ਜੋ ਸਮਾਜ ਦੀ ਜਵਾਬਦੇਹੀ ਨੂੰ ਸਥਾਪਿਤ ਕਰਦੀਆਂ ਨੇ
0: ਇੱਕ ਦੇਖੋ ਮਾੜਾ ਪੱਖ ਰੁੜੀਆ ਰਾਮ ਜੀ ਇਹ ਹੈ ਕਿ ਆਪਣੇ ਸੌੜੇ ਹਿੱਤਾਂ ਖਾਤਰ ਕਈ ਵਾਰ ਅਸੀਂ ਜਿਹੜੇ ਬੱਚੇ ਹੈ ਨਾ ਉਹਨਾਂ ਨੂੰ ਵੀ
1: ਇਹੋ ਜਿਹੇ ਬਾਲ ਮਜ਼ਦੂਰੀ 'ਚ ਲੈ ਜਾਂਦੇ
0: ਲੈ ਲੈਂਦੇ ਹਾਂ ਜਿਹਦੇ ਕਿ ਆਪਾਂ ਕਹਿੰਦੇ ਕਿ ਮਨਾਹੀ ਹੈ ਜਾਂ ਬੱਚਿਆਂ ਦਾ ਕੰਮ ਹੀ ਨਹੀਂ ਉਸ ਪਾਸੇ ਜਾਣਾ
1: ਦੇਖੋ ਜਦੋਂ ਆਪਾਂ ਇੱਕ ਪਾਸੇ ਤੇ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ ਅੱਜ ਦੇ ਬੱਚੇ ਹੈ ਉਹ ਕੱਲ ਦਾ ਭਵਿੱਖ ਹੈ ਸਾਡੇ ਦੇਸ਼ ਦਾ ਇਹਦਾ ਮਤਲਬ ਕਿਤੇ ਨਾ ਕਿਤੇ ਤੁਸੀਂ ਆਪਣੇ ਭਵਿੱਖ ਦੇ ਨਾਲ ਖਿਲਵਾੜ ਕਰ ਰਹੇ ਹੋ ਆਪਣੇ ਭਵਿੱਖ ਨੂੰ ਖਰਾਬ ਕਰ ਰਹੇ ਹੋ ਔਰ ਕੋਈ ਵੀ ਕੌਮ ਕੋਈ ਵੀ ਸਮਾਜ ਕੋਈ ਵੀ ਦੇਸ਼ ਐਸਾ ਨਹੀਂ ਹੁੰਦਾ ਜਿਹੜਾ ਆਪਣੇ ਭਵਿੱਖ ਦੇ ਨਾਲ ਖੇਡਾਂ ਖੇਡੇ
0: ਬਿਲਕੁਲ ਜੀ ਬਿਲਕੁਲ ਇੱਕ ਗੱਲ ਹੋਰ ਦੇਖੋ ਰੁੜੀਆ ਰਾਮ ਜੀ ਕਿ ਪਿਛਲੇ ਦਿਨਾਂ 'ਚ ਖਬਰਾਂ ਇਹੋ ਜਿਹੀਆਂ ਆਈਆਂ ਕਿ ਬੱਚੇ ਗਾਇਬ ਹੋ ਰਹੇ
1: ਹਾਂ ਬੜੇ ਬੜੇ
0: ਬੜਾ ਧਿਆਨ ਰੱਖਣ ਦੀ ਬੜਾ ਧਿਆਨ ਨਾਲ ਬੱਚਿਆਂ ਦੇ ਉੱਪਰ ਨਿਗਾਹ ਰੱਖਣ ਦੀ ਲੋੜ ਹੈਗੀ ਹੈ ਤਾਂ ਕਿ ਦੇਖੋ ਤੁਸੀਂ ਆਪਾਂ ਭਵਿੱਖ ਦੀ ਗੱਲ ਕੀਤੀ ਅਤੇ ਤਾਂ ਹੀ ਵਧੀਆ ਹੋਊਗਾ ਨਾ ਜੇ ਥੋੜ੍ਹੀ ਨਿਗਾਹ ਵੀ ਰੱਖਾਂਗੇ ਉਹਨਾਂ ਦੇ ਉੱਪਰ
1: ਉਹੀ ਹੈ ਨਾ ਸੰਧੂ ਸਾਹਿਬ ਜਿੱਦਾਂ ਕਹਿੰਦੇ ਕਿ ਸਮਾਜ ਦੀ ਜਵਾਬਦੇਹੀ ਨੂੰ ਸਥਾਪਿਤ ਕਰਦੇ ਅਤੇ ਸਮਾਜ ਕੌਣ ਹੈ ਅਸੀਂ
0: ਲੋਕ ਹਾਂ ਜੀ ਹੈ ਨਾ ਆਪਣੇ ਹਿੱਤਾਂ ਖਾਤਰ ਆਪਾਂ ਉਹਨਾਂ ਨੂੰ ਮੰਗਣ ਲਾ ਦਿੰਦੇ ਹਾਂ ਜਾਂ ਇਹੋ ਜਿਹੇ ਕੰਮ ਕਰਾਉਂਦੇ ਹਾਂ ਅਤੇ ਕੁੱਟਮਾਰ ਕਰਦੇ
1: ਹਾਂ ਜੀ ਇਸ ਕਰਕੇ ਦੇਖੋ ਜਵਾਬਦੇਹੀ ਜਿਹੜੀ ਸਾਡੀ ਹੈ ਜਵਾਬਦੇਹੀ ਇਹੀ ਹੈ ਕਿ ਅਸੀਂ ਚੁਕੰਨੇ ਰਹੀਏ ਅਸੀਂ ਸੁਚੇਤ ਰਹੀਏ ਕਿਉਂਕਿ ਦੋ ਤਰ੍ਹਾਂ ਦੇ ਅਨਾਸਰ ਤਾਂ ਦੇਖੋ ਸਮਾਜ 'ਚ ਹਰ ਤਰ੍ਹਾਂ ਦੇ ਹੈ ਚੰਗੇ ਵੀ ਹੈ ਮਾੜੇ ਵੀ ਹੈ ਤੋ ਇਸ ਕਰਕੇ ਜੇ ਚੰਗੇ ਅਨਾਸਰ ਹੈ ਤਾਂ ਮਾੜਿਆਂ ਤੋਂ ਆਪਾਂ ਬਚ ਸਕਦੇ ਹਾਂ ਅਤੇ ਆਪਣੀ ਜਵਾਬਦੇਹੀ ਨੂੰ ਜਦੋਂ ਆਪਾਂ ਸਥਾਪਿਤ ਕਰ ਲੈਂਦੇ ਹਾਂ ਅਤੇ ਇਹ ਜਿਹੜੀਆਂ ਚੀਜ਼ਾਂ ਹੈ ਤਰੁੱਟੀਆਂ ਹੈ ਸਮਾਜ ਦੇ ਵਿੱਚ ਊਣਤਾਈਆਂ ਹੈ ਇਹਨਾਂ ਨੂੰ ਆਪਾਂ ਦੂਰ ਕਰ ਦਿੰਦੇ ਹਾਂ ਅਤੇ ਅੱਜ ਨਾ ਆਪਣੇ ਕੋਲ ਇੱਕ ਬੜੀ ਅਹਿਮ ਜਾਣਕਾਰੀ ਹੈ ਲੀਚੀ ਦੀ ਕਾਸ਼ਤਕਾਰੀ ਦੇ ਬਾਬਤ
0: ਜੀ
1: ਡਾਕਟਰ ਸੁਰਜੀਤ ਕੌਰ ਹੋਰੀ ਜਾਣਕਾਰੀਆਂ ਸਾਂਝੀਆਂ ਕਰਕੇ ਗਏ ਹੈ ਲੀਚੀ ਦੀ ਕਾਸ਼ਤਕਾਰੀ ਦੇ ਬਾਬਤ ਆਪਾਂ ਸਾਂਝੀ ਕਰਦੇ ਹਾਂ
0: ਜੀ
2: ਪਿਆਰੇ ਕਿਸਾਨ ਵੀਰੋ ਮੈਂ ਡਾਕਟਰ ਸੁਰਜੀਤ ਕੌਰ ਜੋ ਕਿ ਸੀਨੀਅਰ ਫਲ ਵਿਗਿਆਨੀ ਦੇ ਤੌਰ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਆਪਣੀਆਂ ਸੇਵਾਵਾਂ ਦੇ ਰਹੀ ਹਾਂ ਅੱਜ ਮੈਂ ਤੁਹਾਡੇ ਨਾਲ ਪੰਜਾਬ ਦੇ ਵਿੱਚ ਲੀਚੀ ਦੀ ਕਾਸ਼ਤ ਬਾਰੇ ਕੁਛ ਨੁਕਤੇ ਸਾਂਝੇ ਕਰਾਂਗੀ ਜਿਵੇਂ ਕਿ ਸਾਨੂੰ ਪਤਾ ਹੈ ਕਿ ਅਜੋਕੇ ਸਮੇਂ ਵਿੱਚ ਪੰਜਾਬ ਦੀ ਬਾਗਬਾਨੀ ਨੂੰ ਇੱਕ ਲਾਹੇਵੰਦ ਤੰਤਾ ਬਣਾਉਣ ਵਿੱਚ ਫਲਾਂ ਦੀ ਕਾਸ਼ਤ ਦੀ ਬਹੁਤ ਮਹੱਤਤਾ ਹੈ ਢੋ ਢੁਆਈਆਂ ਦੀਆਂ ਸਹੂਲਤਾਂ ਮੰਡੀਕਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਵਧਣ ਕਰਕੇ ਫਲਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ ਜਿਸ ਕਰਕੇ ਪੰਜਾਬ ਵਿੱਚ ਇਹਨਾਂ ਹੇਠ ਹੋਰ ਰਕਬਾ ਵਧਾਇਆ ਜਾ ਸਕਦਾ ਹੈ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਬਾਗਬਾਨੀ ਦੇ ਧੰਦੇ ਦਾ ਇੱਕ ਅਹਿਮ ਯੋਗਦਾਨ ਹੈ ਬਾਗਬਾਨੀ ਦਾ ਧੰਦਾ ਭੋਜਨ ਸੁਰੱਖਿਆ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਦਾ ਹੈ ਪੰਜਾਬ ਵਿੱਚ ਕਣਕ ਝੋਨੇ ਦੇ ਫਸਲੀ ਚੱਕਰ ਰਾਹੀਂ ਲਗਾਤਾਰ ਪਾਣੀ ਘਟਦਾ ਜਾ ਰਿਹਾ ਹੈ ਜਿਸ ਨੂੰ ਕਿ ਬਾਗਬਾਨੀ ਦਾ ਧੰਦਾ ਅਪਣਾਉਣ ਨਾਲ ਹੀ ਕਾਬੂ ਹੰਡਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਸਾਨੂੰ ਪਤਾ ਹੈ ਕਿ ਹਰ ਮੌਸਮ ਕਈ ਤਰ੍ਹਾਂ ਦੇ ਫਲ ਲੈ ਕੇ ਆਉਂਦਾ ਹੈ ਅਜਿਹੀਆਂ ਹੀ ਇੱਕ ਮੌਸਮੀ ਫਲ ਹੈ ਲੀਚੀ ਜੋ ਕਿ ਗਰਮੀਆਂ ਦੇ ਮੌਸਮ ਵਿੱਚ ਮਿਲਦਾ ਹੈ ਇਹ ਲਗਭਗ ਹਰ ਉਮਰ ਦੇ ਲੋਕਾਂ ਦੁਆਰਾ ਸਭ ਤੋਂ ਪਿਆਰੇ ਫਲਾਂ ਵਿੱਚੋਂ ਇੱਕ ਹੈ ਲੀਚੀ ਦੀ ਬਾਗਬਾਨੀ ਕਰਕੇ ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲ ਕੇ ਵੱਧ ਮੁਨਾਫਾ

ਘੁਮਾ ਸਕਦੇ ਹਨ। ਲੀਚੀ ਖਾਣੇ ਵਿੱਚ ਜਿੰਨੀ ਸਵਾਦੀ ਅਤੇ ਰਸਦਾਰ ਹੁੰਦੀ ਹੈ ਸਿਹਤ ਲਈ ਉਨੀ ਹੀ ਫਾਇਦੇਮੰਦ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕਿ ਇਸ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਲੀਚੀ ਦਾ ਫਲ ਖਾਣ ਨਾਲ ਸਾਡੇ ਸਰੀਰ ਨੂੰ ਠੰਡਕ ਮਿਲਦੀ ਹੈ। ਲੀਚੀ ਦੇ ਰਸ ਨਾਲ ਭਰਪੂਰ ਹੁੰਦਾ ਹੈ ਜੋ ਕਿ ਗਰਮੀਆਂ ਵਿੱਚ ਸਾਨੂੰ ਸਿਹਤਮੰਦ ਰੱਖਦਾ ਹੈ। ਲੀਚੀ ਨੂੰ ਪਾਣੀ ਦਾ ਚੰਗਾ ਸਰੋਤ ਵੀ ਮੰਨਿਆ ਜਾਂਦਾ ਹੈ। ਲੀਚੀ ਦੇ ਵਿੱਚ ਵਿਟਾਮਿਨ ਸੀ, ਵਿਟਾਮਿਨ B6, ਰਾਈਬੋਫਲੇਵਿਨ, ਫੋਰੇਟ, ਲੋਹਾ, ਕਾਪਰ, ਨਿਆਸਿਨ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਅਤੇ ਮੈਗਨੀਜ਼ ਵਰਗੇ ਖਣਿਜ ਪਦਾਰਥ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਗੁਣਕਾਰੀ ਹੁੰਦੇ ਹਨ। ਲੀਚੀ ਦਾ ਸੇਵਨ ਕਰਨ ਨਾਲ ਲੀਚੀ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਾਡੀ ਇਮਿਊਨਿਟੀ ਨੂੰ ਵਧਾਉਣ ਵਿੱਚ ਸਹਾਈ ਹੁੰਦੇ ਹਨ। ਹੁਣ ਅਸੀਂ ਗੱਲ ਕਰਾਂਗੇ ਕਿ ਲੀਚੀ ਦੀ ਮਹੱਤਤਾ ਦੇ ਸਿਹਤ ਲਾਭ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਲੀਚੀ ਦੇ ਵਿੱਚ ਬਹੁਤ ਤਰ੍ਹਾਂ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਹੁੰਦੇ ਹਨ। ਜਿਵੇਂ ਕਿ ਇੱਕ ਵਿਟਾਮਿਨ ਸੀ ਦਾ ਭਰਪੂਰ ਖਜ਼ਾਨਾ ਹੈ ਜੋ ਕਿ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ, ਜਿਹਨੂੰ ਅਸੀਂ ਇਮਿਊਨਿਟੀ ਵੀ ਕਹਿੰਦੇ ਹਾਂ, ਨੂੰ ਮਜ਼ਬੂਤ ਕਰਦਾ ਹੈ ਅਤੇ ਇਹ ਸਾਡੇ ਦਿਲ ਲਈ ਵੀ ਬਹੁਤ ਫਾਇਦੇਮੰਦ ਹਨ। ਲੀਚੀ ਵਿੱਚ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਕਿ ਸਾਡੀ ਸਰੀਰ ਦੀ ਚਮੜੀ ਨੂੰ ਜਵਾਨ, ਤੰਦਰੁਸਤ ਅਤੇ ਖੂਬਸੂਰਤ ਬਣਾਉਂਦੇ ਹਨ। ਲੀਚੀ ਸਾਡੀ ਪਾਚਨ ਕਿਰਿਆ ਅਤੇ ਕਬਜ਼ ਨੂੰ ਵੀ ਸਹੀ ਰੱਖਦਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀ ਲੀਚੀ ਤੋਂ ਬਣਨ ਵਾਲੇ ਉਤਪਾਦ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੀਚੀ ਦਾ ਜੀਵਨ ਕਾਲ ਬਹੁਤ ਘੱਟ ਹੁੰਦਾ ਹੈ। ਇਸ ਦੀ ਵਰਤੋਂ ਲੰਬੇ ਸਮੇਂ ਤੱਕ ਕਰਨ ਨਾਲ ਵਪਾਰਕ ਮੁਨਾਫਾ ਕਰਨ ਲਈ ਕਈ ਤਰ੍ਹਾਂ ਦੇ ਉਤਪਾਦ ਬਣਾਏ ਜਾਂਦੇ ਹਨ। ਜਿਵੇਂ ਕਿ ਲੀਚੀ ਦਾ ਜੂਸ ਅਤੇ ਪਲਪ ਨੂੰ ਬੋਤਲਾਂ ਵਿੱਚ ਕੱਢ ਕੇ ਲੰਬੇ ਸਮੇਂ ਤੱਕ ਸਟੋਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਕਈ ਦਿਨਾਂ ਤੱਕ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਲੀਚੀ ਦਾ ਜੈਮ, ਜੈਲੀ ਇਹਦੇ ਗੁੱਦੇ ਤੋਂ ਅਸੀਂ ਬਣਾਉਂਦੇ ਹਾਂ ਜੋ ਕਿ ਬੱਚਿਆਂ ਅਤੇ ਵੱਡਿਆਂ ਦੇ ਵਿੱਚ ਬਹੁਤ ਪਸੰਦ ਕੀਤੀ ਜਾਂਦੀ ਹੈ। ਜਿਵੇਂ ਕਿ ਆਪਾਂ ਲੀਚੀ ਤੋਂ ਹੋਰ ਬਣਾਉਂਦੇ ਹਾਂ ਸਕੁਐਸ਼ ਸ਼ਰਬਤ ਜੋ ਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਵਰਤੇ ਜਾਂਦੇ ਹਨ। ਲੀਚੀ ਤੋਂ ਜਿਵੇਂ ਆਈਸਕ੍ਰੀਮ ਬਣਦੀ ਹੈ, ਮੌਕਟੇਲ ਬਣਦੇ ਹੈ, ਸੁੱਕੀ ਲੀਚੀ ਦਾ ਜਿਹੜਾ ਆਪਾਂ ਉਹ ਵੀ ਵਰਤਦੇ ਹਾਂ, ਕਈ ਵਾਰ ਇਹਨੂੰ ਸੁਕਾ ਕੇ ਰੱਖਿਆ ਜਾਂਦਾ ਹੈ ਜਿਸ ਦਾ ਸਵਾਦ ਜਿਹੜਾ ਉਹ ਛੁਹਾਰੇ ਵਰਗਾ ਹੁੰਦਾ ਹੈ। ਹੁਣ ਇਹ ਤਾਂ ਹੋ ਗਿਆ ਵੀ ਲੀਚੀ ਦੀ ਆਪਣੀ ਸਿਹਤ ਲਈ ਕਿਵੇਂ ਇਹ ਲਾਭਦਾਇਕ ਹੈ ਅਤੇ ਇਸ ਤੋਂ ਕਿਹੜੇ ਕਿਹੜੇ ਉਤਪਾਦ ਜਿਹੜੇ ਆ ਉਹ ਬਣਦੇ ਹਨ। ਹੁਣ ਅਸੀਂ ਗੱਲ ਕਰਾਂਗੇ ਜੀ ਇਹ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਗਾਈ ਜਾਂਦੀ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਲੀਚੀ ਜਿਹੜੀ ਹੈ ਨੀਮ ਪਹਾੜੀ ਇਲਾਕੇ ਦੀ ਮੁੱਖ ਫਸਲ ਹੈ। ਇਹ ਨੀਮ ਪਹਾੜੀ ਇਲਾਕੇ ਜਿਵੇਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਅਤੇ ਪਟਿਆਲਾ ਦੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਹੀ ਵਧੀਆ ਇਹਦਾ ਕਾਸ਼ਤ ਕੀਤੀ ਜਾ ਸਕਦੀ ਹੈ। ਲੀਚੀ ਦੇ ਬਾਹਰਲੇ ਦੇਸ਼ਾਂ ਵਿੱਚ ਦਰਾਮਦ ਦੀਆਂ ਸੰਭਾਵਨਾ ਕਾਰਨ ਪੰਜਾਬ ਵਿੱਚ ਇਸ ਦੀ ਕਾਸ਼ਤ ਦਾ ਸੁਨਹਿਰਾ ਭਵਿੱਖ ਹੈ। ਲੀਚੀ ਹੁਣ ਆਪਾਂ ਗੱਲ ਕਰਾਂਗੇ ਜੀ ਲੀਚੀ ਜਿਹੜੀ ਹੈ ਇਹਨੂੰ ਕਿਸ ਤਰ੍ਹਾਂ ਦੀ ਮਿੱਟੀ ਜਿਹੜੀ ਆ ਉਹ ਚਾਹੀਦੀ ਹੈ, ਕਿਉਂਕਿ ਇਹਦੇ ਬੂਟੇ ਦੇ ਵਾਧੇ ਫੁੱਲੇ ਲਈ ਜਿਹੜੀ ਮਿੱਟੀ ਆ ਉਹ ਬਹੁਤ ਹੀ ਗੁਣਕਾਰੀ ਹੋਣੀ ਚਾਹੀਦੀ ਹੈ। ਲੀਚੀ ਦੀ ਕਾਸ਼ਤ ਵਿੱਚ ਚੰਗੇ ਨਿਕਾਸ ਵਾਲੀ ਮੈਰਾ ਅਤੇ ਪੱਥਰਾਂ ਤੋਂ ਰਹਿਤ ਜ਼ਮੀਨ ਬਹੁਤ ਹੀ ਢੁਕਵੀਂ ਹੈ। ਜਿਵੇਂ ਜ਼ਿਆਦਾ PH ਜਿਵੇਂ 7.5 ਤੋਂ ਲੈ ਕੇ 8 ਤੱਕ ਅਤੇ ਲੂਣੀਆਂ ਜ਼ਮੀਨਾਂ ਵਿੱਚ ਲੀਚੀ ਦਾ ਵਾਧਾ ਜਿਹੜਾ ਉਹ ਨਹੀਂ ਹੁੰਦਾ ਅਤੇ ਇਹੋ ਜਿਹੀਆਂ ਜ਼ਮੀਨਾਂ ਦੇ ਵਿੱਚ ਬਾਗ ਨੂੰ ਜਿਹੜਾ ਸਥਾਪਿਤ ਕਰਨਾ ਜਿਹੜਾ ਉਹ ਬਹੁਤ ਔਖਾ ਹੋ ਜਾਂਦਾ ਹੈ। ਹੁਣ ਅਸੀਂ ਇਸ ਤੋਂ ਬਾਅਦ ਗੱਲ ਕਰਾਂਗੇ ਕਿ ਇਹ ਲੀਚੀ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਜਿਹੜੀਆਂ ਪੰਜਾਬ ਦੇ ਵਿੱਚ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਪਿਆਰੇ ਕਿਸਾਨ ਵੀਰੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲੀਚੀ ਦੀਆਂ 3 ਮੁੱਖ ਕਿਸਮਾਂ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਨਾਂ ਦੇ ਵਿੱਚ ਪਹਿਲੀ ਕਿਸਮ ਹੈ ਜੀ ਦੇਹਰਾਦੂਨ। ਇਹ ਜਿਹੜੀ ਦੇਹਰਾਦੂਨ ਕਿਸਮ ਹੈ ਇਹ ਹਰ ਸਾਲ ਭਰਪੂਰ ਫਲ ਦੇਣ ਵਾਲੀ ਅਗੇਤੀ ਕਿਸਮ ਹੈ ਅਤੇ ਇਸ ਦੇ ਫਲ ਦੂਨ ਦੇ ਦੂਜੇ ਹਫ਼ਤੇ ਪੱਕਦੇ ਹਨ। ਇਸ ਦੇ ਫਲ ਦਿਲ ਖਿੱਚਵੇਂ ਰੰਗ ਦੇ ਹੁੰਦੇ ਹਨ ਪਰ ਕਈ ਵਾਰ ਜਦੋਂ ਜ਼ਿਆਦਾ ਤਾਪਮਾਨ, ਜਦੋਂ 40 ਡਿਗਰੀ ਤੋਂ ਉੱਪਰ ਤਾਪਮਾਨ ਪਹੁੰਚ ਜਾਏ ਤਾਂ ਇਹਦੇ ਜਿਹੜੇ ਫਲ ਹੈ ਉਹ ਫਟਣ ਲੱਗ ਪੈਂਦੇ ਹਨ। ਇਹਦੇ ਫਲ ਦਾ ਗੁੱਦਾ ਮਿੱਠਾ, ਚੰਗਾ ਰਸਤਾਰ ਅਤੇ ਦਰਮਿਆਨਾ ਮੁਲਾਇਮ ਹੁੰਦਾ ਹੈ ਅਤੇ ਇਸ ਦੇ ਰਸ ਦੇ ਵਿੱਚ 17% ਜਿਹੜੀ ਮਿਠਾਸ ਹੁੰਦੀ ਹੈ ਅਤੇ 0.48% ਖਟਾਸ ਹੁੰਦੀ ਹੈ ਅਤੇ ਇਸਦੇ ਗੁੱਦੇ ਅਤੇ ਬੀਜਾਂ ਦਾ ਅਨੁਪਾਤ 3.75:1 ਹੁੰਦਾ ਹੈ। ਅੱਗੇ ਕਿਸਮ ਆਉਂਦੀ ਹੈ ਜੀ ਕਲਕੱਤੀਆ। ਇਸ ਕਿਸਮ ਦੇ ਬੂਟੇ ਨੂੰ ਚੰਗੀ ਗੁਣਵੱਤਾ ਵਾਲੇ ਬਹੁਤ ਫਲ ਲੱਗਦੇ ਹਨ ਅਤੇ ਇਹਨਾਂ ਦੇ ਫਲਾਂ ਦਾ ਆਕਾਰ ਵੱਡੇ ਅਤੇ ਦਿਲ ਖਿੱਚਵੇਂ ਹੁੰਦੇ ਹਨ ਜੋ ਕਿ ਜੂਨ ਦੇ 3 ਹਫ਼ਤੇ ਪੱਕ ਜਾਂਦੇ ਹਨ। ਇਸ ਕਲਕੱਤੀਆ ਇਹ ਵਰਾਇਟੀ ਕਿਸਮ ਦੇ ਜਿਹੜੇ ਫਲ ਹੈ ਉਹ ਘੱਟ ਫੱਟਦੇ ਹਨ

ਅਤੇ ਇਸਦਾ ਗੁੱਦਾ ਮਿੱਠਾ, ਮੁਲਾਇਮ, ਚੰਗੀ ਸੁਗੰਧੀ ਵਾਲਾ, ਦਰਮਿਆਨਾ ਰਸ ਵਾਲਾ ਹੁੰਦਾ ਹੈ ਅਤੇ ਇਸ ਦੇ ਰਸ ਵਿੱਚ 18% ਮਿਠਾਸ ਅਤੇ 0.49% ਜਿਹੜਾ ਆ ਉਹ ਤੇਜ਼ਾਬੀ ਮਾਤਰਾ ਹੁੰਦਾ ਹੈ। ਅੱਗੇ ਅਸੀਂ ਗੱਲ ਕਰਾਂਗੇ ਜੀ ਸੀਡਲੈਸ ਲੇਟ, ਜੋ ਕਿ ਲੀਚੀ ਦੀ ਇੱਕ ਬਹੁਤ ਲੇਟ ਪੱਕਣ ਵਾਲੀ ਕਿਸਮ ਹੈ। ਇਸ ਕਿਸਮ ਦੇ ਫਲ ਦੇ ਵਿੱਚ ਬੀਜ ਬਹੁਤ ਹੀ ਛੋਟੇ ਆਕਾਰ ਦਾ ਹੁੰਦਾ ਹੈ ਅਤੇ ਫਲ ਦਾ ਗੁੱਦਾ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇਹਦੇ ਫਲ ਜੂਨ ਦੇ 3 ਹਫ਼ਤੇ ਪੱਕਦੇ ਹਨ ਅਤੇ ਜਿਹੜੇ ਇਹਦੇ ਫਲ ਹੈ ਕਲਕੱਤੀ ਕਿਸਮ ਦੇ ਫਲ ਨਾਲੋਂ ਵਧੇਰੇ ਜਿਹੜੇ ਉਹ ਫਟ ਜਾਂਦੇ ਹਨ ਕਈ ਵਾਰ ਜਦੋਂ ਵੀ ਤਾਪਮਾਨ ਜਿਹੜਾ ਉਹ ਵੱਧ ਜਾਂਦਾ ਹੈ। ਇਸ ਕਿਸਮ ਨੂੰ ਇੱਕ ਸਾਰ ਫਲ ਨਹੀਂ ਲੱਗਦਾ, ਇਸ ਦੇ ਫਲ ਲਾਲ ਰੰਗ ਦੇ ਹੁੰਦੇ ਹਨ, ਗੁੱਦਾ ਮੁਲਾਇਮ, ਮਿੱਠਾ, ਰਸ ਭਰਪੂਰ ਅਤੇ ਚੰਗੀ ਸੁਗੰਧੀ ਵਾਲਾ ਹੁੰਦਾ ਹੈ। ਇਸ ਦੇ ਰਸ ਵਿੱਚ 18.7% ਮਿਠਾਸ ਅਤੇ 0.3% ਤੇਜ਼ਾਬੀ ਮਾਤਰ ਹੁੰਦਾ ਹੈ ਅਤੇ ਇਹਦਾ ਫਲ ਜਿਹੜਾ ਆ ਉਹ ਲੇਟ ਲੱਗਦਾ ਹੈ ਅਤੇ ਲੇਟ ਹੀ ਪੱਕਦਾ ਹੈ। ਅੱਗੇ ਅਸੀਂ ਜੀ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਬੜੇ ਬੂਟੇ ਆ ਉਹ ਆਪਾਂ ਕਦੋਂ ਕਦੋਂ ਇਹਨਾਂ ਨੂੰ ਆਪਾਂ ਇਹਨਾਂ ਦੀ ਕਿਸਮਾਂ ਦੇ ਬੂਟੇ ਕਦੋਂ ਜਿਹੜਾ ਲਗਾਉਣਾ ਹੈ ਅਤੇ ਇਹਦਾ ਲਗਾਉਣ ਦਾ ਸਮਾਂ ਕੀ ਹੈ ਅਤੇ ਆਪਾਂ ਇਹਦਾ ਲਗਾਉਣ ਦਾ ਢੰਗ ਕੀਤਾ ਹੈ। ਬੂਟੇ ਜਿਵੇਂ ਲਗਾਉਣ ਦਾ ਸਮਾਂ, ਜਿਵੇਂ 2 ਸਾਲ ਦੇ ਬੂਟੇ ਲੈ ਕੇ ਅਸੀਂ ਬੂਟਿਆਂ ਨੂੰ ਅਖੀਰ ਬਰਸਾਤ ਦੇ ਦਿਨਾਂ ਦੌਰਾਨ ਸਤੰਬਰ ਅਕਤੂਬਰ ਦੇ ਵਿੱਚ ਲਗਾ ਦਿਓ ਕਿਉਂਕਿ ਇਹਨਾਂ ਦਿਨਾਂ ਵਿੱਚ ਆਲੂਬਾਜੂ ਵਿੱਚ ਕਾਫੀ ਨਮੀ ਰਹਿੰਦੀ ਹੈ ਅਤੇ ਮੌਸਮ ਕੁਝ ਠੰਡਾ ਹੋ ਜਾਂਦਾ ਹੈ ਜਿਸ ਨਾਲ ਬੂਟੇ ਚੰਗੀ ਤਰ੍ਹਾਂ ਨਾਲ ਆਪਣੇ ਆਪ ਨੂੰ ਸਥਾਪਿਤ ਕਰ ਲੈਂਦੇ ਹਨ ਅਤੇ ਇਹਨਾਂ ਦੇ ਮਰਨ ਦੀ ਦਰ ਵੀ ਘੱਟ ਜਾਂਦੀ ਹੈ। ਲੀਚੀ ਦੇ ਬੂਟੇ ਵਰਗਾਕਾਰ ਢੰਗ ਨਾਲ 7.5 ਮੀਟਰ ਬਾਏ 7.5 ਮੀਟਰ ਨਾਲ ਲਗਾ ਦਿਓ। ਇਸ ਤਰ੍ਹਾਂ ਇਸ ਢੰਗ ਨਾਲ 1 ਕਿੱਲੇ ਵਿੱਚ 72 ਬੂਟੇ ਜਿਹੜੇ ਆ ਉਹ ਲੱਗ ਜਾਣਗੇ। ਇਹ ਹੋ ਗਿਆ ਜੀ ਬੂਟੇ ਲਾਉਣ ਦਾ ਸਮਾਂ ਅਤੇ ਇਹਨਾਂ ਦਾ ਬੂਟੇ ਲਗਾਉਣ ਦਾ ਢੰਗ। ਅੱਗੇ ਅਸੀਂ ਗੱਲ ਕਰਾਂਗੇ ਜੀ ਬੂਟੇ ਜਿਹੜੇ ਆ ਉਹ ਲਗਾਉਣ ਤੋਂ ਪਹਿਲਾਂ ਉਹਨਾਂ ਦੀ ਕੀ ਤਿਆਰੀ ਕਰਨੀ ਚਾਹੀਦੀ ਹੈ, ਇਹ ਬੂਟੇ ਲਗਾਉਣ ਤੋਂ ਪਹਿਲਾਂ ਜਿਹੜੇ ਟੋਏ ਜਿਹੜੇ ਆ ਉਹ ਕਿਵੇਂ ਪੁੱਟਣੇ ਅਤੇ ਕਿਵੇਂ ਭਰਨੇ ਆ। ਬੂਟੇ ਲਗਾਉਣ ਤੋਂ ਪਹਿਲਾਂ ਬਾਗ ਦੀ ਵਿਉਂਤਬੰਦੀ ਕਰ ਲਓ, ਜਿਵੇਂ ਕਿ ਬਾਗ ਲਈ ਸੜਕ, ਪਾਣੀ ਵਾਸਤੇ ਖਾਲੀਆਂ, ਬਾਗ ਵਾਸਤੇ ਰਸਤੇ ਆਦਿ ਜਿਹੜੇ ਆ ਉਹ ਚੰਗੀ ਤਰ੍ਹਾਂ ਨਾਲ ਤਿਆਰ ਕਰ ਲਓ। ਹਰ ਬੂਟੇ ਲਈ 1 ਮੀਟਰ ਡੂੰਘੇ ਅਤੇ 1 ਮੀਟਰ ਘੇਰੇ ਵਾਲੇ ਟੋਏ ਪੁੱਟ ਲਓ। ਇਹਨਾਂ ਟੋਇਆਂ ਵਿੱਚ ਉੱਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾਓ ਅਤੇ ਜ਼ਮੀਨ ਤੋਂ ਉੱਚੇ ਭਰ ਦਿਓ। ਇਹਨਾਂ ਵਿੱਚ ਬੂਟਿਆਂ ਲਾਉਣ ਤੋਂ ਪਹਿਲਾਂ ਇਹਨਾਂ ਨੂੰ ਪਾਣੀ ਦੇ ਦਿਓ। ਪਾਣੀ ਦੇਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤ੍ਹਾ 'ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਦੀ ਪੱਧਰ ਕਰ ਲਓ ਅਤੇ ਹਰੇਕ ਟੋਏ ਵਿੱਚ ਸਿਉਂਕ ਦੇ ਹਮਲੇ ਤੋਂ ਬਚਣ ਲਈ 15 ਮਿਲੀਲੀਟਰ ਕਲੋਰ ਪਾਰੀਫਾਸ 20 EC 2 ਕਿਲੋ ਮਿੱਟੀ ਦੇ ਹਿਸਾਬ ਨਾਲ ਰਲਾ ਕੇ ਪਾ ਦਿਓ। ਅਤੇ ਇਹ ਹੋ ਗਿਆ ਜੀ ਆਪਾਂ ਕਿਵੇਂ ਟੋਏ ਨੂੰ ਪੁੱਟਣਾ, ਕਿੱਦਾਂ ਦਾ ਆਕਾਰ ਹੈ ਅਤੇ ਕਿਵੇਂ ਭਰਨਾ। ਅੱਗੇ ਅਸੀਂ ਗੱਲ ਕਰਾਂਗੇ ਕਿ ਜਿਵੇਂ ਅਸੀਂ ਨਰਸਰੀ ਦੇ ਮੈਂ ਪਹਿਲਾਂ ਗੱਲ ਕਰ ਚੁੱਕੀ ਹਾਂ ਵੀ ਜਿਹੜੇ 2 ਸਾਲ ਦੇ ਬੂਟੇ ਆ ਉਹ ਸਤੰਬਰ ਅਕਤੂਬਰ ਦੇ ਵਿੱਚ ਲੈ ਕੇ ਅਤੇ ਜਿਹੜੇ ਲੀਚੀ ਦੇ ਬਾਗ ਲਾਉਣ ਵਾਸਤੇ ਅਸੀਂ ਉਦੋਂ ਖਰੀਦਦੇ ਹਾਂ। ਹੁਣ ਇਹ ਹੈ ਕਿ ਅਸੀਂ ਇਹ ਨਰਸਰੀ ਦੇ ਬੂਟੇ ਕਿੱਥੋਂ ਖਰੀਦਣੇ ਆ ਅਤੇ ਇਹਨੇ ਕਿੱਦਾਂ ਦੇ ਹੋਣੇ ਚਾਹੀਦੇ ਆ। ਨਰਸਰੀ ਦੇ ਬੂਟੇ ਜਿਹੜੇ ਚੰਗੀ ਨਸਲ ਦੇ, ਸਿਹਤਮੰਦ, ਜਿਹੜੇ ਕਿ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਰਹਿਤ ਹੋਣ ਅਤੇ ਇਹ ਜਿਹੜੇ ਬੂਟੇ ਆ ਉਹ ਕਿਸੇ ਭਰੋਸੇਦੋਰ ਨਰਸਰੀ ਤੋਂ ਹੀ ਲੈਣੇ ਚਾਹੀਦੇ ਹਨ। ਅਤੇ ਇਹੋ ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਲੀਚੀ ਦੇ ਬਾਗ ਲਗਾਉਣ ਵਾਸਤੇ ਜਿਹੜੇ ਬੂਟੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਅਤੇ ਬਾਗਬਾਨੀ ਵਿਭਾਗ ਪੰਜਾਬ ਦੀਆਂ ਨਰਸਰੀਆਂ ਤੋਂ ਹੀ ਖਰੀਦੇ ਜਾਣ। ਅਤੇ ਇਹ ਬੂਟੇ ਜਿਹੜੇ ਆ ਚੰਗੇ, ਤੰਦਰੁਸਤ, ਨਰੋਏ, ਸਿਹਤਮੰਦ ਹੋਣੇ ਚਾਹੀਦੇ ਹਨ। ਅਤੇ ਬੂਟੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਲੀਚੀ ਦਾ ਬੂਟਾ ਆ ਉਹ ਸਦਾ ਬਹਾਰੀ ਫਲਦਾਰ ਬੂਟਾ ਹੈ ਅਤੇ ਸਦਾ ਬਹਾਰੀ ਫਲਦਾਰ ਬੂਟੇ ਲਗਾਉਣ ਲੱਗੇ ਜਿਹੜੇ ਇਹਨਾਂ ਦੇ ਬੂਟਿਆਂ ਦੀਆਂ ਜੜ੍ਹਾਂ ਦੇ ਨਾਲ ਜਿਹੜੀ ਹੈ ਮਿੱਟੀ ਦੀ ਗਾਚੀ ਆ ਉਹ ਚੰਗੀ ਹੋਣੀ ਚਾਹੀਦੀ ਹੈ। ਅਤੇ ਜਿਸ ਨਾਲ ਕਿਉਂਕਿ ਜੇ ਅਸੀਂ ਮਿੱਟੀ ਦੀ ਗਾਚੀ ਵੱਲ ਧਿਆਨ ਨਹੀਂ ਰੱਖਾਂਗੇ, ਜੇ ਗਾਚੀ ਟੁੱਟੀ ਹੋਈ ਹੈ ਜਾਂ ਉਹਦੇ ਵਿੱਚ ਗਾਚੀ ਚੰਗੀ ਤਰ੍ਹਾਂ ਬੂਟੇ ਦੀ ਨਹੀਂ ਨਿਕਲੀ ਅਤੇ ਉਹ ਜਦੋਂ ਆਪਾਂ ਉਹਨੂੰ ਬੂਟੇ ਨੂੰ ਲਗਾਵਾਂਗੇ ਅਤੇ ਉਹ ਜਿਹੜੇ ਬੂਟੇ ਦੇ ਜਿਹੜੇ ਮਰਨ ਦੇ ਜਿਹੜੇ ਤਰਚਾਂਸ ਆ ਉਹ ਜ਼ਿਆਦਾ ਹੋ ਜਾਣਗੇ। ਹੁਣ ਇਹ ਹੈ ਜੀ ਆਪਾਂ ਜਿਹੜੇ ਬੂਟੇ ਲਗਾ ਲਏ, ਹੁਣ ਆਪਾਂ ਕੀ ਕਰਨਾ ਕਿ ਹੁਣ ਇਸ ਤੋਂ ਬਾਅਦ ਜਿਹੜੇ ਛੋਟੇ ਬੂਟੇ ਹਨ ਕਿਉਂਕਿ ਸਤੰਬਰ ਅਕਤੂਬਰ ਦੇ ਵਿੱਚ ਅਸੀਂ ਬੂਟੇ ਲਗਾ ਦਿੰਦੇ ਹਾਂ, ਅੱਗੇ ਆ ਜਾਂਦਾ ਜੀ ਠੰਡ ਦਾ ਮੌਸਮ ਅਤੇ ਠੰਡ ਦੇ ਮੌਸਮ ਦੇ ਵਿੱਚ ਅਸੀਂ ਇਹਨਾਂ ਨੂੰ ਸਰਦੀਆਂ ਦੇ ਮਾੜੇ ਪ੍ਰਭਾਵ ਤੋਂ ਕਿਵੇਂ ਬਚਾਉਣਾ, ਫਿਰ ਉਸ ਤੋਂ ਬਾਅਦ ਗਰਮੀਆਂ ਆ ਜਾਂਦੀਆਂ, ਗਰਮੀਆਂ ਤੋਂ ਇਹਨਾਂ ਨੂੰ ਕਿਵੇਂ ਬਚਾਉਣਾ। ਇਸ ਕਰਕੇ ਛੋਟੇ ਲਗਾਏ ਬੂਟਿਆਂ ਨੂੰ 3 ਤੋਂ 4 ਸਾਲ ਤੱਕ ਸਰਦੀਆਂ ਦੇ ਕੋਹਰੇ ਅਤੇ ਗਰਮੀਆਂ ਤੋਂ ਸਾਨੂੰ ਬਚਾ ਕੇ ਰੱਖਣ ਲਈ ਸਰਕੰਡੇ ਜਾਂ ਕਾਹੀ ਨਾਲ ਢੱਕ ਕੇ ਰੱਖੋ ਅਤੇ ਬੂਟੇ

ਜਗੀਰਦੇ ਆਪਾਂ ਇਹ ਕੋਸ਼ਿਸ਼ ਕਰੀਏ ਅੱਧ ਫਰਵਰੀ ਤੱਕ ਜੰਤਰ ਬੀਜ ਦਿਓ, ਜਿਸ ਨਾਲ ਕਿਹੜਾ ਜੰਤਰ ਹੈ ਉਹ ਮਾਰਚ ਅਪ੍ਰੈਲ ਮਈ ਜੂਨ ਦੇ ਵਿੱਚ ਉਹ ਕਾਫੀ ਵੱਡਾ ਹੋ ਜਾਂਦਾ ਹੈ, ਜਿਸ ਨਾਲ ਕਿ ਬੂਟੇ ਨੂੰ ਥੋੜ੍ਹੀ ਛਾਂ ਮਿਲਦੀ ਹੈ ਅਤੇ ਤੇਜ਼ ਲੂ ਤੋਂ ਬੂਟੇ ਛੋਟੇ ਬੂਟਿਆਂ ਨੂੰ ਬਚਾਅ ਹੋ ਜਾਂਦਾ ਹੈ। ਅੱਧ ਅਪ੍ਰੈਲ ਤੱਕ ਇਹ ਬੂਟੇ ਜਿਹੜੇ ਕਾਫੀ ਵੱਡੇ ਹੋ ਜਾਂਦੇ ਆ ਅਤੇ ਜਿਸ ਨਾਲ ਇਹ ਬੂਟੇ ਗਰਮੀ ਤੋਂ ਬਚੇ ਰਹਿੰਦੇ ਆ। ਜੰਤਰ ਇਹ ਜੰਤਰ ਵਿੱਚ ਖਾਲੀ ਥਾਵਾਂ ਨੂੰ ਪਰਾਲੀ ਜਾਂ ਘਾਹ ਨਾਲ ਵੀ ਭਰਿਆ ਜਾ ਸਕਦਾ ਹੈ। ਜੰਤਰ ਜੀ ਜੜ੍ਹਾਂ ਕੱਟ ਕਾਣ ਦੀ ਕਾਣ ਛਾਂਟ ਕਰ ਦੇਣੀ ਚਾਹੀਦੀ ਹੈ ਤਾਂ ਜੋ ਇਹ ਲੀਚੀ ਜਿਹੜੀ ਲਗਾਈ ਹੁੰਦੀ ਹੈ ਉਹਦੇ ਖੁਰਾਕੀ ਤੱਤਾਂ ਨਾਲ ਮੁਕਾਬਲਾ ਨਾ ਕਰ ਸਕਣ। ਅਜਿਹਾ ਜਿਹੜਾ ਸਾਲ ਦੇ ਵਿੱਚ 3 ਤੋਂ 4 ਵਾਰੀ ਕਰ ਦਿਓ। ਇਹ ਹੋ ਗਿਆ ਜੀ ਛੋਟੇ ਬੂਟਿਆਂ ਨੂੰ ਆਪਾਂ

ਯੰਤਰ ਵਿਚਲੇ ਖਾਲੀ ਥਾਵਾਂ ਨੂੰ ਪਰਾਲੀ ਜਾਂ ਘਾਹ ਨਾਲ ਵੀ ਭਰਿਆ ਜਾ ਸਕਦਾ ਹੈ। ਯੰਤਰ ਜੀ ਜੜ੍ਹਾਂ ਕੱਟ ਕਾਣ ਦੀ ਕਾਣ ਛਾਂਟ ਕਰ ਦੇਣੀ ਚਾਹੀਦੀ ਹੈ ਤਾਂ ਜੋ ਇਹ ਲੀਚੀ ਜਿਹੜੀ ਲਗਾਈ ਹੁੰਦੀ ਹੈ ਉਹਦੇ ਖੁਰਾਕੀ ਤੱਤਾਂ ਨਾਲ ਮੁਕਾਬਲਾ ਨਾ ਕਰ ਸਕਣ। ਅਜਿਹਾ ਜਿਹੜਾ ਸਾਲ ਦੇ ਵਿੱਚ 3 ਤੋਂ 4 ਵਾਰੀ ਕਰ ਦਿਓ। ਇਹ ਹੋ ਗਿਆ ਜੀ ਛੋਟੇ ਬੂਟਿਆਂ ਨੂੰ ਆਪਾਂ ਕਿੱਦਾਂ ਗਰਮੀ ਅਤੇ ਸਰਦੀ ਤੋਂ ਬਚਾਉਣਾ, ਕਿਉਂਕਿ ਬਾਗ ਲਗਾਉਣ ਤੋਂ ਬਾਅਦ ਜਿਹੜੀ ਛੋਟੇ ਬੂਟਿਆਂ ਦੀ ਜਿਹੜੀ ਦੇਖਭਾਲ ਹੈ ਉਹ ਬਹੁਤ ਹੀ ਜ਼ਰੂਰੀ ਹੈ ਅਤੇ ਸਾਨੂੰ ਸਮੇਂ ਸਮੇਂ ਸਿਰ ਇਹਦੀ ਦੇਖਭਾਲ ਕਰਨੀ ਚਾਹੀਦੀ ਹੈ। ਅੱਗੇ ਇੱਕ ਜਦੋਂ ਆਪਾਂ ਬਾਗ ਲਗਾਉਂਦੇ ਹਾਂ ਤਾਂ ਕਈ ਵਾਰ ਇਹ ਹੁੰਦੇ ਆ ਕਿ ਕਈ ਵਾਰ ਕਿਸਾਨ ਵੀਰ ਆਪਣਾ ਬਾਗ ਲਗਾ ਲੈਂਦੇ ਆ ਅਤੇ ਉਹਦੇ ਵਿੱਚ ਜਿਹੜੀ ਸਾਈਡ 'ਤੇ ਆਪਾਂ ਚੁਗਿਰਦੇ ਦੇ ਵਿੱਚ ਹਵਾ ਰੋਕੂ ਵਾੜ ਲਗਾਉਣੀ ਭੁੱਲ ਜਾਂਦੇ ਹਾਂ, ਜਿਹੜੀ ਕਿ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹਵਾ ਰੋਕੂ ਵਾੜ ਦੇ ਵਿੱਚ ਜਿਹੜੇ ਅਸੀਂ ਦਰੱਖਤਾਂ ਦੀ ਸਿਫਾਰਿਸ਼ ਕਰਦੇ ਹਾਂ ਉਹਦੇ ਵਿੱਚ ਸਫੈਦਾ, ਦੇਸੀ ਆਮ, ਜਾਮਣ ਅਤੇ ਸ਼ਹਿਤੂਤ, ਕਿਉਂਕਿ ਇਹ ਵਾੜ ਇੰਨੀ ਵੱਡੀ ਹੋ ਜਾਂਦੀ ਹੈ ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਤੇਜ਼ ਹਨੇਰੀ ਆਉਂਦੀ ਹੈ ਅਤੇ ਇਹ ਵਾੜ ਜਿਹੜੀ ਹੈ ਉਹ ਤੇਜ਼ ਹਨੇਰੀ ਨੂੰ ਬਾਗ ਦੇ ਅੰਦਰ ਜਾਣ ਤੋਂ ਰੋਕਦੀ ਹੈ, ਜਿਸ ਨਾਲ ਕਿ ਲੀਚੀ ਦੇ ਜਿਹਦੇ ਬਾਗ ਦੇ ਜਿੱਦਾਂ ਗਰਮੀਆਂ ਦੇ ਵਿੱਚ ਆਪਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਈ ਜੂਨ ਦੇ ਵਿੱਚ ਤੇਜ਼ ਹਨੇਰੀਆਂ ਆਉਂਦੀਆਂ ਅਤੇ ਇਸ ਟਾਈਮ ਫਲ ਲੀਚੀ ਦੇ ਬੂਟੇ 'ਤੇ ਫਲ ਲੱਗਿਆ ਹੁੰਦਾ ਅਤੇ ਜਿਹੜਾ ਇਸ ਨਾਲ ਅਤੇ ਹਵਾ ਰੁਕੂ ਵਾੜ ਹੈ ਇਹ ਤੇਜ਼ ਹਨੇਰੀ ਨੂੰ ਅੰਦਰ ਜਾਣ ਤੋਂ ਰੋਕਦੀ ਹੈ, ਜਿਸ ਕਰਕੇ ਫਲ ਦਾ ਜਿਹੜਾ ਕੀੜਾ ਜਿਹੜਾ ਉਹ ਕਾਫੀ ਹੱਦ ਤੱਕ ਰੁਕ ਜਾਂਦਾ ਹੈ ਅਤੇ ਕਈ ਵਾਰ ਬੂਟੇ ਜਿਹੜੇ ਆ ਉਹ ਬੁੱਟਣੋਂ ਜਿਹੜੇ ਆ ਉਹ ਬਚ ਜਾਂਦੇ ਹਨ। ਤੋ ਇਸ ਕਰਕੇ ਹਵਾ ਰੁਕੂ ਵਾੜ ਜਿਹੜੀ ਲਗਾਉਣੀ ਆ ਉਹ ਬਹੁਤ ਹੀ ਜ਼ਰੂਰੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਬਾਗ ਦੇ ਵਿੱਚ ਜਿਹੜੀ ਲਗਾਤਾ ਬਾਗ ਅਸੀਂ ਹੈ ਨਾ ਉਹਦੇ ਵਿੱਚ ਜਿਹੜੀ ਉਹਦੀ ਆਪਾਂ ਸਿੰਚਾਈ ਕਿੱਦਾਂ ਕਰਨੀ ਆ, ਉਹਨੂੰ ਸਮੇਂ ਸਮੇਂ ਸਿਰ ਪਾਣੀ ਲਾਉਣਾ, ਸਮੇਂ ਸਮੇਂ ਸਿਰ ਖਾਦਾਂ ਦੇਣੀਆਂ, ਹਾਂਜੀ। ਅਤੇ ਖਾਦਾਂ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਲੀਚੀ ਦੇ ਛੋਟੇ ਬੂਟਿਆਂ ਤੋਂ ਲੈ ਕੇ ਫਲ ਦੇਣ ਦੇ ਬੂਟਿਆਂ ਤੱਕ ਥੋੜ੍ਹਾ ਵਿਸਥਾਰ ਪੂਰਵਕ ਗੱਲਬਾਤ ਕਰਾਂਗੇ। ਜਿਵੇਂ ਕਿ ਹਰ ਇੱਕ ਬੂਟੇ ਦੇ ਛੋਟੇ ਬੂਟੇ ਤੋਂ ਲੈ ਕੇ ਵੱਡੇ ਬੂਟੇ ਤੱਕ ਖਾਦ ਵੱਖ ਵੱਖ ਜਿਹੜੀ ਖਾਦ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਦੇ ਵਿੱਚ ਜਿਵੇਂ ਬੂਟੇ ਦੀ ਉਮਰ ਮੰਨ ਲਓ 1 ਤੋਂ 3 ਸਾਲ ਦਾ ਬੂਟਾ ਹੈ ਉਹਦੇ ਵਿੱਚ ਜਿਹੜੀ ਰੂੜੀ ਦੀ ਖਾਦ ਅਸੀਂ 10 ਤੋਂ 20 ਕਿਲੋ ਰੂੜੀ ਪ੍ਰਤੀ ਬੂਟਾ, ਯੂਰੀਆ ਪਾਉਣਾ ਆ 150 ਤੋਂ 500 ਗ੍ਰਾਮ, ਸੁਪਰ ਫਾਸਫੇਟ ਪਾਉਣੀ ਆ 200 ਤੋਂ 600 ਗ੍ਰਾਮ ਪ੍ਰਤੀ ਬੂਟਾ ਅਤੇ ਮਿਊਰੇਟ ਆਫ ਪੋਟਾਸ਼ ਜਿਹੜੀ ਪਾਉਣੀ ਆ ਉਹ 60 ਤੋਂ 150 ਗ੍ਰਾਮ ਪ੍ਰਤੀ ਬੂਟਾ। ਇਸ ਤੋਂ ਇਲਾਵਾ 4 ਤੋਂ 6 ਸਾਲ ਦੀ ਬੂਟੇ ਦੀ ਉਮਰ ਦੇ ਹੋ ਜੇ ਅਤੇ ਜਿਹੜੀ ਰੂੜੀ ਦੀ ਖਾਦ ਪਾਉਣੀ ਆ ਉਹ 25 ਤੋਂ 40 ਕਿਲੋ ਪ੍ਰਤੀ ਬੂਟਾ, ਯੂਰੀਆ ਦੀ ਖਾਦ ਪਾਉਣੀ ਆ 500 ਤੋਂ 1000 ਗ੍ਰਾਮ ਪ੍ਰਤੀ ਬੂਟਾ, ਸੁਪਰ ਫਾਸਫੇਟ ਦੀ ਖਾਦ ਪਾਉਣੀ ਆ 750 ਤੋਂ 1250 ਗ੍ਰਾਮ ਪ੍ਰਤੀ ਬੂਟਾ, ਮਿਊਰੇਟ ਆਫ ਪੋਟਾਸ਼ ਜਿਹੜੀ ਪਾਉਣੀ ਆ ਉਹ 200 ਤੋਂ 300 ਗ੍ਰਾਮ ਪ੍ਰਤੀ ਬੂਟਾ। ਇਸੇ ਤਰ੍ਹਾਂ ਜਿਵੇਂ ਬੂਟੇ ਦੀ ਉਮਰ 7 ਤੋਂ 10 ਸਾਲ ਦਾ ਹੋ ਗਿਆ ਅਤੇ ਜਿਹੜੀ ਰੂੜੀ ਦੀ ਖਾਦ ਹੈ ਉਹ 40 ਤੋਂ 50 ਕਿਲੋ ਪ੍ਰਤੀ ਬੂਟਾ ਪਾਣੀ ਹੈ ਅਤੇ ਯੂਰੀਆ ਪਾਉਣਾ ਆ 1000 ਤੋਂ 1500 ਗ੍ਰਾਮ, ਸੁਪਰ ਫਾਸਫੇਟ ਪਾਉਣੀ ਹੈ 1500 ਤੋਂ 2000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ ਪਾਣੀ ਹੈ 300 ਤੋਂ 500 ਗ੍ਰਾਮ। ਹੁਣ ਅੱਗੇ ਜਿਹੜੇ ਫਲ ਦੇਣ ਵਾਲੇ ਬੂਟੇ ਆ 10 ਸਾਲ ਤੋਂ ਉੱਪਰ ਹੋ ਗਏ ਜਾਂ ਭਰਮਾ ਫਲ ਦੇ ਰਹੇ ਆ ਉਹਨਾਂ ਵਾਸਤੇ ਅਸੀਂ ਜਿਹੜੀ ਰੂੜੀ ਦੀ ਖਾਦ ਪਾਉਣੀ ਆ 60 ਕਿਲੋ ਪ੍ਰਤੀ ਬੂਟਾ, ਯੂਰੀਆ ਪਾਉਣੀ ਆ 1600 ਗ੍ਰਾਮ ਪ੍ਰਤੀ ਬੂਟਾ, ਸੁਪਰ ਫਾਸਫੇਟ ਪਾਉਣੀ ਆ 2250 ਗ੍ਰਾਮ ਪ੍ਰਤੀ ਬੂਟਾ ਅਤੇ ਮਿਊਰੇਟ ਆਫ ਪੋਟਾਸ਼ ਪਾਉਣੀ ਆ 600 ਗ੍ਰਾਮ ਪ੍ਰਤੀ ਬੂਟਾ। ਹੁਣ ਇਹ ਤਾਂ ਹੋ ਗਿਆ ਵੀ ਜਿਹੜੇ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਕਿਹੜੀ ਕਿਹੜੀ ਉਮਰ ਦੇ ਵਿੱਚ ਕਿੱਦਾਂ ਖਾਦ ਜਿਹੜੀ ਆ ਉਹ ਸਿਫਾਰਿਸ਼ ਕੀਤੇ ਜਿਹੜੀ ਦੋ ਮਾਤਰਾ ਦੇ ਅਨੁਸਾਰ ਪਾਉਣੀ। ਹੁਣ ਇਹ ਰੂੜੀ ਦੀ ਖਾਦ ਕਦੋਂ ਆਪਾਂ ਕਦੋਂ ਪਾਉਣੀ, ਜਿਵੇਂ ਰੂੜੀ ਦੀ ਖਾਦ ਸੁਪਰ ਫੋਸਫੇਟ ਪੋਟਾਸ਼ ਜਿਹੜੀ ਆ ਉਹ ਦਸੰਬਰ ਮਹੀਨੇ 'ਚ ਪਾ ਦਿਓ, ਅੱਧੀ ਯੂਰੀਆ ਖਾਦ ਅਤੇ ਫਰਵਰੀ ਦੇ ਅੱਧ ਵਿੱਚ ਅਤੇ ਅੱਧੀ ਜਿਹੜੀ ਆ ਉਹ ਅਪ੍ਰੈਲ ਦੇ ਅੱਧ ਵਿੱਚ ਪਾ ਦਿਓ। ਹੁਣ ਇਹ ਹੈ ਕਿ ਆਪਾਂ ਇਹ ਵਾਲੀਆਂ ਖਾਦਾਂ ਹੁਣ ਆਪਾਂ ਜਿਹੜੀ ਸਿੰਚਾਈ ਹੈ ਉਹ ਵੀ ਅਸੀਂ ਸਮੇਂ ਸਮੇਂ ਸਿਰ ਕਰਨੀ ਹੈ ਤਾਂ ਜੋ ਬੂਟਿਆਂ ਨੂੰ ਦੀ ਸਿਹਤ ਜਿਹੜੀ ਉਹ ਠੀਕ ਰਹੇ। ਛੋਟੇ ਬੂਟਿਆਂ ਨੂੰ ਅਪ੍ਰੈਲ ਤੋਂ ਜੂਨ ਤੱਕ ਦੇ ਹਫ਼ਤੇ ਤੱਕ 2 ਪਾਣੀਆਂ ਦੀ ਲੋੜ ਪੈ ਸਕਦੀ ਹੈ। ਜਿਵੇਂ ਕਿ ਸਰਦੀਆਂ ਦੇ ਵਿੱਚ ਹਫ਼ਤੇ ਵਿੱਚ 1 ਪਾਣੀ ਬਹੁਤ ਹੁੰਦਾ ਹੈ ਦੇ ਆ ਫਲ 'ਤੇ ਆਏ ਬੂਟੇ ਫਲ ਪੈਣ ਸਮੇਂ ਜਿਵੇਂ ਮਈ ਦਾ ਦੂਜਾ ਹਫ਼ਤਾ ਹੋ ਗਿਆ ਜੂਨ ਦੇ ਅਖੀਰ ਤੱਕ ਪਾਣੀ ਦੀ 2 ਵਾਰ ਪਾਣੀ ਦੀ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਟਾਈਮ ਪਾਣੀ ਲਾਉਣ ਨਾਲ ਜਿਹੜੇ ਪਾਣੀ ਹੈ ਫਲ ਹੈ ਉਹ ਚੰਗੀ ਤਰ੍ਹਾਂ ਵੱਧਦੇ ਫੁੱਲਦੇ ਹਨ ਅਤੇ ਉਹ ਫਟਦੇ ਘੱਟ ਹਨ। ਅਤੇ ਜਦੋਂ ਆਪਾਂ ਨੂੰ ਲੱਗੇ ਕਿ ਜਿਵੇਂ ਮੌਨਸੂਨ ਅਤੇ ਬਰਸਾਤ ਦਾ ਮੌਸਮ ਆ ਗਿਆ ਛੋਟੀ ਉਦੋਂ ਵਿੱਚ ਛੋਟੀ ਉਮਰ ਦੇ ਬਾਗਾਂ ਨੂੰ 10 ਤੋਂ 15 ਦਿਨ ਦੇ ਵਕਫੇ 'ਤੇ ਪਾਣੀ ਲਗਾਉਣਾ ਚਾਹੀਦਾ, ਪਰ ਵੱਡੀ ਉਮਰ ਦੇ ਬੂਟਿਆਂ ਨੂੰ ਪਾਣੀ ਨਵੰਬਰ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਲਗਾ ਦਿਉ ਅਤੇ ਜਿਸ ਨਾਲ ਬੂਟਿਆਂ ਨੂੰ ਜਿਹੜਾ ਆਪਾਂ ਕੋਰੇ ਤੋਂ ਕਾਫੀ ਹੱਦ ਤੱਕ ਬਚਾ ਸਕਦੇ ਹਾਂ। ਅਤੇ ਉਸ ਤੋਂ ਬਾਅਦ ਜਿਹੜਾ ਪਾਣੀ

ਜਿਹੜਾ ਦੇਖਣਾ ਆ ਉਹ ਵਰਖਾ ਦੇ ਅਨੁਸਾਰ ਜਾਂ ਮਿੱਟੀ ਦੇ ਵਿੱਚ ਜਿਹੜੀ ਨਮੀ ਦੇ ਅਨੁਸਾਰ ਹੀ ਪਾਣੀ ਦਿਓ। ਇਸ ਕਰਕੇ ਜਿਹੜੇ ਬੂਟਿਆਂ ਨੂੰ ਪਾਣੀ ਜਿਹੜਾ ਆ ਗਰਮੀ ਦੇ ਮੌਸਮ ਦੇ ਵਿੱਚ ਅਤੇ ਸਰਦੀ ਦੇ ਮੌਸਮ ਵਿੱਚ ਜਿਹੜਾ ਸਿਫਾਰਿਸ਼ ਕੀਤੇ ਸਮੇਂ ਦੇ ਅਨੁਸਾਰ ਹੀ ਲਗਾਓ। ਹੁਣ ਅੱਗੇ ਆਪਾਂ ਗੱਲ ਕਰਾਂਗੇ ਕਿ ਜੀ ਅੰਤਰ ਫਸਲਾਂ, ਜਿਵੇਂ ਆਪਾਂ ਜਾਣਦੇ ਹਾਂ ਕਿ ਜਿੱਦਾਂ ਲੀਚੀ ਦਾ ਬੂਟਾ ਜਿਹੜਾ ਆ ਉਹ 10 ਤੋਂ 15 ਸਾਲ ਲੱਗ ਜਾਂਦਾ ਭਰਵਾਂ ਫਲ ਦੇਣ ਨੂੰ। ਇਸ ਕਰਕੇ ਜਿਹੜੇ ਉਹ ਬਾਗ ਦੇ ਵਿੱਚ ਵਿਚਲੀ ਜਿਹੜੀ ਥਾਂ ਆ ਉਹ ਖਾਲੀ ਰਹਿੰਦੀ ਆ ਇੰਨੇ ਸਾਲ, ਅਤੇ ਵਿਚਲੀ ਥਾਂ ਨੂੰ 19 ਸਾਲ ਪਹਿਲਾਂ ਆਪਾਂ ਵਰਤੋਂ ਵਿੱਚ ਲਿਆ ਸਕਦੇ ਹਾਂ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਲੀਚੀ ਦਾ ਬੂਟਾ ਬਹੁਤ ਹੌਲੀ ਵੱਧਦਾ ਹੈ ਅਤੇ ਬਾਗ ਦੇ ਵਿੱਚ ਉਗਾਉਣ ਲਈ ਬਹੁਤ ਥਾਂ ਹੈਗੀ, ਅਤੇ ਇਸ ਕਰਕੇ ਛੇਤੀ ਫਲ ਦੇਣ ਵਾਲੇ ਬੂਟੇ ਜਿਵੇਂ ਕਿ ਆੜੂ, ਆਲੂਚਾ, ਕਿੰਨੂ ਆਦਿ ਲਗਾਏ ਜਾ ਸਕਦੇ ਹਨ। ਜਦੋਂ ਲੀਚੀ ਦਾ ਬਾਗ ਭਰਵੀਂ ਆਮਦਨ ਦੇਣ ਲੱਗ ਪਵੇ ਤਾਂ ਇਸ ਵੇਲੇ ਜਿਹੜੇ ਇਹ ਪੌਦੇ ਜਿਹੜੇ ਆ ਫਿੱਲਰ ਜਿਹੜੇ ਆਪਾਂ ਵਿੱਚ ਪੂਰਕ ਬੂਟੇ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਲਗਾਏ ਹੁੰਦੇ ਆ, ਇਹ ਪੁੱਟ ਦੇਣੇ ਚਾਹੀਦੇ ਹਨ। ਅਤੇ ਬਾਗ ਵਿੱਚ ਫਸਲਾਂ, ਇਹਨਾਂ ਕੁਛ ਫਸਲਾਂ ਲਾਉਣ ਦੀ ਵੀ ਸਿਫਾਰਿਸ਼ ਕੀਤੀ ਹੈ, ਜਿਵੇਂ ਕਿ ਫਸਲਾਂ ਨੂੰ ਆਪਾਂ ਸਬਜ਼ੀਆਂ, ਦਾਲਾਂ ਵੀ ਲਗਾ ਸਕਦੇ ਹਾਂ। ਅਤੇ ਇਹਨਾਂ ਸਾਡੀ ਸਿਰਫ ਇੱਕ ਆਮਦਨ ਦੇ ਵਿੱਚ ਵਾਧਾ ਨਹੀਂ ਹੁੰਦਾ, ਸਗੋਂ ਜਿਹੜੇ ਬਾਗਾਂ ਦੇ ਵਿੱਚ ਜਿਹੜੇ ਨਦੀਨ ਹੈ ਉਹ ਵੀ ਕਾਬੂ ਹੇਠ ਰਹਿੰਦੇ ਹਨ। ਅਤੇ ਬਾਗਾਂ ਦੀ ਫਸਲਾਂ ਦੀ ਕਿਸਮ, ਜ਼ਮੀਨ, ਜਲਵਾਯੂ ਅਤੇ ਮੰਡੀ ਦੀ ਸਹੂਲਤ ਦੇ ਅਨੁਸਾਰ ਹੀ ਜਿਹੜੀ ਆ ਉਹ ਫਸਲਾਂ ਦੀ ਚੋਣ ਕਰਨੀ ਚਾਹੀਦੀ ਹੈ। ਹੁਣ ਆਪਾਂ ਕਰਾਂਗੇ ਜੀ ਲੀਚੀ ਦੇ ਫਲ ਆ ਗਿਆ। ਹੁਣ ਜਿਹੜੇ ਕਈ ਵਾਰ ਆਪਾਂ ਹੁਣ ਦੇਖਦੇ ਹਾਂ ਕਿ ਗਰਮੀ ਦੇ ਮੌਸਮ ਦੇ ਵਿੱਚ ਜਿਹੜਾ ਫਲ ਦਾ ਝੜਨਾ ਉਹ ਬਹੁਤ ਹੁੰਦਾ ਹੈ, ਅਤੇ ਲੀਚੀ ਦੇ ਵਿੱਚ ਤਾਂ ਬਹੁਤ ਇਹ ਸਮੱਸਿਆ ਹੈਗੀ ਹੈ। ਅਤੇ ਇਸ ਦੀ ਫਲ ਦੇ ਕੀਟ ਨੂੰ ਰੋਕਥਾਮ ਕਰਨ ਲਈ ਫਲ ਲੱਗਣ ਤੋਂ 10 ਦਿਨਾਂ ਪਿੱਛੋਂ 20 PPM ਇੱਕ ਨੈਫਥਲਿਨ ਐਸਟਿਕ ਐਸਿਡ ਆਉਂਦੀ ਦਵਾਈ ਉਹਦਾ ਛਿੜਕਾਅ ਕਰਨ ਨਾਲ ਫਲ ਦਾ ਜਿਹੜਾ ਕੀੜਾ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ, ਅਤੇ ਇਸ ਨਾਲ ਫਲਾਂ ਦਾ ਝਾੜ ਅਤੇ ਗੁਣਵੱਤਾ ਵਿੱਚ ਵੀ ਫਰਕ ਪੈਂਦਾ ਹੈ, ਅਤੇ ਗੁਣਵੱਤਾ ਜਿਹੜੀ ਆ ਉਹ ਬਹੁਤ ਵਧੀਆ ਹੋ ਜਾਂਦੀ ਹੈ ਜਦੋਂ ਅਸੀਂ ਇਹ ਜਿਹੜੀ ਨੈਫਥਲੀਨ ਐਸਟਿਕ ਐਸਿਡ ਦਵਾਈ ਜਿਹੜੀ ਆ ਉਹ ਸਪਰੇ ਕਰਦੇ ਹਾਂ ਫਲ ਲੱਗਣ ਦੇ 10 ਦਿਨਾਂ ਪਿੱਛੋਂ। ਹੁਣ ਆਪਾਂ ਇਹ ਦੇਖਣਾ ਕਿ ਜਿਵੇਂ ਆਪਾਂ ਫਲ ਲੈ ਲਏ, ਕਈ ਵਾਰ ਇਹ ਹੁੰਦਾ ਕਿ ਜਿਹੜੇ ਫਲ ਆ ਉਹ ਸਾਨੂੰ ਵੀ ਵਧੀਆ ਗੁਣਵੱਤਾ ਵਾਲੇ ਹੋਣ, ਦੇਖਣ ਨੂੰ ਬੜੇ ਵਧੀਆ ਲੱਗਣ ਅਤੇ ਬਹੁਤ ਹੀ ਅਟਰੈਕਟਿਵ ਲੱਗਣ, ਹੈ ਨਾ, ਉਹਨਾਂ ਦੇ ਵਿੱਚ ਚੰਗੀ ਮਿਠਾਸ ਹੋਵੇ, ਠੀਕ ਹੈ ਜੀ। ਅਤੇ ਉਹਦੇ ਵਿੱਚ ਅਸੀਂ ਕੀ ਕਰਨ, ਇੱਕ ਯੂਨੀਵਰਸਿਟੀ ਵੱਲੋਂ ਇੱਕ ਤਕਨੀਕ ਦੀ ਸਿਫਾਰਿਸ਼ ਕੀਤੀ ਗਈ ਹੈ, ਅਤੇ ਜਿਹਦੇ ਵਿੱਚ ਲੀਚੀ ਦੇ ਗੁੱਛਿਆਂ ਨੂੰ ਫਲ ਲੱਗਣ ਦੇ 25 ਤੋਂ 30 ਦਿਨਾਂ ਦੇ ਅੰਦਰ ਅੰਦਰ ਇੱਕ ਪ੍ਰੋਪਾਇਲਿਨ ਦੇ ਲਿਫਾਫੇ ਆਉਂਦੇ ਆ ਜਿਹੜੇ ਚਿੱਟੇ ਅਤੇ ਗੁਲਾਬੀ ਰੰਗ ਦੇ ਹੁੰਦੇ ਹਨ, ਦੇ ਨੋਨ ਵੋਵਨ ਕਿਸਮ ਦੇ ਲਿਫਾਫਿਆਂ ਨਾਲ ਇਹਨਾਂ ਨੂੰ ਥੈਲਾਬੰਦੀ ਕਰ ਦਿਓ, ਜਿਵੇਂ ਗੁੱਛੇ ਲੱਗੇ ਆ ਅਤੇ ਇਹਨਾਂ ਨੂੰ ਇਹਨਾਂ ਲਿਫਾਫਿਆਂ ਦੇ ਉੱਪਰ ਗੁੱਛਿਆਂ ਨੂੰ ਇਹਨਾਂ ਨੂੰ ਲਿਫਾਫਿਆਂ 'ਚੋਂ ਚੜਾ ਦਿਓ, ਅਤੇ ਇਸ ਨਾਲ ਲੀਚੀ ਦਾ ਜਿਹੜਾ ਇੱਕ ਲੀਚੀ ਦੇ ਵਿੱਚ ਸ਼ੇਡ, ਲੀਚੀ ਦੀ ਗਿਟਕ ਨੂੰ ਸ਼ੇਡ ਕਰਨ ਵਾਲੀ ਸੁੰਡੀ ਹੁੰਦੀ ਹੈ, ਅਤੇ ਇੱਕ ਤਾਂ ਉਹ ਜਦੋਂ ਆਪਾਂ ਲੀਚੀ ਦੇ ਗੁੱਛੇ 'ਤੇ ਲਿਫਾਫੇ ਚੜੇ ਹੋਣਗੇ ਅਤੇ ਉਹ ਸ਼ੇਡ ਅਤੇ ਗਿਟਕ ਵਿੱਚ ਸ਼ੇਡ ਕਰਨ ਵਾਲੀ ਜਿਹੜੀ ਸੁੰਡੀ ਤੋਂ ਬਚਾਅ ਹੋ ਜਾਂਦਾ। ਅਤੇ ਇਸ ਨਾਲ ਜਿੱਦਾਂ ਫਲ ਦੇ ਉੱਪਰ ਜਿਹੜੇ ਲਿਫਾਫੇ ਚੜੇ ਹੁੰਦੇ ਆ, ਅਤੇ ਇਹਨਾਂ ਜਾਂ ਹੁਣ ਜਿਵੇਂ ਤੇਜ਼ ਧੁੱਪ ਪੈਂਦੀ ਹੈ ਅਤੇ ਸੂਰਜ ਦੀ ਗਰਮੀ ਨਾਲ ਜਿਹੜੇ ਲੀਚੀ ਦੇ ਫਲ ਦਾ ਸੜਦੇ ਆ, ਫਟਦੇ ਆ, ਅਤੇ ਉਹ ਵੀ ਜਿਹੜਾ ਕਾਫੀ ਹੱਦ ਤੱਕ ਬਚਾਅ ਹੋ ਸਕਦਾ। ਅਤੇ ਇਸ ਵਿਧੀ ਨਾਲ ਕੀ ਹੁੰਦਾ ਕਿ ਉਹਦੀ ਗੁਣਵੱਤਾ, ਉਹਦਾ ਮਿਠਾਸ, ਉਹਦੀ ਖਟਾਸ, ਉਹਦਾ ਵਧੀਆ ਰੰਗ ਜਿਹੜਾ ਉਹ ਬਣ ਜਾਂਦਾ। ਹੁਣ ਆਪਾਂ ਇਹ ਦੇਖਦੇ ਹਾਂ ਕਿ ਜਿਵੇਂ ਲੀਚੀ ਦੇ ਬੂਟੇ ਆ ਬਹੁਤ ਹੀ ਪੁਰਾਣੇ ਹੋ ਗਏ ਆ, ਅਤੇ ਉਹਨਾਂ ਨੂੰ ਅਸੀਂ ਮੁੜ ਸੁਰਜੀਤ ਕਿਵੇਂ ਕਰਨਾ, ਤਾਂ ਜੋ ਜਿਹੜੇ ਲੀਚੀ ਦੇ ਬੂਟਿਆਂ ਨੂੰ ਜਿਹੜਾ ਅਸੀਂ ਚੰਗਾ ਜਿਹੜਾ ਝਾੜ ਆ ਉਹ ਲਿਆ ਜਾ ਸਕੇ। ਇਹਦੇ ਵਿੱਚ ਕੀ ਹੈ ਕਿ ਜਿਵੇਂ ਮੁੜ ਪੁਰਾਣੇ ਦਰਖਤ ਹੈ ਜਿਨ੍ਹਾਂ ਦਾ ਝਾੜ ਘੱਟ ਜਾਂਦਾ ਹੈ, ਅਤੇ ਉਹਨਾਂ ਦੀ ਅਸੀਂ ਕਾਂਡ ਛਾਂਡ ਕੁਛ ਕਰਦੇ ਹਾਂ, ਉਹਦੀ ਸਿਫਾਰਿਸ਼ ਕੀਤੀ ਗਈ ਹੈ। ਜਿਵੇਂ ਅਗਸਤ ਸਤੰਬਰ ਦੇ ਮਹੀਨੇ ਦੇ ਵਿੱਚ ਜ਼ਮੀਨ ਤੋਂ 1.5 ਤੋਂ 2.5 ਮੀਟਰ ਦੀ ਉਚਾਈ 'ਤੇ 3 ਤੋਂ 4 ਜਿਹੜੀਆਂ ਬਾਹਰ ਵੱਲ ਨੂੰ ਜਿਹੜੀਆਂ ਟਾਹਣੀਆਂ ਮੁੱਖ ਰੱਖ ਕੇ ਬਾਕੀ ਸਭ ਨੂੰ ਕੱਟ ਦਿਓ, ਅਤੇ ਜਿਵੇਂ ਹੁਣ ਜਿਹੜੀ ਟਾਹਣੀਆਂ ਕੱਟੀਆਂ ਉਹਦੇ ਸਿਰਿਆਂ ਦੇ ਉੱਤੇ ਬੋਰਡ ਪੇਸਟ ਲਗਾ ਦਿਓ, ਅਤੇ ਇਹਨਾਂ ਕੱਟੀਆਂ ਟਾਹਣੀਆਂ 'ਤੇ ਨਵੀਆਂ ਛਿਕਾਵਾਂ ਪੁੱਟਣ ਤੋਂ ਬਾਹਰ ਨੂੰ ਵਾਲੇ ਨਿਕਲੀਆਂ ਛਿਕਾਵਾਂ ਰੱਖ ਲਓ, ਅਤੇ ਬਾਕੀ ਜਿਹੜੀਆਂ ਕਮਜ਼ੋਰ ਟਾਹਣੀਆਂ ਉਹਨਾਂ ਨੂੰ ਕਟਾਈ ਕਰ ਦਿਓ। ਅਤੇ ਇਸ ਤਰ੍ਹਾਂ ਜਿਹੜਾ ਬੂਟਾ ਆ ਇਹ ਮੁੜ ਸੁਰਜੀਤ ਹੋ ਜਾਏਗਾ, ਇਹ 'ਤੇ ਜਿਹੜਾ ਫਲ ਜਿੱਦਾਂ ਪਹਿਲਾਂ ਘੱਟ ਲੱਗਦਾ ਸੀ ਇਹ ਫਿਰ ਇਹ 'ਤੇ ਫਲ ਲੱਗਣ ਲੱਗ ਪਏਗਾ, ਅਤੇ ਜਿਹੜੇ ਸਾਡਾ ਜਿਹੜਾ ਆ ਉਹ ਪੁਰਾਣਾ ਬਾਗ ਹੈ ਉਹ ਮੁੜ ਸੁਰਜੀਤ ਹੋ ਜਾਏਗਾ। ਹੁਣ ਅੱਗੇ ਆ ਜਾਂਦੇ ਆ ਜੀ, ਜਿਵੇਂ ਹੁਣ ਇਸ ਮਹੀਨੇ ਜਿਹੜੀ ਲੀਚੀ ਦੇ ਫਲ ਦੀ ਤੁੜਾਈ ਚੱਲ ਰਹੀ ਹੈ, ਜਿਵੇਂ ਮੈਂ ਪਹਿਲਾਂ ਦੇਹਰਾਦੂਨ, ਕਲਕੱਤੀ ਅਤੇ ਸੀਡਲੈਸ ਰੇਟ ਕਿਸਮਾਂ ਬਾਰੇ ਦੱਸਿਆ ਕਿ ਜਿਹੜੀਆਂ 3 ਕਿਸਮਾਂ ਜਿਹੜੀਆਂ ਉਹ ਜੂਨ ਦੇ ਮਹੀਨੇ ਹੀ ਪੱਕਦੀਆਂ। ਹੁਣ ਇਸ ਟਾਈਮ ਜਿਹੜੀ ਲੀਚੀ ਦੀ ਤੁੜਾਈ ਚੱਲ ਰਹੀ ਹੈ, ਅਤੇ ਤੁੜਾਈ ਕਰਨ ਵੇਲੇ ਬਹੁਤ ਹੀ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹੈ। ਜਿਵੇਂ ਕਿ ਇਹ ਹੁੰਦਾ ਕਿ ਜਿਹੜਾ ਫਲ ਹੈ ਇਹਦਾ ਗੁੱਛਿਆਂ ਦੇ ਵਿੱਚ ਤੋੜਿਆ ਜਾਂਦਾ, ਅਤੇ ਸਾਰਾ ਜਿਹੜੇ ਫਲ ਆ ਉਹ ਇੱਕ ਸਾਰ ਨਹੀਂ ਪੱਕਦੇ, ਇਸ ਕਰਕੇ

0: ਜਿਹੜੀਆਂ ਘੱਟੋ ਘੱਟ ਸਾਨੂੰ ਲੀਚੀ ਦੀਆਂ 3-4-5 ਤੁੜਾਈਆਂ ਜਿਹੜੀਆਂ ਉਹ ਕਰਨੀਆਂ ਪੈਂਦੀਆਂ। ਅਤੇ ਫਲ ਤੋੜ ਜਦੋਂ ਆਪਾਂ ਤੋੜਨਾ ਆ, ਇਹਦੇ ਤੋੜਦੇ ਸਮੇਂ ਜਿਹੜੇ ਪੱਤੇ ਆ ਉਹ ਘੱਟ ਤੋੜਨੇ ਚਾਹੀਦੇ ਆ, ਤਾਂ ਜੋ ਜਿਹੜੀਆਂ ਟਾਹਣੀਆਂ ਜਿਹੜੇ ਉਹਨੂੰ ਨੁਕਸਾਨ ਨਾ ਹੋਵੇ। ਅਤੇ ਜਿਹੜੀਆਂ ਇਹਨਾਂ ਫਲਾਂ ਨੂੰ ਤੋੜ ਕੇ ਟੋਕਰੀਆਂ ਵਿੱਚ ਬੰਦ ਕਰਕੇ ਜਿਹੜੇ ਇਹ ਮੰਡੀ ਦੇ ਵਿੱਚ ਭੇਜਣਾ ਚਾਹੀਦਾ। ਅਤੇ ਜਿਵੇਂ ਕਿ ਲੀਚੀ ਨੂੰ ਨੇੜੇ ਅਤੇ ਦੂਰ ਦੀਆਂ ਮੰਡੀਆਂ ਵਿੱਚ ਭੇਜਣ ਲਈ ਇਸ ਦੀ ਪੈਕਿੰਗ 2 ਕਿਲੋ ਵਾਲੀ ਸਮਰੱਥਾ ਵਾਲੇ 340x220x100 mm ਆਕਾਰ ਦੇ ਅਤੇ 4 ਕਿਲੋ ਵਾਲੇ ਸਮਰੱਥਾ ਵਾਲੇ 340x220x185 mm ਆਕਾਰ ਦੇ 3-5 ਪਲਾਈ ਮੋਟਾਈ ਵਾਲੇ ਗੱਤਿਆਂ ਦੇ ਡੱਬਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿ ਜਦੋਂ ਆਪਾਂ ਜੇ ਕੁਛ ਪੈਕਿੰਗ ਵੱਡੀ ਕਰਨੀ ਹੈ, 8 ਤੋਂ 10 ਕਿਲੋ ਦੀ ਪੈਕਿੰਗ ਕਰਨ ਲਈ, ਉਹਦੇ ਵਿੱਚ 420x235x210 mm ਆਕਾਰ ਦੇ 5 ਪਲਾਈ ਮੋਟਾਈ ਦੇ ਗੱਤਿਆਂ ਦੇ ਡੱਬਿਆਂ ਦੀ ਵਰਤੋਂ ਕਰੋ। ਇਸ ਤੋਂ ਬਾਅਦ ਕੀ ਆਉਂਦਾ ਕਿ ਤੁਹਾਡੇ ਨੀਚੀ ਦੇ ਕੁਛ ਕੀੜੇ ਮਕੌੜੇ, ਮੈਂ ਹੁਣ ਥੋੜ੍ਹਾ ਜਿਹਾ ਬਸ ਇਹਦੇ ਬਾਰੇ ਦੱਸਾਂਗੀ। ਇਹਦੇ ਵਿੱਚ ਫਲ ਦੇ ਜਿਹੜੇ ਕੀੜੇ ਮਕੌੜੇ ਆ ਉਹ ਲੱਗਦੇ ਆ, ਜਿਵੇਂ ਪੱਤਿਆਂ ਦੇ ਵਿੱਚ ਆਉਂਦੀ ਹੈ ਜੂ ਹੈ, ਫਲ ਦੇ ਵਿੱਚ ਮੋਰੀ ਕਰਨ ਵਾਲੀ ਸੁੰਡੀ ਹੈ, ਪੱਤਾ ਲਪੇੜ ਸੁੰਡੀ ਹੈ, ਅਤੇ ਇਹ ਤਣੇ ਦੀ ਛਿੱਲ ਖਾਣ ਵਾਲੀ ਸੁੰਡੀ ਨੂੰ ਬਹੁਤ ਨੁਕਸਾਨ ਕਰਦੇ ਆ। ਇਹਦੇ ਵਿੱਚ ਸਭ ਤੋਂ ਨੁਕਸਾਨ ਜਿਹੜੀ ਕਰਦੀ ਹੈ ਗਿਟਕ ਦੇ ਵਿੱਚ ਸ਼ੇਕ ਕਰਨ ਵਾਲੀ ਸੁੰਡੀ, ਠੀਕ ਹੈ, ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਨੱਟ ਬੋਰਰ ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਅਤੇ ਇਹ ਜਿਹੜੀ ਸੁੰਡੀ ਹੈ ਬਰੀਕ, ਇਹਦੇ ਅੰਦਰ ਜਾ ਕੇ ਮੋਰੀ ਕਰਕੇ ਗਿਟਕ ਨੂੰ ਖਾਂਦੀ ਹੈ, ਜਿਸ ਨਾਲ ਫਲ ਜਿਹੜਾ ਆ ਉਹ ਦੇਖਣ ਨੂੰ ਉੱਪਰੋਂ ਡੰਡੀ ਦੇ ਲਾਗੇ ਉਹਦੀ ਮੋਰੀ ਹੁੰਦੀ ਹੈ ਅਤੇ ਉਹਦੇ ਉੱਤੇ ਨੁਕਸਾਨ ਕਰਦੀ ਹੈ। ਅਤੇ ਕਈ ਵਾਰ ਹੁੰਦੇ ਆ ਕਿ ਫਲ ਡਿੱਗ ਜਾਂਦੇ ਆ ਅਤੇ ਫਲ ਜਿਹੜੇ ਖਾਣ ਯੋਗ ਨਹੀਂ ਰਹਿੰਦੇ। ਅਤੇ ਇਸ ਕੀੜੇ ਦੀ ਰੋਕਥਾਮ ਲਈ ਜਿੰਨੇ ਵੀ ਨੱਟ ਬੋਰਰ ਤੋਂ ਥੱਲੇ ਡਿੱਗੇ ਫਲ ਹੈ ਉਹਨੂੰ ਇਕੱਠੇ ਕਰਕੇ ਉਹਨਾਂ ਨੂੰ ਦਬਾ ਦਿਓ, ਠੀਕ ਹੈ ਜੀ। ਇਹ ਤਾਂ ਸਾਰਾ ਹੋ ਗਿਆ, ਮੈਂ ਤਰਤੀਬ ਨਾਲ ਕਿ ਇੱਦਾਂ ਦਾ ਨੂੰ ਮੌਸਮ ਚਾਹੀਦਾ ਆ, ਕਿਹੜੀਆਂ ਕਿਹੜੀਆਂ ਫਸਲਾਂ ਲਾਉਣੀਆਂ ਆ, ਵਰਾਇਟ ਮਤਲਬ ਕਿਹੜੇ ਇਹਦੇ ਵਿੱਚ ਆਪਾਂ ਲੀਚੀ ਦੇ ਬਾਗ ਵਿੱਚ ਕਿਹੜੀਆਂ ਫਸਲਾਂ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ, ਜਾਂ ਕਿਹੜੇ ਕਿਹੜੀਆਂ ਦੀਆਂ ਕਿਸਮਾਂ ਲਗਾਉਣੀਆਂ ਆ ਅਤੇ ਕਦੋਂ ਲਾਉਣੀਆਂ ਆ, ਕਿੱਦਾਂ ਪਾਣੀ ਹੈ, ਕਿੱਦਾਂ ਖਾਣਾ, ਇਹ ਮੈਂ ਵਿਸਥਾਰ ਪੂਰਵਕ ਇਹਦੇ ਵਿੱਚ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਹੈ। ਅਤੇ ਸੋ ਅੰਤ ਵਿੱਚ ਮੈਂ ਕਿਸਾਨ ਅਤੇ ਬਾਗਬਾਨ ਵੀਰਾਂ ਨੂੰ ਇਹ ਸਲਾਹ ਦਿੰਦੀ ਹਾਂ ਕਿ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲੋ ਅਤੇ ਲੀਚੀ ਦੇ ਬਾਗ ਲਗਾ ਕੇ ਆਪਣੀ ਆਮਦਨ ਨੂੰ ਵਧਾਓ ਅਤੇ ਵੱਧ ਤੋਂ ਵੱਧ ਮੁਨਾਫਾ ਕਮਾਓ। ਧੰਨਵਾਦ।
1: ਕੱਲ ਦਾ ਕੀ ਪ੍ਰੋਗਰਾਮ ਆ ਜੀ?
2: ਸੰਧੂ ਸਾਹਿਬ, ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਹਰੇ ਚਾਰਿਆਂ ਦੀ ਕਾਸ਼ਤਕਾਰੀ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
2: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਸੋਇਆਬੀਨ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਗੁਰਇਕਬਾਲ ਸਿੰਘ ਹੋਰੀ ਜਾਣਕਾਰੀਆਂ ਸਾਂਝੀਆਂ ਕਰਨਗੇ
1: ਜੀ।
2: ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
1: ਮੌਸਮ ਕੀ ਆਉਂਦਾ,
2: ਪ੍ਰਭਾਵ ਹੈ ਰਲਮਾ ਮਿਲਮਾ?
1: ਹਾਂ,
2: ਅੱਜ ਦੇਖ ਲਿਆ ਆਪਾਂ ਨੇ।
1: ਹਾਂ,
2: ਆਪਾਂ ਚੱਲੀਏ ਜੀ।
1: ਜੈ

0: नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। प्रधानमंत्री नरेंद्र मोदी ने कहा, सिक्ख्या, सेहत संभाल, खेडां ते शासन समेत औरतां वख-वख खेतरां च प्रमुख भूमिका निभा रहियां ने। केंद्रीय गृह मंत्री अमित शाह वालों श्री अमरनाथ यात्रा दियां तैयारियां दी समीक्षा, बहुपदरी सुरक्षा ग्रिड स्थापित करन दे दित्ते निर्देश। विदेश राज मंत्री डॉक्टर कीर्ति वर्धन सिंह ने कहा, भारत दहशतगर्दी के सारे रूपों का मुकाबला करने लिए मध्य एशियाई मुल्कों के नाल काम करने लिए पूरी तरह वचनबद्ध है। बीजेपी पंजाब प्रधान केवल सिंह ढिल्लों ने कहा, प्रधानमंत्री नरेंद्र मोदी की सरकार के 12 साल दौरान पंजाब नूं केंद्र तो बेमिसाल वित्तीय सहायता मिली है। प्रसिद्ध भारतीय निशानेबाज कोच और एशियाई खेडों में सोने का तमगा जितने वाले जसपाल राणा का देहांत और औरतों का ICC 2020 क्रिकेट विश्व कप आज तो शुरू हो रहा है। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਾਲੀ ਸਮਾਵੇਸ਼ ਅਤੇ ਉਦਮਸ਼ੀਲਤਾ ਤੋਂ ਲੈ ਕੇ ਸਿੱਖਿਆ, ਸਿਹਤ ਸੰਭਾਲ, ਸਵੱਛਤਾ, ਰਿਹਾਇਸ਼, ਖੇਡਾਂ, ਵਿਗਿਆਨ ਤੇ ਸ਼ਾਸਨ ਤੱਕ ਔਰਤਾਂ ਵੱਖ-ਵੱਖ ਖੇਤਰਾਂ 'ਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀ ਮੋਦੀ ਨੇ ਕਿਹਾ ਕਿ ਡਰੋਨ ਤਕਨਾਲੋਜੀ ਵਰਗੇ ਉੱਭਰ ਰਹੇ ਖੇਤਰਾਂ 'ਚ ਔਰਤਾਂ ਦੀ ਵੱਧ ਰਹੀ ਹਿੱਸੇਦਾਰੀ ਮੌਕਿਆਂ ਦੇ ਨਵੇਂ ਰਸਤੇ ਖੋਲ੍ਹ ਰਹੀ ਹੈ ਅਤੇ ਦੇਸ਼ ਭਰ 'ਚ ਵਿਕਾਸ ਦੇ ਦ੍ਰਿਸ਼ ਨੂੰ ਬਦਲ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ 12 ਸਾਲਾਂ 'ਚ NDA ਸਰਕਾਰ ਨੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਅਤੇ ਇਹ ਸਾਰੇ ਖੇਤਰਾਂ 'ਚ ਦਿਖਾਈ ਦੇ ਰਿਹਾ।
1: भारत विमेन लेड डेवलपमेंट की राह पर चल पड़ा।
2: हमारी सरकार ने महिलाओं के लिए सारे रास्ते खोल दिए।
1: हमने करोड़ों महिलाओं के लिए शौचालय बनवाकर उनका सम्मान बढ़ाया। हमने उज्ज्वला सिलेंडर देकर उन्हें धुएं जैसी तकलीफों से भी बचाया।
2: 3 करोड़ महिलाओं को लखपति दीदी बनाने का जो संकल्प किया था वो पूरा हो चुका है।
0: ਉਨ੍ਹਾਂ ਕਿਹਾ ਕਿ ਸਰਕਾਰ ਸਵੈ ਸਹਾਇਤਾ ਸਮੂਹਾਂ ਦੀ ਸਰਗਰਮੀ ਨਾਲ ਹਮਾਇਤ ਕਰ ਰਹੀ ਹੈ ਜੋ ਔਰਤਾਂ ਨੂੰ ਮਾਲੀ ਤੌਰ 'ਤੇ ਆਜ਼ਾਦ ਬਣਾਉਣ 'ਚ ਬਹੁਤ ਅੱਗੇ ਵੱਧ ਰਹੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਨਾਰੀ ਸ਼ਕਤੀ ਰਾਸ਼ਟਰ ਨਿਰਮਾਣ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਮਾਤਾਵਾਂ, ਭੈਣਾਂ ਅਤੇ ਧੀਆਂ ਅੱਜ ਹਰ ਖੇਤਰ 'ਚ ਆਪਣੀ ਬੇਮਿਸਾਲ ਪ੍ਰਤਿਭਾ ਅਤੇ ਹੁਨਰ ਦੇ ਨਾਲ ਭਾਰਤ ਮਾਤਾ ਦੀ ਸ਼ਾਨ ਵਧਾ ਰਹੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਸ੍ਰੀ ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਪੂਰੀ ਸੁਰੱਖਿਆ ਅਤੇ ਸੁਚਾਰੂ ਯਾਤਰਾ ਦਾ ਤਜਰਬਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਅਮਿਤ ਸ਼ਾਹ ਨੇ ਇਹ ਗੱਲ ਅੱਜ ਨਵੀਂ ਦਿੱਲੀ 'ਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਆਖੀ। ਗ੍ਰਹਿ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਅਮਿਤ ਸ਼ਾਹ ਨੇ ਯਾਤਰਾ ਮਾਰਗ ਦੇ ਨਾਲੋਂ ਨਾਲ ਇੱਕ ਬਹੁ ਪੱਧਰੀ ਸੁਰੱਖਿਆ ਗ੍ਰਿਡ ਸਥਾਪਿਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਹਨਾਂ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲ, ਜੰਮੂ ਕਸ਼ਮੀਰ ਪੁਲਿਸ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਇਸ ਨੂੰ ਪ੍ਰਾਪਤ ਕਰਨ ਲਈ ਤਾਲਮੇਲ ਵਾਲੇ ਉਪਰਾਲੇ ਕਰਨੇ ਚਾਹੀਦੇ ਨੇ। ਗ੍ਰਹਿ ਮੰਤਰੀ ਨੇ ਡਰੋਨ, CCTV ਨਿਗਰਾਨੀ ਅਤੇ ਉੱਨਤ ਨਿਗਰਾਨੀ ਪ੍ਰਣਾਲੀਆਂ ਵਰਗੀਆਂ ਆਧੁਨਿਕ ਤਕਨਾਲੋਜੀ ਦੀ ਵਿਆਪਕ ਵਰਤੋਂ ਰਾਹੀਂ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਸੀਨੀਅਰ ਅਧਿਕਾਰੀ ਪੂਰੇ ਯਾਤਰਾ ਮਾਰਗ ਦੇ ਨਾਲ ਕੈਂਪਾਂ 'ਤੇ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣਗੇ। ਗ੍ਰਹਿ ਮੰਤਰੀ ਨੇ ਵੀ ਕਿਹਾ ਕਿ ਸ਼ਰਧਾਲੂਆਂ ਵਾਸਤੇ ਰਜਿਸਟ੍ਰੇਸ਼ਨ, ਰਿਹਾਇਸ਼, ਸਿਹਤ ਸੇਵਾਵਾਂ, ਆਫਤ ਪ੍ਰਬੰਧਨ ਅਤੇ ਹੋਰ ਸਾਰੀਆਂ ਜ਼ਰੂਰੀ ਸਹੂਲਤਾਂ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਉਹਨਾਂ ਨੇ ਸ੍ਰੀ ਅਮਰਨਾਥ ਯਾਤਰਾ ਨਾਲ ਜੁੜੇ ਸਥਾਨਕ ਲੋਕਾਂ ਅਤੇ ਜਾਨਵਰਾਂ ਦੇ ਰਜਿਸਟ੍ਰੇਸ਼ਨ ਦੇ ਵੀ ਨਿਰਦੇਸ਼ ਦਿੱਤੇ। ਉਹਨਾਂ ਨੂੰ QR ਕੋਡ ਆਧਾਰਿਤ ਪਛਾਣ ਪੱਤਰ ਜਾਰੀ ਕੀਤੇ ਜਾਣਗੇ। ਜਾਨਵਰਾਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਵਿਦੇਸ਼ ਰਾਜ ਮੰਤਰੀ ਡਾਕਟਰ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਸੰਘਾਈ ਸਹਿਯੋਗ ਸੰਗਠਨ SCO ਸਿਰਫ਼ ਇੱਕ ਖੇਤਰੀ ਸਮੂਹ ਨਹੀਂ ਸਗੋਂ ਯੂਰੇਸ਼ੀਆ 'ਚ ਭਾਰਤ ਨੂੰ ਇਸ ਦੇ ਇਤਿਹਾਸ ਅਤੇ ਸੱਭਿਆਚਾਰਕ ਭਾਈਵਾਲਾਂ ਨਾਲ ਜੋੜਨ ਵਾਲੀ ਇੱਕ ਮਹੱਤਵਪੂਰਨ ਕੜੀ ਹੈ। ਤਜ਼ਾਕਿਸਤਾਨ 'ਚ SCO ਅੰਤਰਰਾਸ਼ਟਰੀ ਕਾਨਫਰੰਸ 'ਚ ਬੋਲਦਿਆਂ ਉਹਨਾਂ ਕਿਹਾ ਕਿ SCO 'ਚ ਸਹਿਯੋਗ ਲਈ ਭਾਰਤ ਦਾ ਪਹੁੰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ, ਸੰਪਰਕ ਅਤੇ ਮੌਕੇ ਦੇ ਸਿਧਾਂਤ 'ਤੇ ਆਧਾਰਿਤ ਹੈ। ਉਹਨਾਂ ਕਿਹਾ ਕਿ ਇਸ ਪਹੁੰਚ 'ਚ ਮੱਧ ਏਸ਼ੀਆ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਖੇਤਰੀ ਸੰਪਰਕ ਨੂੰ ਵਧਾਉਣ ਅਤੇ ਦੇਸ਼ਾਂ 'ਚ ਆਰਥਿਕ ਏਕੀਕਰਨ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਹਨਾਂ ਕਿਹਾ ਕਿ ਭਾਰਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦਾ ਮੁਕਾਬਲਾ ਕਰਨ ਲਈ ਮੱਧ ਏਸ਼ੀਆਈ ਦੇਸ਼ਾਂ ਦੇ ਨਾਲ ਕੰਮ ਕਰਨ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਕਿਹਾ ਕਿ ਦਹਿਸ਼ਤਗਰਦਾਂ ਨੂੰ ਪਨਾਹ ਦੇਣਾ, ਸਰਹੱਦ ਪਾਰੋਂ ਦਹਿਸ਼ਤਗਰਦੀ ਲਈ ਸਮੂਹਾਂ ਦੀ ਵਰਤੋਂ ਕਰਨਾ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਵਿੱਤ ਦੇਣਾ, ਕੱਟੜਪੰਥੀ ਵਿਚਾਰਧਾਰਾ ਫੈਲਾਉਣਾ ਅਤੇ ਹਿੰਸਾ ਲਈ ਭੜਕਾਊ ਅਤੇ ਮਨੁੱਖਤਾ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਬੁਨਿਆਦੀ ਸਿਧਾਂਤਾਂ ਦੇ ਖਿਲਾਫ਼ ਹੈ। ਮੰਤਰੀ ਨੇ ਐਲਾਨ ਕੀਤਾ ਕਿ ਭਾਰਤ 17 ਤੋਂ 19 ਜੁਲਾਈ ਤੱਕ ਕੋਲਕਾਤਾ 'ਚ SCO ਸੱਭਿਅਤਾ ਸੰਵਾਦ ਮੰਚ ਦੇ ਪਹਿਲੇ ਐਡੀਸ਼ਨ ਦੀ ਮੇਜ਼ਬਾਨੀ ਕਰੇਗਾ। ਭਾਰਤ AI ਮਿਸ਼ਨ ਨੇ ਅੱਜ ਵਾਰਿਆ ਨਾਮਕ ਇੱਕ ਵੀਡੀਓ ਮਾਡਲ ਜਾਰੀ ਕੀਤਾ। ਇਸ ਨਾਲ ਘੱਟ ਕੀਮਤ 'ਤੇ ਅਤਿ ਆਧੁਨਿਕ ਵੀਡੀਓ ਬਣਾਏ ਜਾ ਸਕਣਗੇ। ਅੱਜ ਨਵੀਂ ਦਿੱਲੀ 'ਚ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ

0: 71 एस कृष्णन ने कहा कि भारत एआई मिशन दे तहत समर्थित मॉडलों विचों एक दी शुरुआत देश दी एआई यात्रा च महत्वपूर्ण है। उन्होंने कहा कि वारिया खोज आधारित समर्था निर्माण को दर्शाता है। यह स्वदेशी एआई समर्थावां नूं विकसित करन ते डूंगी तकनीकी इकोसिस्टम नूं उत्साहित करन लई सरकार दी वचनबद्धता नूं भी दर्शाता है। उन्होंने कहा कि बुनियादी मॉडलों लई रणनीतिक समर्थन राही सरकार वड्डे पद्धर ते नवीनता नूं समर्थ बना रही है ते अगली पीढ़ी दे एआई हल वास्ते बुनियाद रख रही है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਵਿਦੇਸ਼ ਮੰਤਰਾਲੇ ਨੇ ਅੱਜ ਭਾਰਤ ਵਿੱਚ ਅਮਰੀਕੀ ਦੂਤਘਰ ਦੇ ਉਪ ਪ੍ਰਮੁੱਖ ਜੇਸਨ ਮਿਕਸ ਨੂੰ ਤਲਬ ਕੀਤਾ ਹੈ। ਮੰਤਰਾਲੇ ਨੇ ਓਮਾਨ ਦੇ ਤੱਟ 'ਤੇ ਵਪਾਰਕ ਜਹਾਜ਼ਾਂ 'ਤੇ ਅਮਰੀਕੀ ਜਲ ਸੈਨਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਖਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ। ਇਹਨਾਂ ਜਹਾਜ਼ਾਂ ਵਿੱਚ ਭਾਰਤੀ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਮੰਤਰਾਲੇ ਨੇ ਕਿਹਾ ਕਿ ਇਹਨਾਂ ਹਮਲਿਆਂ ਦੇ ਨਤੀਜੇ ਵਜੋਂ ਵਾਪਰੀਆਂ ਦੁਖਦਾਈ ਘਟਨਾਵਾਂ 3 ਭਾਰਤੀਆਂ ਦੀ ਜਾਨ ਬਚਾਈ ਜਾ ਸਕਦੀ ਸੀ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਨਾਗਰਿਕ ਜਹਾਜ਼ 'ਤੇ ਘਾਤਕ ਹਮਲਾ ਅਤੇ ਖ਼ਤਰਨਾਕ ਸਾਧਨਾਂ ਦੀ ਵਰਤੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਬਾਰੇ ਅਮਰੀਕੀ ਰਾਜਦੂਤ ਨੂੰ ਜਾਣੂ ਕਰਵਾਇਆ ਗਿਆ। ਮੰਤਰਾਲੇ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਵੀਕਾਰ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਸੰਕਟ ਦੇ ਇਸ ਸਮੇਂ 'ਚ ਸੰਵੇਦਨਸ਼ੀਲ ਖੇਤਰ 'ਚ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਖਤਰੇ 'ਚ ਪਾਉਂਦੀਆਂ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਮਿਲੀ ਹੈ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ਗੁੰਮਰਾਹਕੁੰਨ ਬਿਆਨ 'ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਤੱਥਾਂ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਮੌਜੂਦਾ ਕੇਂਦਰ ਸਰਕਾਰ ਦੀ ਸਫਲ ਯਾਤਰਾ ਅਤੇ ਸੂਬੇ ਦੇ ਨਾਗਰਿਕਾਂ ਦੀ ਭਲਾਈ ਲਈ ਪੰਜਾਬ ਨੂੰ ਟ੍ਰਾਂਸਫਰ ਕੀਤੇ ਗਏ ਫੰਡਾਂ ਦੀ ਰਕਮ ਬਾਰੇ ਇੱਕ ਵੀਡੀਓ ਰਾਹੀਂ ਵਿਖਾਲਾ ਕਰਦਿਆਂ ਸ੍ਰੀ ਢਿੱਲੋਂ ਨੇ ਦੱਸਿਆ ਕਿ ਕੁਝ ਰਾਜਨੀਤਿਕ ਪਾਰਟੀਆਂ ਦੇ ਦਾਅਵਿਆਂ ਦੇ ਉਲਟ ਕੇਂਦਰ ਨੇ ਇਸ ਸਮੇਂ ਦੌਰਾਨ ਟੈਕਸ ਫੰਡ, ਗ੍ਰਾਂਟ ਇਨ ਏਡ, GST ਮੁਆਵਜ਼ਾ ਅਤੇ ਕੇਂਦਰ ਕਰਜ਼ਿਆਂ ਰਾਹੀਂ ਪੰਜਾਬ ਨੂੰ 4,13,000 ਕਰੋੜ ਰੁਪਏ ਤੋਂ ਵੱਧ ਭੇਜੇ ਨੇ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਲਗਾਤਾਰ ਵਿੱਤ ਕਮਿਸ਼ਨਾਂ ਅਧੀਨ ਕੇਂਦਰੀ ਟੈਕਸ ਵਿੱਚ ਪੰਜਾਬ ਦਾ ਹਿੱਸਾ ਲਗਾਤਾਰ ਵਧਿਆ। ਅੱਜ ਚੰਡੀਗੜ੍ਹ ਵਿਖੇ ਇੱਕ ਮੀਡੀਆ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਸ੍ਰੀ ਢਿੱਲੋਂ ਨੇ ਦੱਸਿਆ
1: ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਨੂੰ ਵਿੱਤੀ ਸਹਾਇਤਾ, ਬੁਨਿਆਦੀ ਢਾਂਚੇ, ਵਿਕਾਸ, ਲੋਕ ਭਲਾਈ ਯੋਜਨਾਵਾਂ, ਕਿਸਾਨਾਂ ਨੂੰ ਸਹਾਇਤਾ, ਸਿਹਤ ਸੇਵਾਵਾਂ ਦੇ ਵਿਸਤਾਰ ਅਤੇ ਸਮਾਜਿਕ ਸਸ਼ਕਤੀਕਰਨ ਦੇ ਰਾਹੀਂ ਲਗਾਤਾਰ ਮਜ਼ਬੂਤ ਕੀਤਾ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਕਿ 4,13,000 ਕਰੋੜ ਸੈਂਟਰ ਤੋਂ ਪੰਜਾਬ ਦੇ ਵਿੱਚ ਆ ਚੁੱਕੇ ਆ ਵੱਖ ਵੱਖ ਯੋਜਨਾਵਾਂ ਦੇ ਥੱਲੇ।
0: ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 6,552 ਕਰੋੜ ਦਿੱਤੇ ਗਏ ਨੇ, ਜਿਸ ਨਾਲ 11 ਲੱਖ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਇਆ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀਆਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਨੂੰ ਦਰਸਾਉਂਦੀਆਂ ਨੇ। ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ। ਉਹ 49 ਸਾਲ ਦੇ ਸਨ। ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਦਿਓ ਮੁਤਾਬਕ ਰਾਣਾ ਨੇ ਕੱਲ੍ਹ ਰਾਤ ਦਿੱਲੀ ਦੇ ਇੱਕ ਹਸਪਤਾਲ 'ਚ ਆਖਰੀ ਸਾਹ ਲਈ। ਰਾਣਾ ਨੇ ਹਾਲ ਹੀ 'ਚ ਜਰਮਨੀ ਦੇ ਮਿਊਨਿਖ 'ਚ ISSF ਵਿਸ਼ਵ ਕੱਪ ਤੋਂ ਵਾਪਸੀ ਦੀ ਉਡਾਣ ਦੌਰਾਨ ਬਿਮਾਰ ਹੋਣ ਤੋਂ ਬਾਅਦ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ। ਨਵੀਂ ਦਿੱਲੀ ਪਹੁੰਚਣ 'ਤੇ ਉਹਨਾਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਸਟੰਟ ਠੀਕ ਕਰਨ ਲਈ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਗਈ। ਪੇਸ਼ ਹੈ ਇੱਕ ਰਿਪੋਰਟ।
2: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਜੰਮੇ ਜਸਪਾਲ ਰਾਣਾ ਨੇ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਨਿਸ਼ਾਨੇਬਾਜ਼ੀ ਦੇ ਮਾਹਰ ਤੇ ਰਾਸ਼ਟਰੀ ਕੋਚ ਵਜੋਂ ਸੇਵਾ ਨਿਭਾਉਂਦਿਆਂ ਇੱਕ ਵਿਰਸਾ ਬਣਾਇਆ। ਉਹਨਾਂ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਤਮਗੇ ਜਿੱਤੇ। ਰਾਣਾ ਨੇ 1994 ਦੀ ਮਿਲਾਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿਰਫ 18 ਸਾਲਾਂ ਦੀ ਉਮਰ ਵਿੱਚ ਜੂਨੀਅਰ ਵਰਗ ਵਿੱਚ ਵਿਸ਼ਵ ਰਿਕਾਰਡ ਸਕੋਰ ਨਾਲ ਸੋਨੇ ਦਾ ਤਮਗਾ ਜਿੱਤਿਆ। ਉਹਨਾਂ ਨੂੰ ਖੇਡ ਵਿੱਚ ਸ਼ਾਨਦਾਰ ਨਿਸ਼ਾਨੇਬਾਜ਼ ਮਨੂ ਭਾਕੜ ਦੀ ਕਾਮਯਾਬੀ ਪਿੱਛੇ ਇੱਕ ਵਿਅਕਤੀ ਵਜੋਂ ਵਿਆਪਕ ਤੌਰ ਤੇ ਸਲਾਹਿਆ ਜਾਂਦਾ ਹੈ। ਭਾਕੜ ਤੋਂ ਇਲਾਵਾ ਰਾਣਾ ਨੇ ਕਈ ਪ੍ਰਮੁੱਖ ਪਿਸਟਲ ਨਿਸ਼ਾਨੇਬਾਜ਼ਾਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਸੌਰਭ ਚੌਧਰੀ, ਅਨੀਸ਼ ਭਾਨਵਾਲਾ ਅਤੇ ਚਿੰਕੀ ਯਾਦਵ ਸ਼ਾਮਿਲ ਨੇ। ਉਹਨਾਂ ਨੂੰ ਭਾਰਤੀ ਨਿਸ਼ਾਨੇਬਾਜ਼ੀ ਵਿੱਚ ਯੋਗਦਾਨ ਲਈ 1994 ਵਿੱਚ ਅਰਜੁਨ ਅਵਾਰਡ ਅਤੇ 1997 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੂੰ 2020 ਵਿੱਚ ਦਰੋਣਾਚਾਰਿਆ ਅਵਾਰਡ ਨਾਲ ਵੀ ਨਵਾਜ਼ਿਆ ਗਿਆ। ਉਹਨਾਂ ਦੇ ਦੇਹਾਂਤ ਨਾਲ ਭਾਰਤੀ ਨਿਸ਼ਾਨੇਬਾਜ਼ੀ ਨੇ ਆਪਣੇ ਸਭ ਤੋਂ ਵਧੀਆ ਅੰਬੈਸਡਰ, ਅਥਲੀਟ ਤੇ ਰਹਿਨੁਮਾ ਅਤੇ ਖੇਡ ਪੱਤਰਕਾਰੀ ਨੇ ਇੱਕ ਜਾਣਕਾਰ ਮਾਰਗਦਰਸ਼ਕ ਨੂੰ ਗੁਆ ਦਿੱਤਾ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਔਰਤਾਂ ਦਾ ICC 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਭਾਰਤੀ ਸਮੇਂ ਮੁਤਾਬਕ ਰਾਤ 11 ਵਜੇ ਇੰਗਲੈਂਡ ਤੇ ਸ਼੍ਰੀਲੰਕਾ ਦਰਮਿਆਨ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਿੱਖਿਆ, ਸਿਹਤ ਸੰਭਾਲ, ਖੇਡਾਂ ਸਮੇਤ ਔਰਤਾਂ ਵੱਖ ਵੱਖ ਖੇਤਰਾਂ 'ਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਅਤੇ ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਤੇ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ।

0: ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ 7:10 ਹੋ ਰਹੇ ਨੇ। ਆਉਣ ਪੇਸ਼ ਹੈ ਸਭ ਰੰਗ।

ਹੁਣ ਤੁਸੀਂ ਸਮਾਤ ਫਰਮਾ ਰਹੇ ਸੀ ਜਗਜੀਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਇਹ ਗਜ਼ਲ। ਪ੍ਰੋਗਰਾਮ ਸੀ ਸਰ ਸਭ ਰੰਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀ ਆਰ ਐਮ 864 ਕਿਲੋ ਹਰਟਸ, ਐਫ ਐਮ ਬੈਂਡ 100.8 ਮੈਗਾ ਹਰਟਸ, ਐਫ ਐਮ ਬੈਂਡ 100.9 ਮੈਗਾ ਹਰਟਸ ਅਤੇ ਐਫ ਐਮ ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਬਜ਼ੈਪ ਰਾਹੀਂ ਵੀ ਸੁਣ ਸਕਦੇ ਹੋ। ਲਓ ਜੀ, ਵਿਹਲਾ ਹੋ ਗਿਆ ਹੁਣ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ, ਜਿਸ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਗੱਲਾਂ ਬਾਤਾਂ ਦੇ ਨਾਲ ਨਾਲ ਅਸੀਂ ਗੀਤ ਸੰਗੀਤ ਇਹ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਕਰਾਂਗੇ। ਜਿਵੇਂ ਤੁਸੀਂ ਹਰ ਵਾਰੀ ਸਾਨੂੰ ਪਿਆਰ ਦਿੰਦੇ ਹੋ, ਆਪਣੇ ਦੋਸਤ ਗਗਨ ਨੂੰ ਪਿਆਰ ਦਿੰਦੇ ਹੋ, ਇਸ ਵਾਰ ਵੀ ਤੁਹਾਡੇ ਉਹੀ ਪਿਆਰ ਉਹੀ ਸਾਥ ਦੀ ਲੋੜ ਹੈ।

ਕਿਉਂਕਿ ਦੋਸਤੋ ਇੱਕ ਸੋਹਣੀ ਕਿਤਾਬ ਵਰਗੀ ਜ਼ਿੰਦਗੀ ਹੁੰਦੀ ਹੈ, ਹਰ ਦਿਨ ਇੱਕ ਨਵੀਂ ਅਤੇ ਚੰਗੀ ਸ਼ੁਰੂਆਤ ਵਾਂਗ ਖੁੱਲ੍ਹਦਾ, ਕਦੇ ਹਾਸੇ ਕਦੇ ਹੰਝੂ ਅਤੇ ਕਦੇ ਕਾਮਯਾਬੀ ਦੇ ਇਤਿਹਾਸ ਦੇ ਨਾਲੋਂ ਲਿਖੀ ਜਾਂਦੀ ਹੈ ਕਿਤਾਬ। ਪਰ ਜੇ ਅਸੀਂ ਹਰ ਪਲ ਨੂੰ ਪਿਆਰ ਦੇ ਨਾਲ ਜੀਣਾ ਸਿੱਖ ਲਈਏ ਤਾਂ ਸੱਚਮੁੱਚ ਜ਼ਿੰਦਗੀ ਬਹੁਤ ਜ਼ਿਆਦਾ ਹਸੀਨ ਹੋ ਜਾਂਦੀ ਹੈ। ਲਓ ਜੀ, ਇਹ 45 ਮਿੰਟ ਦਾ ਇੱਕ ਜਿਹੜਾ ਸਾਡਾ ਪ੍ਰੋਗਰਾਮ ਹੈ, ਇਸ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ, ਖੁਸ਼ੀਆਂ ਦੀਆਂ, ਉਮੀਦਾਂ ਦੀਆਂ ਅਤੇ ਉਹਨਾਂ ਪਲਾਂ ਦੀਆਂ ਜੋ ਸਾਡੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾ ਦਿੰਦੀਆਂ ਹਨ। ਲਓ ਜੀ, ਇਹਨਾਂ ਗੱਲਾਂ ਦੇ ਉੱਤੇ ਮੈਨੂੰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਲਾਈਨ ਯਾਦ ਆ ਗਈ, ਸ਼ਾਇਰੀ ਕਰ ਲਈ ਅਸੀਂ। ਕਹਿੰਦੇ ਕਿ ਖੁਸ਼ੀ ਉਹ ਨਹੀਂ ਜੋ ਸਾਡੇ ਕੋਲ ਹੈ, ਖੁਸ਼ੀ ਉਹ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ। ਜੀ ਹਾਂ, ਗੱਲਾਂ ਬਾਤਾਂ ਬਹੁਤ ਸਾਰੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਕਰਨ ਨੂੰ, ਤੁਸੀਂ ਵੀ ਆਪਣੀਆਂ ਜਿਹੜੀਆਂ ਗੱਲਾਂ ਵਾ ਉਹ ਤੁਸੀਂ ਕਰ ਸਕਦੇ ਹੋ, ਸਮਝ ਸਕਦੇ ਹੋ, ਅਹਿਸਾਸ ਕਰ ਸਕਦੇ ਹੋ ਗੀਤਾਂ ਦੇ ਰਾਹੀਂ। ਲਓ ਜੀ, ਆਨੰਦ ਮਾਣੋ ਜੀ ਇਸ ਪ੍ਰੋਗਰਾਮ ਦਾ ਪਹਿਲਾ ਗੀਤ।

ਨਾ ਯਾਦਾਂ ਰਹਿ ਜਾਂਦੀਆਂ ਨੇ, ਟਾਈਮ ਜਿਹੜਾ ਬਿਤਾਇਆ ਹੋਇਆ ਕਿਸੇ ਦੇ ਨਾਲ ਵੀ, ਕੋਈ ਵੀ ਪਲ ਹੋਵੇ, ਉਹ ਸਖਸ਼ ਯਾਦ ਰਹਿ ਜਾਂਦੇ ਨੇ। ਜੀ ਹਾਂ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ। ਹੁਣ ਜੇ ਆਪਾਂ ਗੱਲ ਕਰੀਏ ਅਗਲੀ, ਛੋਟੀਆਂ ਖੁਸ਼ੀਆਂ ਦਾ ਵੱਡਾ ਮਹੱਤਵ, ਬਹੁਤ ਮਹੱਤਵ ਹੁੰਦਾ ਵਾ ਛੋਟੀਆਂ ਛੋਟੀਆਂ ਖੁਸ਼ੀਆਂ ਦਾ। ਦੋਸਤੋ, ਜੇ ਅਸੀਂ ਵੱਡੀਆਂ ਕਾਮਯਾਬੀਆਂ ਦੀ ਉਡੀਕ ਕਰਦੇ ਰਹਿੰਦੇ ਹਾਂ, ਪਰ ਉਹਦੇ ਪਿੱਛੇ ਜ਼ਿੰਦਗੀ ਦੀਆਂ ਅਸਲ ਖੁਸ਼ੀਆਂ ਮਿਸ ਕਰ ਦਿੰਦੇ ਹਾਂ। ਜਿਵੇਂ ਅਸੀਂ ਕਹੀਏ ਨਾ ਕਿ ਅਸਲੀ ਜਿਹੜੀਆਂ ਖੁਸ਼ੀਆਂ ਨੇ ਉਹ ਛੋਟੀਆਂ ਛੋਟੀਆਂ ਗੱਲਾਂ ਵਿੱਚ ਲੁਕੀਆਂ ਹੁੰਦੀਆਂ ਹਨ, ਜਿਵੇਂ ਸਵੇਰ ਦੀ ਤਾਜ਼ਾ ਹਵਾ, ਮਾਂ ਦੇ ਹੱਥਾਂ ਦੀ ਰੋਟੀ, ਦੋਸਤਾਂ ਦੇ ਨਾਲ ਇੱਕ ਫੋਨ 'ਤੇ ਗੱਲਬਾਤ, ਬੱਚਿਆਂ ਦੀ ਮਿੱਠੀ ਮਿੱਠੀ ਮੁਸਕਾਨ, ਉਹਨਾਂ ਦੀ ਗੱਲਬਾਤ, ਹਾਸਾ। ਲਓ ਜੀ, ਤੁਹਾਨੂੰ ਇੱਕ ਗੱਲ ਹੋਰ ਦੱਸੀਏ ਕਿ ਜਿਹੜਾ ਨੇਚਰ ਹੈ, ਕੁਦਰਤ ਹੈ, ਕਿੰਨਾ ਸੋਹਣਾ ਸੰਦੇਸ਼ ਦਿੰਦੀ ਹੈ। ਅਸੀਂ ਭਾਵੇਂ ਆਪਣੇ ਟਾਈਮ ਤੋਂ ਲੇਟ ਹੋ ਜਾਈਏ, ਪਰ ਸੂਰਜ ਕਦੀ ਵੀ ਲੇਟ ਨਹੀਂ ਹੁੰਦਾ। ਚਲੋ, ਇੱਕ ਸਵਾਲ ਹੈ ਤੁਹਾਡੇ ਲਈ, ਤੁਸੀਂ ਆਪਣੇ ਆਪ ਤੋਂ ਇਹ ਪੁੱਛਣਾ ਕਿ ਅੱਜ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਕੀ ਹੈ। ਤੁਸੀਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਹੋ, ਜੋ ਵੀ ਚੀਜ਼ਾਂ ਕਰਦੇ ਨੇ, ਆਪਣੇ ਆਪ ਨੂੰ ਇੱਕ ਸਵਾਲ ਪੁੱਛਣਾ ਕਿ ਤੁਹਾਡੇ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਇੱਕ ਕਿਹੜੀ ਹੈ, ਅਤੇ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਣਾ। ਕਿਉਂਕਿ ਜਿਹੜਾ ਇਨਸਾਨ ਛੋਟੀਆਂ ਖੁਸ਼ੀਆਂ ਦਾ ਆਨੰਦ ਲੈਣਾ ਸਿੱਖ ਜਾਂਦਾ ਨਾ, ਉਹ ਵੱਡੇ ਦੁੱਖਾਂ ਵਿੱਚ ਵੀ ਮੁਸਕਰਾਉਣਾ ਸਿੱਖ ਲੈਂਦਾ। ਜੀ ਹਾਂ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਆਪਾਂ ਸੋਹਣੀਆਂ ਸੋਹਣੀਆਂ ਜਿਹੀਆਂ ਗੱਲਾਂ ਕਰਦੇ ਰਹਿੰਦੇ ਹਾਂ, ਸੋਹਣੇ ਸੋਹਣੇ ਗੀਤ ਲਾਉਂਦੇ ਰਹਿੰਦੇ ਹਾਂ। ਲਓ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

ਜੀ ਹਾਂ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਤੁਸੀਂ ਆਨੰਦ ਮਾਣ ਰਹੇ ਹੋ ਜੀ ਇਹਨਾਂ ਗੀਤਾਂ ਦਾ, ਗੱਲਾਂ ਬਾਤਾਂ ਦਾ। ਲਓ ਜੀ, ਹੁਣ ਗੱਲ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਦੀਆਂ ਵੀ ਆਪਾਂ ਗੱਲਾਂ ਬਾਤਾਂ ਕਰ ਲਈਆਂ ਨੇ ਕਿ ਕਿੰਨੀਆਂ ਅਹਿਮ ਹੁੰਦੀਆਂ ਨੇ ਆਪਣੇ ਲਈ ਛੋਟੀਆਂ ਗੱਲਾਂ, ਛੋਟੇ ਪਲ ਜਿਹਨਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਪਰ ਸਾਨੂੰ ਇਹਨਾਂ ਚੀਜ਼ਾਂ 'ਤੇ ਬਹੁਤ ਹੀ ਜ਼ਿਆਦਾ ਧਿਆਨ ਨਾਲ ਕਰਨਾ ਚਾਹੀਦਾ। ਹੁਣ ਗੱਲ ਕਰਦੇ ਹਾਂ ਜ਼ਿੰਦਗੀ ਦੇ ਰੰਗਾਂ ਦੀ। ਜ਼ਿੰਦਗੀ ਸਿਰਫ ਖੁਸ਼ੀਆਂ ਦਾ ਨਾਮ ਨਹੀਂ, ਦੁੱਖਾਂ ਅਤੇ ਮੁਸ਼ਕਲਾਂ ਵਿੱਚ ਵੀ ਜ਼ਿੰਦਗੀ ਚੱਲਦੀ ਹੈ। ਜ਼ਿੰਦਗੀ ਕਦੀ ਖੁਸ਼ੀ ਆਉਂਦੀ ਹੈ, ਕਦੀ ਦੁੱਖ ਆਉਂਦੇ ਨੇ, ਪਰ ਜਿਵੇਂ ਮੀਂਹ ਤੋਂ ਬਾਅਦ ਇੰਦਰ ਧਨੁਸ਼ ਨੂੰ ਆਪਾਂ ਦੇਖਦੇ ਨੇ ਨਾ, ਉਵੇਂ ਹੀ ਹਰ ਔਖੇ ਸਮੇਂ ਤੋਂ ਬਾਅਦ ਇੱਕ ਚੰਗਾ ਜਿਹਾ ਸਮੇਂ ਆਉਂਦਾ ਹੈ ਜਦੋਂ ਸਾਨੂੰ ਬਹੁਤ ਵਧੀਆ ਚੰਗਾ ਲੱਗਦਾ, ਮਹਿਸੂਸ ਹੁੰਦਾ ਹੈ ਕਿ ਔਖਾ ਟਾਈਮ ਕਿਵੇਂ ਲੰਘਿਆ, ਕਿੱਦਾਂ ਲੰਘਿਆ ਪਤਾ ਹੀ ਨਹੀਂ ਲੱਗਦਾ। ਹਾਲਾਂਕਿ ਜਦੋਂ ਔਖਾ ਸਮੇਂ ਅਸੀਂ ਦੇਖਦੇ ਹਾਂ, ਹੰਢਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਈ ਵਾਰੀ ਅਸੀਂ ਡਗਮਗਾ ਜਾਂਦੇ ਹਾਂ, ਪਰ ਉਦੋਂ ਸਾਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਕਿ ਇੱਕ ਨਾ ਇੱਕ ਸਮੇਂ ਆਏਗਾ ਜਦੋਂ ਇਹ ਔਖਾ ਸਮੇਂ ਨਿਕਲ ਜਾਏਗਾ। ਤੁਹਾਡੀ ਜ਼ਿੰਦਗੀ ਦਾ ਕਿਹੜਾ ਸਮਾਂ ਸੀ ਜਿਸ ਵਿੱਚ, ਜਿਸ ਸਮੇਂ ਨੇ ਤੁਹਾਨੂੰ ਮਜ਼ਬੂਤ ਬਣਾਇਆ? ਦੋਸਤੋ, ਇਹ ਸਵਾਲ ਦੂਸਰਾ ਹੈ ਤੁਹਾਡੇ ਲਈ। ਤੁਸੀਂ ਆਪਣੇ ਆਪ ਨੂੰ ਇੱਕ ਸਵਾਲ ਹੋਰ ਪੁੱਛਣਾ ਕਿ ਕਿਹੜਾ ਇਹੋ ਜਿਹਾ ਟਾਈਮ ਸੀ ਜਦੋਂ ਔਖਾ ਟਾਈਮ ਤੁਹਾਡੇ 'ਤੇ ਆਇਆ ਅਤੇ ਤੁਹਾਨੂੰ ਕੁਛ ਨਾ ਕੁਛ ਮੈਸੇਜ, ਸੰਦੇਸ਼ ਦੇ ਕੇ ਗਿਆ, ਤੁਹਾਨੂੰ ਮਜ਼ਬੂਤ ਬਣਾ ਕੇ ਗਿਆ? ਸੋ ਅੱਜ ਹੀ ਹੁਣੇ ਪ੍ਰੋਗਰਾਮ ਦੇ ਨਾਲ ਜਿਹੜਾ ਇਹ ਗੀਤ ਚੱਲੇਗਾ, ਤੁਸੀਂ ਬਹਿ ਕੇ ਆਪਣੇ ਫੋਨ 'ਤੇ ਚਾਹੇ ਟੈਕਸਟ ਕਰਕੇ ਲਿਖ ਲਓ ਜਾਂ ਆਪਣੇ ਆਪ ਨੂੰ ਸਮਝਾ ਲਓ ਕਿ ਇਹ ਟਾਈਮ ਆਇਆ ਸੀ, ਇਹ ਸਿਚੁਏਸ਼ਨ ਆਈ ਸੀ ਜਿਹਨੇ ਤੁਹਾਨੂੰ ਅੱਜ ਇੰਨਾ ਮਜ਼ਬੂਤ ਬਣਾਤਾ। ਲਓ ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ। ਆਨੰਦ ਮਾਣੋ ਜੀ ਇਸ ਗੀਤ

ਦੋਸਤੋ, ਕਈ ਵਾਰ ਰਾਹਾਂ ਔਖੀਆਂ ਹੁੰਦੀਆਂ ਹਨ, ਪਰ ਉਮੀਦ ਦੀ ਇੱਕ ਕਿਰਨ ਸਾਨੂੰ ਫਿਰ ਖੜ੍ਹਾ ਹੋਣ ਦਾ ਹੌਸਲਾ ਦੇ ਦਿੰਦੀ ਹੈ। ਖੁਸ਼ੀਆਂ ਵੰਡਣ ਨਾਲ ਵੱਧਦੀਆਂ ਹਨ ਅਤੇ ਦੁੱਖ ਸਾਂਝੇ ਕਰਨ ਦੇ ਨਾਲ ਘੱਟ ਜਾਂਦੇ ਹਨ। ਇਸ ਲਈ ਹਰ ਵਾਰ ਦਿਨ ਨੂੰ ਇੱਕ ਨਵੀਂ ਸ਼ੁਰੂਆਤ ਸਮਝੋ। ਹਰ ਦਿਨ ਇੱਕ ਨਵਾਂ ਦਿਨ ਹੈ। ਆਪਣੇ ਸੁਪਨਿਆਂ ਨੂੰ ਭੰਕ ਦਿਓ ਅਤੇ ਆਪਣੇ ਆਪ ਨੂੰ ਵਿਸ਼ਵਾਸ ਰੱਖੋ। ਯਾਦ ਰੱਖੋ, ਫੁੱਲਾਂ ਦੀ ਖੁਸ਼ਬੂ ਵਾਂਗ ਤੁਹਾਡੇ ਚੰਗੇ ਵਿਚਾਰ ਅਤੇ ਨੇਕ ਕਰਮ ਦੀ ਦੁਨੀਆ ਨੂੰ ਮਹਿਕਾਉਂਦੀਆਂ ਹਨ। ਜੀ ਹਾਂ, ਮੁਸਕਰਾਉਣਾ, ਪਿਆਰ ਵੰਡੋ, ਇਹ ਸਾਰੀਆਂ ਚੀਜ਼ਾਂ ਸਾਨੂੰ ਦਿਮਾਗ 'ਚ ਰੱਖ ਕੇ ਆਪਣੀ ਜ਼ਿੰਦਗੀ ਦੀ ਸੋਚ, ਆਪਣੇ ਦਿਮਾਗ ਦੀ ਸੋਚ ਬਿਲਕੁਲ ਸਿੱਧੀ ਰੱਖਣੀ ਚਾਹੀਦੀ ਹੈ, ਤਾਂ ਹੀ ਜ਼ਿੰਦਗੀ ਹਸੀਨ ਬਣੇਗੀ। ਔਰ ਇਸ ਦੇ ਨਾਲ ਹੀ ਸਾਡੇ ਇਸ ਪ੍ਰੋਗਰਾਮ ਦਾ ਅਖੀਰਲਾ ਤਾਂ ਨਹੀਂ ਮੈਂ ਕਹਾਂਗਾ, ਉਸ ਤੋਂ ਇੱਕ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ। ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟ CRM 864 ਕਿਲੋ ਹਰਟ FM ਬੈਂਡ 100.8 ਮੈਗਾ ਹਰਟ FM ਬੈਂਡ 100.9 ਮੈਗਾ ਹਰਟ ਡੀ ਟੀ ਐੱਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਰਾਤ ਦੇ 8:45 ਹੋ ਰਹੇ ਨੇ। ਹੁਣੀ ਥੋੜ੍ਹੀ ਦੇਰ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ।

ਹੁਣ ਤੁਸੀਂ ਸੁਣ ਰਹੇ ਸੀ ਸ਼ਬਦ ਕਾਇਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤਾਂ ਹੁਣ ਪੇਸ਼ ਹੈ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਿੱਖਿਆ, ਸਿਹਤ ਸੰਭਾਲ, ਖੇਡਾਂ ਅਤੇ ਸ਼ਾਸਨ ਸਮੇਤ ਔਰਤਾਂ ਵੱਖ ਵੱਖ ਖੇਤਰਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ। ਬਹੁਪੱਧਰੀ ਸੁਰੱਖਿਆ ਗ੍ਰਿਡ ਸਥਾਪਿਤ ਕਰਨ ਦੇ ਦਿੱਤੇ ਨਿਰਦੇਸ਼। ਵਿਦੇਸ਼ ਰਾਜ ਮੰਤਰੀ ਡਾਕਟਰ ਕੀਰਤੀ ਵਰਧਨ ਸਿੰਘ ਨੇ ਕਿਹਾ ਭਾਰਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦਾ ਮੁਕਾਬਲਾ ਕਰਨ ਲਈ ਮੱਧ ਏਸ਼ੀਆਈ ਦੇਸ਼ਾਂ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ। ਭਾਰਤ AI ਮਿਸ਼ਨ ਨੇ ਅੱਜ ਵਾਰੀਆ ਨਾਮਕ ਇੱਕ ਵੀਡੀਓ ਮਾਡਲ ਜਾਰੀ ਕੀਤਾ। ਘੱਟ ਕੀਮਤ 'ਤੇ ਅਤਿ ਆਧੁਨਿਕ ਵੀਡੀਓ ਬਣਾਏ ਜਾ ਸਕਣਗੇ। ਰਾਸ਼ਟਰੀ ਟੈਸਟਿੰਗ ਏਜੰਸੀ ਨੇ 21 ਜੂਨ ਨੂੰ ਹੋਣ ਵਾਲੇ ਨੀਟ UG ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕੀਤੀ। ਬੀਜੇਪੀ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 15 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਮਿਲੀ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਵਿੱਚ ਪੀਲੀਆ ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਕੀਤਾ ਟੀਮ ਸਨੇ ਦੌਰਾ। ਕਿਆ ਸਥਿਤੀ ਕਾਬੂ ਹੇਠ? ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਸਪਾਲ ਰਾਣਾ ਦਾ

ਹੁਣ ਅਸੀਂ ਪ੍ਰੋਗਰਾਮ ਸੁਰ ਸ਼ੰਕਾਰ ਦੇ ਵਿੱਚ ਅਰਿਜੀਤ ਸਿੰਘ ਅਤੇ ਅਰਸ਼ਦੀਪ ਕੌਰ ਹੁਣਾਂ ਦੀ ਆਵਾਜ਼ ਦੇ ਵਿੱਚ ਜ਼ਾਲਿਮਾਂ ਗੀਤ ਸੁਣ ਰਹੇ ਸੀ। ਲਓ ਜੀ, ਇਸ ਦੇ ਨਾਲ ਹੀ ਸਾਡਾ ਅਗਲਾ ਗੀਤ ਤੁਹਾਡੇ ਸਾਹਮਣੇ ਅਸੀਂ ਲੈ ਕੇ ਆ ਰਹੇ ਹਾਂ। ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਛਨਕਾਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, FM ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਲੋ ਇਸ ਵੇਲੇ ਰਾਤ ਦੇ 10:30 ਹੋ ਰਹੇ ਨੇ। ਲੋ ਹੁਣ ਪੇਸ਼ ਹੈ ਪ੍ਰੋਗਰਾਮ ਸਰਗਮ। ਦੋਸਤੋ, ਪ੍ਰੋਗਰਾਮ ਸਰਗਮ ਲੈ ਕੇ ਤੁਹਾਡਾ ਦੋਸਤ ਗਗਨ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਗਿਆ। ਔਰ ਸਰਗਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਸੰਗੀਤ ਦਾ ਜਿਹੜਾ ਚਰਚਾ ਚੱਲਦੇ ਰਹੇਗੀ। ਬਟ ਗੀਤਾਂ ਤੋਂ ਪਹਿਲਾਂ ਅਗਰ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕੀਤੀ ਜਾਵੇ ਤਾਂ ਸੰਗੀਤ ਸਰਗਮ ਇਹ ਆਪਸ ਮੇਲ ਖਾਂਦੀਆਂ ਨੇ। ਸੰਗੀਤ ਸਿਰਫ ਮਨੋਰੰਜਨ ਨਹੀਂ, ਸਗੋਂ ਇੱਕ ਇਹੋ ਜਿਹੀ ਚੀਜ਼ ਹੈ ਜੋ ਖੋਜਾਂ ਦੱਸਦੀਆਂ ਹਨ ਕਿ ਸੰਗੀਤ ਬੰਦੇ ਨੂੰ ਚਲਾਉਂਦੀਆਂ ਨੇ। ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ, ਪਰ ਲੇਕਿਨ ਜਦੋਂ ਅਸੀਂ ਸੰਗੀਤ ਸੁਣਦੇ ਹਾਂ ਉਹਦੀਆਂ ਵਾਈਬ੍ਰੇਸ਼ਨ ਸਾਨੂੰ ਹੋਰ ਪੋਜ਼ਿਟਿਵ ਕਰਦੀਆਂ ਨੇ। ਅਗਰ ਜ਼ਿੰਦਗੀ ਹਸੀਨ ਦੀ ਵੀ ਗੱਲ ਕਰੀਏ, ਅਗਰ ਅਸੀਂ ਜ਼ਿੰਦਗੀ ਹਸੀਨ ਕਰਨੀ ਹੈ ਤਾਂ ਸਾਡੀ ਸੋਚ 'ਤੇ ਬਹੁਤ ਨਿਰਭਰ ਕਰਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਲੈਣਾ, ਸਕਾਰਾਤਮਕਤਾ ਨਾਲ, ਆਪਣੀ ਸੋਚ ਨੂੰ ਸ਼ੁਕਰਾਨੇ ਨਾਲ। ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਨੂੰ ਵਧੀਆ ਬਣਾਉਂਦੀਆਂ ਨੇ, ਸੌਖੀਆਂ ਬਣਾਉਂਦੀਆਂ ਨੇ। ਔਰ ਜ਼ਿੰਦਗੀ ਦੇ ਜਿਹੜੇ ਰੰਗ ਨੇ, ਕਈ ਵਾਰੀ ਖੁਸ਼ੀ ਦਾ ਰੰਗ, ਕਈ ਵਾਰੀ ਗਮੀ ਦਾ ਰੰਗ, ਉਤਾਰ ਚੜਾਵ ਜਿਹੜੇ ਜ਼ਿੰਦਗੀ ਦਾ ਹੀ ਹਿੱਸਾ ਨੇ, ਪਰ ਉੱਥੇ ਜਿਹੜੀ ਸਾਡੀ ਕੰਮ ਆਉਂਦੀ ਹੈ ਸੋਚ ਆਉਂਦੀ ਹੈ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਕਰਾਂਗੇ। ਸੋ ਜ਼ਿੰਦਗੀ ਹਸੀਨ ਹੈ ਤੋਂ ਬਾਅਦ ਸਰਗਮ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ। ਆਨੰਦ ਮਾਣੋ ਜੀ ਇਸ ਗੀਤ ਦਾ।

ਲਓ ਜੀ, ਪ੍ਰੋਗਰਾਮ ਜ਼ਿੰਦਗੀ ਦੀਆਂ ਗੱਲਾਂ ਅਸੀਂ ਬਹੁਤ ਸਾਰੀਆਂ ਕਰਦੇ। ਪ੍ਰੋਗਰਾਮ ਚੱਲ ਰਿਹਾ ਹੈ ਸਰਗਮ। ਜੀ ਹਾਂ, ਸਰਗਮ ਦੇ ਵਿੱਚ ਅਸੀਂ ਜ਼ਿੰਦਗੀ ਦੇ ਵਿੱਚ ਕਈ ਇਹੋ ਜਿਹੇ ਰਿਸ਼ਤੇ ਹੁੰਦੇ ਨੇ ਜਿਹੜੇ ਭਾਵੇਂ ਨਾਲ ਨਹੀਂ ਹੁੰਦੇ, ਪਰ ਫਿਰ ਵੀ ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਨਾਲ ਬਿਤਾਏ ਹੋਏ ਸਮੇਂ ਹਮੇਸ਼ਾ ਯਾਦ ਰਹਿੰਦੇ ਨੇ। ਇਸੇ ਸੋਚ ਦੇ ਨਾਲ, ਇਸੇ ਸਮਝ ਦੇ ਨਾਲ ਇੱਕ ਗੀਤ ਹੋਰ ਪੇਸ਼ ਆ ਤੁਹਾਡੇ ਸਾਹਮਣੇ, ਰੂਬਰੂ ਕਰਦੇ ਹਾਂ ਆਨੰਦ ਮਾਣੋ ਜੀ ਇਸ ਗੀਤ ਦਾ।

ਹਾਂ ਬਿਲਕੁਲ ਸਹੀ ਗੱਲ ਹੈ। ਕਈ ਵਾਰੀ ਅਸੀਂ ਕਈ ਇਨਸਾਨਾਂ ਨਾਲ ਇੱਦਾਂ ਦਾ ਮੇਲ ਹੋ ਜਾਂਦਾ ਹੈ ਕਿ ਜਿਨ੍ਹਾਂ ਨਾਲ ਮਿਲ ਕੇ ਇੱਕ ਇਹੋ ਜਿਹਾ ਅਹਿਸਾਸ ਹੋ ਜਾਂਦਾ, ਸਕੂਨ ਮਿਲਦਾ ਹੈ ਜਿਹੜਾ ਸਕੂਨ ਕਿਤੇ ਵੀ ਨਹੀਂ ਮਿਲਦਾ। ਪ੍ਰੋਗਰਾਮ ਚੱਲ ਰਿਹਾ ਸਰਗਮ, ਔਰ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ, ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਹੁਣ ਦੀ ਆਵਾਜ਼ ਦੇ ਵਿੱਚ ਆ ਜਾ ਰੇ ਪਿਆਰ ਪੁਕਾਰੇ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ, ਆਨੰਦ ਮਾਣੋ ਜੀ ਇਸ ਗੀਤ ਦਾ।

ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਉਸ ਅਹਿਸਾਸ ਦੀ ਜੋ ਸ਼ਾਇਦ ਦੁਨੀਆ ਦਾ ਸਭ ਤੋਂ ਖੂਬਸੂਰਤ ਵੀ ਹੈ ਅਤੇ ਸਭ ਤੋਂ ਦਰਦਨਾਕ ਵੀ, ਇੱਕ ਤਰਫਾ ਪਿਆਰ। ਕਈ ਵਾਰ ਜ਼ਿੰਦਗੀ ਵਿੱਚ ਕੋਈ ਐਸਾ ਇਨਸਾਨ ਮਿਲ ਜਾਂਦਾ ਹੈ ਜਿਸ ਦੀ ਇੱਕ ਮੁਸਕਾਨ ਸਾਡਾ ਦਿਨ ਬਣਾ ਦਿੰਦੀ ਹੈ, ਉਸਦਾ ਇੱਕ ਮੈਸੇਜ ਦੀ ਉਡੀਕ ਜਿਸ ਵਿੱਚ ਘੰਟੇ ਲੱਗ ਜਾਂਦੇ ਨੇ, ਉਸਦੀ ਆਵਾਜ਼ ਵਿੱਚ ਆਪਣੀ ਖੁਸ਼ੀ ਲੱਭਣ ਦਾ ਜਿਹੜਾ ਚਾਹ ਨਾ, ਬਹੁਤ ਯੂਨੀਕ ਹੈ, ਬਹੁਤ ਵਿਰਲਾ ਹੈ। ਪਰ ਕਹਾਣੀ ਦਾ ਸਭ ਤੋਂ ਔਖਾ ਹਿੱਸਾ ਉਹ ਹੁੰਦਾ ਜਦੋਂ ਸਾਡਾ ਦਿਲ ਤਾਂ ਉਸ ਲਈ ਤੜਪਦਾ ਹੈ, ਸਾਡਾ ਦਿਲ ਧੜਕਦਾ ਵੀ ਹੈ, ਪਰ ਉਸਦੇ ਦਿਲ ਵਿੱਚ ਸਾਡੇ ਲਈ ਕੋਈ ਜਗ੍ਹਾ ਨਹੀਂ ਹੁੰਦੀ। ਕਈ ਵਾਰ ਇਹ ਵਾਲੀਆਂ ਚੀਜ਼ਾਂ ਵੀ ਹੋ ਜਾਂਦੀਆਂ ਨੇ। ਸੋ ਕਹਿੰਦੇ ਹਨ ਕਿ ਸੱਚਾ ਪਿਆਰ ਹਾਸਲ ਕਰਨ ਦਾ ਨਾਮ ਨਹੀਂ, ਸਗੋਂ ਕਿਸੇ ਦੀ ਖੁਸ਼ੀ ਵਿੱਚ ਖੁਸ਼ ਰਹਿਣ ਦਾ ਨਾਂ ਹੀ ਪਿਆਰ ਹੈ। ਸ਼ਾਇਦ ਇਸੇ ਕਰਕੇ ਇੱਕ ਤਰਫਾ ਪਿਆਰ ਕਰਨ ਵਾਲੇ ਲੋਕ ਆਪਣੇ ਦਰਦ ਨੂੰ ਮੁਸਕਾਨ ਦੇ ਪਿੱਛੇ ਲੁਕਾ ਲੈਂਦੇ ਹਨ। ਦੋਸਤੋ, ਜੇ ਤੁਸੀਂ ਵੀ

ਕਦੇ ਕਿਸੇ ਨੂੰ ਬਿਨਾਂ ਕਿਸੇ ਉਮੀਦ ਦੇ ਪਿਆਰ ਕੀਤਾ ਹੈ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਇਹ ਅਹਿਸਾਸ ਕਿੰਨਾ ਖਾਸ ਹੁੰਦਾ ਹੈ। ਭਾਵੇਂ ਉਹ ਇਨਸਾਨ ਤੁਹਾਡਾ ਨਾ ਹੋਵੇ, ਪਰ ਉਸਦੀ ਯਾਦ ਤੁਹਾਡੇ ਦਿਲ ਦਾ ਸਭ ਤੋਂ ਸੋਹਣਾ ਹਿੱਸਾ ਬਣ ਜਾਂਦੀ ਹੈ। ਚਲੋ ਅੱਜ ਦੇ ਇਸ ਖਾਸ ਪਲ ਵਿੱਚ ਆਪਣੇ ਉਸ ਸੋਹਣੇ ਪਿਆਰੇ ਪਿਆਰ ਨੂੰ ਯਾਦ ਕਰੀਏ ਅਤੇ ਉਸਦੀ ਖੁਸ਼ੀ ਲਈ ਦਿਲੋਂ ਦੁਆ ਕਰੀਏ। ਕਈ ਵਾਰ ਮੁਹੱਬਤ ਦਾ ਸਭ ਤੋਂ ਖੂਬਸੂਰਤ ਰੂਪ ਉਹ ਹੁੰਦਾ ਹੈ ਜਿੱਥੇ ਪਿਆਰ ਦਾ ਬੇਹਿਸਾਬ ਹੁੰਦਾ ਹੈ ਪਰ ਇਜ਼ਹਾਰ ਬਿਲਕੁਲ ਨਹੀਂ ਹੁੰਦਾ। ਇਸੇ ਸੋਹਣੇ ਖਿਆਲ ਨਾਲ ਮੈਂ ਤੁਹਾਡਾ ਦੋਸਤ ਗਗਨ ਚਲੋ ਤੁਹਾਨੂੰ ਲੈ ਚੱਲਦਾ ਵਾਂ ਉਸੇ ਅਹਿਸਾਸ ਦੇ ਵਿੱਚ, ਅਤੇ ਤੁਸੀਂ ਵੀ ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 11 ਵੱਜ ਰਹੇ ਨੇ। ਹੁਣ ਥੋੜ੍ਹੀ ਦੇਰ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸੰਨ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:40 ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤ ਦਾ, ਲਾਈਵ ਫੋਨ ਇਨ ਖਤਾਂ ਦੇ ਅਧਾਰਿਤ ਔਰ ਵਟਸਐਪ ਮੈਸੇਜਿਸ ਦੇ ਅਧਾਰਿਤ ਪ੍ਰੋਗਰਾਮ ਸੁਗਾਤ। ਜੀ ਆਈ ਨੂੰ ਆਖਦਿਆਂ ਵੈਲਕਮ ਆਖਦਿਆਂ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਸਾਰੇ ਸੁਣਨ ਵਾਲਿਆਂ ਦਾ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸੁਣਨ ਵਾਲੇ ਸਰੋਤਾ ਕਰਦੇ ਨੇ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ ਜੀ। ਸਾਡਾ ਨੰਬਰ ਹੈ 0181-23-4241। ਔਰ ਅਗਰ ਤੁਸੀਂ ਆਪਣੀ ਪਸੰਦ ਸਾਨੂੰ ਵਟਸਐਪ ਰਾਹੀਂ ਭੇਜਣਾ ਚਾਹੁੰਦੇ ਹੋ, ਸਾਡਾ ਨੰਬਰ ਹੈ ਜੀ 9496536077। ਪ੍ਰੋਗਰਾਮ ਦਾ ਪਹਿਲਾ ਗੀਤ ਬਲਕਾਰ ਸਿੱਧੂ ਦੀ ਆਵਾਜ਼ਾਂ ਦੇ ਵਿੱਚ। ਇਸ ਗੀਤ ਤੋਂ ਬਾਅਦ ਮੈਂ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਣਾ ਜੀ।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਮੈਂ ਤੁਹਾਡਾ ਆਰਜ਼ ਦੋਸਤ ਅਮਿਤ ਇੱਕ ਵਾਰੀ ਫਿਰ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਜੀ। ਉਮੀਦ ਕਰਦੇ ਹਾਂ ਜੀ ਪਹਿਲਾ ਗੀਤ ਤੁਹਾਨੂੰ ਬਹੁਤ ਬਹੁਤ ਪਸੰਦ ਆਇਆ ਹੋਵੇਗਾ ਅਤੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਬਿਲਕੁਲ ਮਾਹੌਲ ਬਣ ਗਿਆ ਵਿਆਹ ਸ਼ਾਦੀ ਵਾਲਾ। ਇੱਦਾਂ ਦੇ ਹੀ ਨੱਚ ਟੱਪਣ ਦੇ ਗਾਣੇ ਆਪਾਂ ਲਾਉਣੇ ਨੇ, ਤੁਹਾਡਾ ਪੂਰਾ ਪੂਰਾ ਮਨੋਰੰਜਨ ਕਰਨਾ ਤਾਂ ਕਿ ਤੁਹਾਨੂੰ ਲੱਗੇ ਕਿ ਤੁਹਾਡੇ ਦਿਨ ਦਾ ਸਾਰੇ ਦਿਨ ਦਾ ਥਕਾਵਾਂ ਜਿਹੜਾ ਉਤਰ ਗਿਆ। ਅਤੇ ਇਸ

0: ਵਿੱਚ ਤੁਸੀਂ ਅਗਰ ਸ਼ਿਰਕਤ ਕਰਨਾ ਚਾਹੁੰਦੇ ਹੋ, ਹਿੱਸਾ ਲੈਣਾ ਚਾਹੁੰਦੇ ਹੋ, ਤਾਂ ਸਾਨੂੰ ਕਾਲ ਕਰੋ। ਸਾਡਾ ਨੰਬਰ ਹੈ ਜੀ 0181 28 13 074। ਦੂਸਰੇ ਨੰਬਰ ਉੱਪਰ ਥੋੜ੍ਹੀ ਜਿਹੀ ਕਾਲ ਲੈਣ 'ਚ ਪ੍ਰੋਬਲਮ ਆ ਰਹੀ ਹੈ, ਅਤੇ ਆਪਾਂ ਅੱਜ ਜਿਹੜਾ ਨੰਬਰ ਯੂਜ਼ ਕਰਾਂਗੇ 28 13 074। 0181 ਸਾਡੇ ਜਲੰਧਰ ਦਾ ਕੋਡ ਹੈ, ਵੈਸੇ ਇਹ ਪੁਰਾਣਾ ਨੰਬਰ ਹੀ ਹੈ, ਨਵਾਂ ਨਹੀਂ ਹੈਗਾ, ਅਤੇ ਉਮੀਦ ਹੈ ਕਿ ਤੁਹਾਡੇ ਕੋਲੋਂ ਸੇਵ ਹੋਏਗਾ। ਅਗਰ ਤੁਸੀਂ ਵਟਸਐਪ ਮੈਸੇਜ ਭੇਜਣਾ ਚਾਹੁੰਦੇ ਹੋ 9462-36-0-77। ਅਗਰ ਇੰਡੀਆ ਦੇ ਬਾਹਰੋਂ ਸਾਨੂੰ ਕਾਲ ਕਰ ਰਹੇ ਹੋ ਤਾਂ ਕੰਟਰੀ ਕੋਡ +91 ਯਾਨੀ 0091 ਲਗਾਉਣਾ ਨਾ ਭੁੱਲਣਾ ਜੀ। ਆਓ ਫਿਰ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਪਹਿਲੇ ਕਾਲਰ ਦੇ ਨਾਲ, ਦੇਖਦੇ ਹਾਂ ਕੌਣ ਨੇ, ਕਿਹੜੀ ਜਗ੍ਹਾ ਤੋਂ ਕਾਲ ਕਰ ਰਹੇ ਨੇ ਅਤੇ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਮਨਜੀਤ ਕੌਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬਸ ਠੀਕ ਹੈ ਜੀ, ਬਹੁਤ ਬਹੁਤ ਤੁਹਾਡਾ ਵੀ ਥੈਂਕ ਯੂ, ਧੰਨਵਾਦ।
0: ਇੱਕ ਗੱਲ ਦੱਸੋ, ਜਦੋਂ ਹਲੇ ਨੰਬਰ ਮੈਂ ਅਨਾਊਂਸ ਹੁਣੇ ਕੀਤਾ ਪਰ ਤੁਹਾਡੀ ਕਾਲ ਫਟਾਫਟ ਆ ਗਈ, ਤੁਸੀਂ ਇਹ ਨੰਬਰ ਪੁਰਾਣਾ ਸੇਵ ਕੀਤਾ ਹੋਇਆ ਸੀ? ਅਵਲਾ ਸਾਡੇ, ਤੁਸੀਂ ਪੁਰਾਣੇ ਸਰੋਤੇ ਲੱਗਦੇ ਹੋ, ਕਾਫੀ ਸਾਲਾਂ ਤੋਂ ਨੰਬਰ ਮਿਲਾ ਰਹੇ ਹੋ ਲੱਗਦਾ।
1: ਪੁਰਾਣੇ ਦੇ ਅਸੀਂ ਬਹੁਤ ਆ।
0: ਕਿੰਨੇ ਸਾਲ ਤੋਂ ਰੇਡੀਓ ਨਾਲ ਜੁੜੇ ਹੋ?
1: ਸਾਰੇ ਨੰਬਰਾਂ ਦਾ ਪਤਾ, ਕਾਫੀ ਸਾਲ ਹੋ ਗਏ ਜੁੜਿਆ ਨੂੰ।
0: ਜੀ ਜੀ, ਦਿਨੇ ਵੀ ਸੁਣਨ ਦਾ ਮੌਕਾ ਮਿਲਦਾ ਕਿ ਸਿਰਫ ਰਾਤੀ ਸੁਣ ਪਾਉਂਦੇ ਹੋ?
1: ਨਹੀਂ, ਅਸੀਂ ਚਿੱਠੀਆਂ ਮਿੱਠੀਆਂ ਵੀ ਸੁਣਨੇ
0: ਆ। ਅੱਛਾ ਜੀ,
1: ਫਿਰ 11 ਤੋਂ 12 ਵੀ ਆਂਦਾ ਪੰਜਾਬੀ ਪ੍ਰੋਗਰਾਮ, ਉਹ ਵੀ ਸੁਣਦੀ ਆ ਮੈਂ, ਤੇ ਰਾਤੀ ਸਗਾਤ ਵੀ ਸੁਣਦੀ
0: ਆ। ਵੈਰੀ ਗੁੱਡ, ਬਹੁਤ ਅੱਛੀ ਗੱਲ ਹੈ ਜੀ, ਤੁਹਾਡੇ ਵਰਗੇ ਸਰੋਤੇ ਨਾਲ ਗੱਲਬਾਤ ਕਰਕੇ ਹੋਰ ਮੋਟੀਵੇਸ਼ਨ, ਹੋਰ ਹੁਲਾਰਾ ਮਿਲਦਾ ਕਿ ਪ੍ਰੋਗਰਾਮ ਵਧੀਆ ਬਣ। ਅੱਜ ਤੁਹਾਡੀ ਕਾਲ ਲੱਗੀ ਹੈ, ਤੁਹਾਡੀ ਅੱਜ ਕਾਲ ਲੱਗੀ ਹੈ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਆਕਾਸ਼ਵਾਣੀ ਦੇ ਰਾਹੀਂ ਪਹੁੰਚ ਰਹੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਤੇ ਕਿਹੜਾ ਗੀਤ ਸੁਣਵਾਏਗੀ? ਗੀਤ
1: ਸੁਣਾ ਦੋ, ਆਤਮਾ ਸਿੰਘ ਮਸਤਾਨਾ ਦਾ।
0: ਅੱਛਾ ਜੀ,
1: ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨਹੀਂ।
0: ਵਾਹ ਜੀ ਵਾਹ ਵਾਹ, ਵੈਸੇ ਅੱਜ ਕੱਲ੍ਹ ਮੰਨੋਗੇ ਗੁੱਤਾਂ ਗੁੱਤਾਂ ਘੱਟ ਰਹੀਆਂ, ਲੇਡੀਜ਼ ਕੋਲ ਟਾਈਮ ਹੀ ਹੈ ਨਹੀਂ, ਸਭ ਵਰਕਿੰਗ ਲੇਡੀਜ਼ ਨੇ ਵਾਲ ਵੂ ਕਟਾ ਦਿੰਦੀਆਂ।
1: ਯਾਦ ਕਰਵਾ ਰਹੇ ਆ ਨਾ ਅਸੀਂ ਤੇ,
0: ਠੀਕ
1: ਹੈ, ਵਾਲ ਤੇ ਚੰਗਾ,
0: ਚਲੋ
1: ਅਸੀਂ ਤੇ ਪੜ ਲਈਆਂ।
0: ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਮਨਜੀਤ ਕੌਰ ਜੀ, ਤੁਹਾਨੂੰ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਜੀ, ਤੇ ਅਸੀਂ ਉਮੀਦ ਕਰਦੇ ਹਾਂ ਸਾਨੂੰ ਤੁਸੀਂ ਇਸੇ ਤਰ੍ਹਾਂ ਕਾਲ ਕਰਦੇ ਰਹੋਗੇ, ਔਰ ਅਗਰ ਬਿਜ਼ੀ ਹੋਵੋਗੇ ਤੇ ਵਟਸਐਪ ਮੈਸੇਜ ਤੇ ਆਪਣਾ ਸੰਦੇਸ਼ਾ ਭੇਜ ਦੇਣਾ। ਸਾਡਾ ਨੰਬਰ ਹੈ 9462-36-0-77। ਮੈਂ ਤੁਹਾਡਾ ਆਰਜੇ ਦੋਸਤ ਅਮਿਤ ਇਸ ਗੀਤ ਤੋਂ ਬਾਅਦ ਫਿਰ ਹਾਜ਼ਰ ਹੋਣਾ ਜੀ। ਸਾਡਾ ਨੰਬਰ ਨੋਟ ਕਰ ਲਓ 0181 28 13 074।

0: ਇੱਕ ਬਹੁਤ ਹੀ ਪਿਆਰਾ ਗੀਤ ਆਸਾ ਸਿੰਘ ਮਸਤਾਨਾ ਹੁਣਾਂ ਦੀ ਆਵਾਜ਼ਾਂ 'ਚ ਅਸੀਂ ਸੁਣਿਆ ਕਾਲੀ ਤੇਰੀ ਗੁੱਤ। ਇਹਦੀ ਫਰਮਾਇਸ਼ ਸਾਨੂੰ ਮਨਜੀਤ ਕੌਰ ਜੀ ਨੇ ਕੀਤੀ ਸੀ ਦਿੱਲੀ ਤੋਂ। ਬਹੁਤ ਹੀ ਪਿਆਰਾ ਔਰ ਮਕਬੂਲ ਗੀਤ। ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਪਿਆਰਾ ਗੀਤ ਸਾਨੂੰ ਸਾਰਿਆਂ ਨੂੰ ਸੁਣਾਉਣ ਵਾਸਤੇ। ਅਤੇ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਕਿਹੜੀ ਹੋਈ ਕਿ ਕਿਹੜਾ ਗੀਤ ਚੱਲੇਗਾ, ਇਹ ਸਾਨੂੰ ਦੱਸਣਗੇ ਸਾਡੇ ਅਗਲੇ ਸਰੋਤਾ ਜਿਹੜੇ ਸਾਨੂੰ 0181 28 13 074 ਮਿਲਾ ਕੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ। ਅਤੇ ਆਓ ਫਿਰ ਗੱਲਬਾਤ ਕਰੀਏ ਇਹਨਾਂ ਨਾਲ। ਹੈਲੋ
1: ਹੈਲੋ ਵੀਰ ਜੀ।
0: ਹਾਂਜੀ, ਕੌਣ ਬੋਲ ਰਹੇ ਨੇ ਜੀ, ਕਿਹੜੀ ਜਗ੍ਹਾ ਤੋਂ?
1: ਸੁਖਵੀਰ ਸਿੰਘ ਸਾਲੀ ਤੋਂ।
0: ਹਾਂਜੀ ਸੁਖਵੀਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਵਧੀਆ ਨੇ ਜੀ, ਵਧੀਆ ਮੀਂਹ ਪੈ ਗਿਆ ਜੀ, ਕੱਲ ਠੰਡ ਹੋ ਗਈ, ਮੌਸਮ ਵਧੀਆ ਹੋ ਗਿਆ।
0: ਵਾਹ ਜੀ ਵਾਹ, ਸ਼ੁਕਰ ਹੈ ਜੀ ਮਾਲਕ ਦਾ, ਮੀਂਹ ਪੈ ਗਿਆ ਕਿਉਂਕਿ ਗਰਮੀ ਨੇ ਵੀ ਪੂਰੀ ਹਾਇ ਤੋਬਾ ਕਰਾ ਰੱਖੀ ਸੀ।
1: ਹੋਰ ਜੀ ਕੰਮ ਤੇ ਕਈ ਵਾਰੀ ਬਹੁਤ ਔਖਾ ਹੋ ਜਾਂਦਾ ਕੰਮ ਕਰਨਾ ਗਰਮੀ ਜੀ।
0: ਪਰ ਦੇਖੋ ਨਾ, ਇਹ ਵੀ ਮਾਲਕ ਦੇ ਰੰਗ ਨੇ, ਕਦੇ ਗਰਮੀ ਤੇ ਕਦੇ ਸਰਦੀ, ਇੱਦਾਂ ਹੀ ਚੱਲਣਾ ਕੰਮ। ਦੋ ਨੰਬਰ ਨੇ ਜੀ, ਇੱਕ ਹੈਗਾ ਆਪਣੇ ਕੋਲੋਂ 23 42 171 ਤੇ ਦੂਸਰਾ 28 13 74। ਜਿਹੜਾ ਉਹ ਨੰਬਰ ਹੈ, ਉਹ ਨੰਬਰ 'ਤੇ ਪ੍ਰੋਪਰ ਕਾਲ ਕਨੈਕਸ਼ਨ 'ਚ ਨਹੀਂ ਆ ਰਹੀ ਸੀ, ਫਿਰ ਇਸ ਕਰਕੇ ਇਹ ਨੰਬਰ ਲਗਾਇਆ। ਅਗਰ ਤੁਹਾਡੀ ਕਾਲ ਰਾਹੀਂ ਅਸੀਂ ਫਿਰ ਤੋਂ ਦੱਸਣਾ ਚਾਹਾਂਗੇ ਸਾਰੇ ਸੁਣਨ ਵਾਲਿਆਂ ਨੂੰ, ਜਿਹੜੇ ਵੀ ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੁੰਦੇ ਨੇ, ਸ਼ਿਰਕਤ ਕਰਨਾ ਚਾਹੁੰਦੇ ਨੇ, ਸਾਡਾ ਨੰਬਰ ਆ ਜਿਹੜਾ ਚੱਲ ਰਿਹਾ ਜੀ 28 13 074 ਹੈ। ਅਤੇ ਅੱਜ ਕਿਹੜਾ ਗੀਤ ਸੁਣਾਓਗੇ? ਮੁਹੰਮਦ ਸਦੀਕ ਸਾਹਿਬ ਦੀਆਂ ਬੋਲੀਆਂ। ਬਿਲਕੁਲ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 23 42 171 ਔਰ ਦੂਸਰਾ ਨੰਬਰ ਹੈ 28 13 074।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਤੁਸੀਂ ਆਨੰਦ ਮਾਣਦੇ ਸੀ ਮੁਹੰਮਦ ਸਦੀਕ ਸਾਹਿਬ ਦੀ ਗਾਈਆਂ ਕੁਛ ਬੋਲੀਆਂ ਦਾ। ਅਤੇ ਆਓ ਹੁਣ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਨਾਲ। ਹੈਲੋ,
1: ਹੈਲੋ ਅਮਿਤ ਭਾਅ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਅਮਿਤ ਭਾਅ ਜੀ ਬੋਲ ਰਿਹਾ ਜੀ, ਦੂਰਦਰਸ਼ਨ ਵੈਬਸਾਈਟ।
0: ਵਾਹ ਜੀ ਵਾਹ ਬੇਟੋ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ?
1: ਥੈਂਕ ਯੂ ਜੀ, ਬਹੁਤ ਵਧੀਆ। ਥੈਂਕ ਯੂ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ।
0: ਹੋਰ ਸੁਣਾਓ ਜੀ, ਕੀ ਕਰ ਰਹੇ ਸੀ?
1: ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ, ਮੈਂ ਕੋਲ ਲਗਾ ਦਿਖਾ ਰਿਹਾ ਸੀ।
0: ਅੱਛਾ ਜੀ, ਕਾਲ ਆਰਾਮ ਨਾਲ ਮਿਲ ਜਾਂਦੀ ਹੈ ਕਿ ਨਹੀਂ? ਕਾਲ ਆਰਾਮ ਨਾਲ ਮਿਲ ਜਾਂਦੀ ਹੈ ਕਿ ਮੁਸ਼ਕਿਲ ਹੁੰਦੀ ਹੈ?
1: ਹਾਂ ਜੀ, ਹਾਂ ਜੀ ਜੀ, ਮਿਲ ਜਾਂਦੀ ਹੈ, ਥੋੜਾ ਟਾਈਮ ਤੇ ਜ਼ਰੂਰ ਲੱਗਦਾ ਹੈ
0: ਜੀ। ਜੀ ਜੀ ਜੀ ਜੀ, ਚਲੋ ਅੱਜ ਤੁਹਾਡੀ ਕਾਲ ਲੱਗੀ ਅਤੇ ਇਸ ਖੁਸ਼ੀ ਦੱਸੋ ਤੁਹਾਨੂੰ, ਸਾਨੂੰ ਸਾਰਿਆਂ ਨੂੰ ਕਿਹੜਾ ਗੀਤ ਸੁਣਾਓਗੇ?
1: ਹਾਂ ਜੀ ਅਮਿਤ ਭਾਅ ਜੀ, ਤੁਸੀਂ ਗਾਣਾ ਸੁਣਾ ਦਿਓ, ਗੁਰਦਾਸ ਮਾਨ ਦਾ ਗਾਣਾ ਜੀ, ਇੱਕ ਫੁੱਲ ਤੋੜ ਲੈਣ ਦੀ ਸੁਣਾ ਦਿਓ। ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ।
0: ਚਲੋ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਿੱਟੂ ਜੀ। ਉਮੀਦ ਕਰਦੇ ਸਾਨੂੰ ਤੁਸੀਂ ਇਸੇ ਤਰ੍ਹਾਂ ਕਾਲ ਕਰਦੇ ਰਹੋਗੇ ਅਤੇ ਪ੍ਰੋਗਰਾਮ 'ਚ ਚਾਰ ਚੰਨ ਲਾਉਂਦੇ ਰਹੋਗੇ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਗੁਰਦਾਸ ਮਾਨ ਅਤੇ ਸਾਥੀਆਂ ਦੀ ਆਵਾਜ਼ਾਂ 'ਚ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਅਸੀਂ ਸਾਰੇ ਆਨੰਦ ਮਾਣ ਰਹੇ ਸੀ ਗੁਰਦਾਸ ਮਾਨ ਸਾਹਿਬ ਨੇ ਗਾਏ ਹੋਏ ਇਸ ਗੀਤ ਦਾ, ਜਿਹਦੀ ਫਰਮਾਇਸ਼ ਸਾਨੂੰ ਬਿੱਟੂ ਜੀ ਨੇ ਕੀਤੀ ਸੀ ਜਲੰਧਰ ਤੋਂ, ਦੂਰਦਰਸ਼ਨ ਦੀ ਬੈਕ ਸਾਈਡ ਤੋਂ। ਬਹੁਤ ਪਿਆਰਾ ਗੀਤ ਬਿੱਟੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਵਿੱਚ ਇੰਨਾ ਵਧੀਆ ਗੀਤ ਚਲਵਾਉਣ ਦੇ ਲਈ। ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਸਾਹਿਬ ਆਏ ਨੇ ਜੀ? ਜੀ ਆਈ ਨੂੰ ਆਖਦੇ ਆ, ਆਪਣਾ ਦੱਸੋ। ਜਨਕ ਰਾਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਆਪਣੇ ਬਾਰੇ ਕੋਈ ਦੱਸੋ ਜਨਕ ਜੀ, ਇਸ ਟਾਈਮ ਕੀ ਕਰ ਰਹੇ ਸੀਗੇ?
1: ਸਰ ਜੀ ਬਸ ਆਪ ਜੀ ਦਾ ਪ੍ਰੋਗਰਾਮ ਸੁਣ ਰਹੇ ਜੀ।
0: ਚਲੋ ਬਹੁਤ ਬਹੁਤ ਸ਼ੁਕਰੀਆ। ਤੇ ਵੈਸੇ ਕੀ ਕੰਮ ਕਰਦੇ ਹੋ?
1: ਸਰ ਜੀ ਮੇਰਾ ਹਲਵਾਈ ਦਾ ਕੰਮ ਹੈ ਜੀ।

ਬਿਲਕੁਲ ਜੀ, ਬਹੁਤ ਪਿਆਰਾ ਗੀਤ ਮੁਹੰਮਦ ਰਫੀ ਸਾਹਿਬ ਦੀ ਆਵਾਜ਼ਾਂ ਵਿੱਚ ਅਸੀਂ ਹੁਣ ਸੁਣ ਰਹੇ ਸੀ। ਇਹਦੀ ਫਰਮਾਇਸ਼ ਸਾਨੂੰ ਚਨਕ ਰਾਜ ਨੇ ਕੀਤੀ ਸੀ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਜੀ ਕੁਝ ਵਟਸਐਪ ਮੈਸੇਜਸ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ। ਪਹਿਲਾ ਵਟਸਐਪ ਮੈਸੇਜ ਸਾਨੂੰ ਹੁਸ਼ਿਆਰਪੁਰ ਤੋਂ ਮਿਲਿਆ, ਨਵੀਂ ਕਲੋਨੀ ਤੋਂ। ਪੇਜਰੇ ਨੇ ਬੂਟਾ ਸਿੰਘ, ਸਾਧੂ ਸਿੰਘ, ਮਾਧੋ ਸਿੰਘ ਅਤੇ ਬਹੁਤ ਸਾਰੇ ਸਾਥੀ ਇਹ ਸੁਣਨਾ ਚਾਹੁੰਦੇ ਨੇ ਹੰਸਰਾਜ ਹੰਸ ਦਾ ਕੋਈ ਵੀ ਪੰਜਾਬੀ ਗੀਤ। ਬਿਲਕੁਲ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਮੈਸੇਜ ਭੇਜਣ ਲਈ ਬਹੁਤ ਬਹੁਤ ਧੰਨਵਾਦ। ਅਗਲਾ ਵਟਸਐਪ ਮੈਸੇਜ ਜਲੰਧਰ ਤੋਂ ਮਿਲ ਰਿਹਾ ਜੀ, ਔਰ ਸਾਨੂੰ ਪੇਜਰੇ ਨੇ ਮਾਡਲ ਟਾਊਨ ਤੋਂ ਜੈਨ ਪਰਿਵਾਰ ਦੇ ਬਹੁਤ ਸਾਰੇ ਸਾਥੀ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੌਗਾਤ ਵਿੱਚ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਪਟਿਆਲਾ ਤੋਂ,

ਤਾਜ ਕਲੋਨੀ ਤੋਂ ਪਿਜਨ ਵਾਲੇ ਨੇ, ਬਬਲੂ, ਪਿੱਟੂ, ਮਿੰਕੂ, ਸਾਹਿਲ ਅਰੋੜਾ ਅਤੇ ਬਹੁਤ ਸਾਰੇ ਸਾਥੀ, ਇਹ ਕਹਿੰਦੇ ਨੇ ਕੋਈ ਵੀ ਪੰਜਾਬੀ ਸਾਨੂੰ ਗੀਤ ਸੁਣਵਾ ਦਿਓ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਹੰਸਰਾਜ ਹੰਸ ਅਤੇ ਸਾਥੀਆਂ ਦੀ ਆਵਾਜ਼ 'ਚ ਇਹ ਗੀਤ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਅਤੇ ਆਓ ਫਿਰ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਹਾਂਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਵਾਹ ਜੀ ਵਾਹ, ਰਾਜੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੁਗਾਤ।
1: ਧੰਨਵਾਦ ਸਰ ਜੀ, ਤੁਹਾਡਾ ਵੀ ਸਵਾਗਤ ਹੈ ਜੀ।
0: ਕੀ ਹਾਲ ਚਾਲ ਨੇ ਚੰਡੀਗੜ੍ਹ ਦੇ?
1: ਬਹੁਤ ਵਧੀਆ ਨੇ, ਮੌਸਮ ਠੀਕ ਹੈ ਜੀ, ਠੰਡਾ ਪਿਆ।
0: ਠੰਡਾ ਹੋ ਗਿਆ ਮੌਸਮ?
1: ਹਾਂਜੀ ਹਾਂ, ਬਾਹਰ ਸਫਾਈ।
0: ਚਲੋ, ਅੱਜ ਪਊਗੀ ਕਿ ਦੁਬਾਰਾ ਕਿ ਕੱਲ ਪੈ ਗਈ ਕਾਫੀ ਹੈ?
1: ਇਹ ਹਲਕੀ ਕੱਲੋਂ ਵੀ ਪਊਗੀ ਥੋੜੀ, ਪਰਸੋਂ 14 ਤਰੀਕ ਤੱਕ ਮੌਸਮ ਖਰਾਬ।
0: ਨਹੀਂ ਚਲੋ, ਮਾੜੀ ਸ਼ਾਂਤੀ ਹੋ ਜਾਏਗੀ ਗਰਮੀ ਨਾਲ। ਖਰਾਬ ਕਿਉਂ ਕਹਿੰਦੇ ਹੋ, ਚੰਗਾ ਮੌਸਮ ਕੋਲ ਹੈ ਕਿ ਨਹੀਂ?
1: ਬਾਰਿਸ਼ ਵਾਲਾ ਮੌਸਮ ਹੈ ਜੀ।
0: ਚਲੋ, ਜੋ ਰੱਬ ਦੇ ਰੰਗ ਸਹਿਣੇ ਹੀ ਪੈਂਦੇ ਹੈ ਨਾ ਜੀ। ਅੱਜ ਕਿਹੜਾ ਗੀਤ ਸੁਣਵਾਈਏ ਤੁਹਾਨੂੰ?
1: ਗੁਰਦਾਸ ਮਾਨ ਦਾ ਗੀਤ ਸੁਣਨਾ ਜੀ।
0: ਗੁਰਦਾਸ ਮਾਨ ਦਾ ਗੀਤ ਸੁਣਾ ਲਈਏ। ਤੇ ਹੋਰ ਸੁਣਾਓ, ਕੀ ਹਾਲ ਚਾਲ, ਨਵੇਂ ਤਾਜੀ ਕੀ ਖਬਰ ਹੈ?
1: ਬਹੁਤ ਵਧੀਆ ਨੇ ਖਬਰ, ਟਾਈਮ ਪਾਸ ਹੋ ਜਾਂਦਾ, ਦਿਹਾੜੀ ਲਾਈ ਜਾਂਦੀ।
0: ਚਲੋ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰ ਰਾਜੂ ਜੀ। ਇਸੇ ਤਰ੍ਹਾਂ ਆਪਣਾ ਪਿਆਰ ਬਣਾਏ ਰੱਖੋ ਪ੍ਰੋਗਰਾਮ ਸੁਗਾਤ ਦੇ ਨਾਲ। ਤੁਹਾਡੀ ਪਸੰਦ ਦਾ ਗੀਤ ਗੁਰਦਾਸ ਮਾਨ, ਦਲਜੀਤ ਦੋਸਾਂਝ ਦਾ ਇੱਕ ਯੁਗਲ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਜੇ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 28 13 074।

0: ਬਿਲਕੁਲ ਜੀ, ਗੁਰਦਾਸ ਮਾਨ ਸਾਹਿਬ ਦੀ ਇਸ ਗੱਲ ਤੋਂ ਮੈਂ ਪੂਰਾ ਪੂਰਾ ਇਤਫਾਕ ਕਰਦਾ, ਬਿਲਕੁਲ ਐਗਰੀ ਕਰਦਾ ਕਿ ਦੁਨੀਆ ਦਾ ਕੀ ਬਣੇਗਾ ਇਹ ਸਿਰਫ ਪਰਮ ਪਿਤਾ ਪਰਮੇਸ਼ਵਰ ਨੂੰ ਪਤਾ, ਉਸ ਮਾਲਕ ਨੂੰ ਪਤਾ ਜੀ। ਅਸੀਂ ਸਾਰੇ ਟਾਈਮ ਪਾਸ ਕਰਨ ਆ ਰਹੇ ਹਾਂ ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਜੀ, ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸਰ, ਮੈਂ ਸੰਤੋਸ਼ ਕੁਮਾਰ ਯਾਦਵ, ਮੈਂ ਕੋਜੀਕੋਡ ਕੇਰਲ ਮੈਡੀਕਲ ਕਾਲਜ ਸੇ ਬੋਲ ਰਹਾ ਹੂੰ ਸਰ।
0: ਅਰੇ ਸੰਤੋਸ਼ ਜੀ, ਆਪਕਾ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਸੁਗਾਤ ਮੇ।
1: ਸਰ, ਆਪਕਾ ਵੀ ਬਹੁਤ ਬਹੁਤ ਸਵਾਗਤ ਹੈ ਸਰ, ਆਪਕਾ ਸਵਾਗਤ ਹੈ। ਇਨਾ ਕੇਰਲ ਮੇ ਆਈਏ, ਆਪ ਕੋਜੀਕੋਡ ਆਈਏ, ਮੈਂ ਇਧਰ ਆਪਕੋ ਪੂਰਾ ਘੁਮਾਤਾ ਹੂੰ।
0: ਠੀਕ ਹੈ, ਕਭੀ ਮੌਕਾ ਲੱਗੇਗਾ ਤਾਂ ਜ਼ਰੂਰ ਆਏਂਗੇ, ਆਪਕੋ ਵੀ ਮਿਲ ਕੇ
1: ਜਾਏਂਗੇ। ਸਰ, ਜਬ ਆਪ ਆਈਏਗਾ ਤੋ ਮੇਰੇ ਕੋ ਕਾਲ ਕੀਜੀਏਗਾ, ਇਤਨਾ ਅੱਛਾ ਲੱਗੇਗਾ ਇਧਰ। ਔਰ ਅਭੀ ਹੈ ਨਾ ਇਧਰ ਬਾਰਿਸ਼ ਕਾ ਟਾਈਮ ਹੈ, ਡੇਲੀ ਸਰ ਬਾਰਿਸ਼ ਹੋਤਾ ਹੈ, ਅਭੀ ਸਟਾਰਟ ਹੈ।
0: ਬਿਲਕੁਲ, ਹਮਾਰੇ ਵੀ ਪੰਜਾਬ ਮੇ ਇਸ ਨਾਰਥ ਮੇ ਬਾਰਿਸ਼ ਹੋ ਰਹਾ ਹੈ ਕਾਫੀ ਜਗ੍ਹਾ ਪੇ, ਤੋ ਮੌਸਮ ਕਾਫੀ ਸੁਹਾਨਾ ਹੋ ਗਿਆ। ਅੱਛਾ ਸੰਤੋਸ਼ ਜੀ, ਆਪਕੋ ਪੰਜਾਬੀ ਸਮਝ ਮੇ ਆਤਾ ਹੈ ਲੇਕਿਨ ਆਪ ਬੋਲ ਨਹੀਂ ਪਾਤੇ ਹੈਂ, ਐਸਾ ਹੀ?
1: ਨਹੀਂ ਬਿਲਕੁਲ ਸਰ, ਇਹ ਨਾ ਸਰ, ਮੈਂ ਤੁਹਾਨੂੰ ਮਲੇ ਬੋਲਣ ਲੱਗਾ ਸੀ, ਪੰਜਾਬੀ ਸਾਨੂੰ ਹੈ ਨਾ ਸਮਝ, ਜੇ ਮੈਂ ਅਭੀ ਹੈ ਨਾ ਮੇਰੇ ਕੋ ਜ਼ਿਆਦਾ ਸਮਝਦਾਰ ਹੋ ਗਿਆ ਨਾ, ਮੈਂ ਪੰਜਾਬ ਮੇ ਮੇਰੇ ਕੋ ਜਾਸਤੀ ਸਮਝਦਾਰ ਵੀ ਹੁਆ, ਮੈਂ ਇਧਰ ਆਨੇ ਕੇ ਬਾਅਦ ਲੈਂਗੀ ਸੋਰਾ ਚੇਂਜ ਹੋ ਜਾ, ਮੇਰੇ ਪੰਜਾਬੀ ਮੇਰਾ ਦਿਲ ਮੇ ਆਈ ਹੈ,
0: ਬਹੁਤ ਅੱਛੀ ਬਾਤ,
1: ਪੰਜਾਬੀ ਫੁੱਲ ਸਮਝ ਆਤਾ ਹੈ।
0: ਚਲੋ ਚਲੋ, ਅੱਜ ਆਪ ਕੌਨ ਸਾ ਗੀਤ ਸੁਣਨਾ ਚਾਹੇਂਗੇ ਸੰਤੋਸ਼ ਜੀ, ਔਰ ਹਮੇ ਕੌਨ ਸਾ ਗੀਤ ਸੁਣਾਏਂਗੇ?
1: ਆਪ ਆਪਣੇ ਮਨ ਪਸੰਦ ਕਾ ਆਪ ਸੌਂਗ ਸੁਣਾਈਏ, ਆਪ ਇਧਰ ਘੁੰਮਣੇ ਕੇ ਲਈ ਕੇਰਲ ਆਈਏ, ਆਪ ਕੇਰਲ ਜਬ ਆਈਏਗਾ ਤੋ ਮੁਝੇ ਬੋਲੀਏਗਾ, ਆਪਕੋ ਪੂਰਾ ਕੇਰਲਾ ਇਧਰ ਸਿਟੀ ਤੋ ਮੈਂ ਪੂਰਾ ਘੁਮਾਉਂਗਾ।
0: ਆਪ ਪੰਜਾਬ ਮੇ ਵੀ ਰਹੇ ਹੈ ਨਾ ਸ਼ਾਇਦ?
1: ਹਾਂ, ਮੈਂ ਪੰਜਾਬ ਮੇ ਸਰ, ਮੈਂ ਪੰਜਾਬ ਮੈਂ ਛੋਟੇ ਸਮੇਂ 1991 ਸੇ ਮੈਂ ਥਾ, ਮੈਂ ਛੋਟੇ ਸਮੇਂ ਪੰਜਾਬ ਮੇ, ਮੈਂ 2017 ਤੱਕ ਰਹਾ ਹੂੰ ਮੈਂ।
0: ਚਲੋ ਚਲੋ ਚਲੋ, ਮਤਲਬ ਪੰਜਾਬ ਸੇ ਆਪਕਾ ਪੁਰਾਣਾ ਰਿਸ਼ਤਾ ਹੈ, ਪਿਆਰ ਹੈ।
1: ਮੈਂ ਪੰਜਾਬ ਸਰ, ਮੈਂ ਪੰਜਾਬ ਤੋਂ ਮੈਂ ਛੋੜ ਨਹੀਂ ਸਕਦਾ, ਔਰ ਪੰਜਾਬ ਦੇ ਇਤਨਾ ਸਵਾਬ ਅੱਛਾ ਹੈ ਸਰ, ਇਹ ਮੇਰਾ ਦਿਲ ਮੇ ਹੈ, ਔਰ ਜਿਧਰ ਮੈਂ ਅਭੀ ਵੀ ਕੇਰਲ ਮੇ ਹੂੰ, ਇਹ ਵੀ ਦਿਲ ਮੇ ਮੇਰਾ ਦਿਲ ਮੇ, ਇਧਰ ਆਓ ਤੋ ਮੈਂ ਆਪਕੋ ਪੂਰੇ ਕੇਰਲਾ ਜਿਧਰ ਬੋਲੀਏਗਾ ਨਾ ਮੈਂ ਪੂਰਾ ਘੁਮਾ ਦੂੰਗਾ ਮੈਂ ਆਪਕੋ।
0: ਠੀਕ ਹੈ ਸੰਤੋਸ਼ ਜੀ, ਆਪਸੇ ਬਾਤਚੀਤ ਕਰਕੇ ਬਹੁਤ ਅੱਛਾ ਲਗਾ, ਬਾਰਿਸ਼ ਕੇ ਮੌਸਮ ਮੇ ਆਪਕੇ ਲੀਏ ਬੱਬੂ ਮਾਨ ਕੀ ਆਵਾਜ਼ ਮੇ ਯੇ ਪੰਜਾਬੀ ਗੀਤ ਆ ਰਹਾ ਹੈ ਜੀ, ਸ਼ੁਕਰੀਆ ਕਾਲ ਕਰਨੇ ਕੇ ਲੀਏ। ਅਗਰ ਤੁਸੀਂ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ ਜੀ 0181 28 13 074। ਜੀ ਹਾਂ ਜੀ, ਅੱਜ ਜਿਹੜਾ ਨੰਬਰ ਚੱਲ ਰਿਹਾ ਉਹ ਥੋੜ੍ਹਾ ਜਿਹਾ ਅਲੱਗ ਹੈ, ਪੁਰਾਣਾ ਨੰਬਰ ਹੈ, ਪਰ ਆਪਾਂ ਇਸ ਨੰਬਰ 'ਤੇ ਤੁਹਾਨੂੰ ਇੱਕ ਵਾਰੀ ਫਿਰ ਤੋਂ ਯਾਦ ਕਰਵਾ ਦਿੰਦੇ ਹਾਂ, 28 13 074। ਅਗਰ ਤੁਸੀਂ ਵਟਸਐਪ ਮੈਸੇਜ ਕਰਨਾ ਚਾਹੁੰਦੇ ਹੋ 9465536077।
2: ਸੌਣ ਦੀ ਝੜੀ ਨੀ ਲੱਗੀ ਸੌਣ ਦੀ ਝੜੀ, ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ।

0: ਬਿਲਕੁਲ ਜੀ, ਬਾਰਿਸ਼ ਪੈ ਰਹੀ ਹੋਵੇ ਤਾਂ ਹਰ ਇੱਕ ਬੰਦੇ ਦਾ ਮਨ ਹਲਕਾ ਹੁੰਦਾ, ਕਿਉਂਕਿ ਗਰਮੀ ਵਾਕਈ ਬਹੁਤ ਜ਼ਿਆਦਾ ਪੈ ਰਹੀ ਸੀ। ਅਤੇ ਬੱਬੂ ਮਾਂਜੇ ਇਸ ਗੀਤ ਦੇ ਨਾਲ ਸੁਣ ਕੇ ਸਭ ਦਾ ਮਨ ਖੁਸ਼ ਹੋਇਆ ਹੋਵੇਗਾ। ਅਤੇ ਇਸ ਗੀਤ ਦੀ ਫਰਮਾਇਸ਼ ਸਾਨੂੰ ਸੰਤੋਸ਼ ਜੀ ਨੇ ਕੇਰਲਾ ਤੋਂ ਕੀਤੀ ਸੀ। ਉਮੀਦ ਕਰਦੇ ਹਾਂ ਜੀ ਤੁਸੀਂ ਵੀ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਵੇਗਾ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਕੌਣ ਸਾਹਿਬ ਬੋਲ ਰਹੇ ਨੇ ਜੀ, ਕਿਹੜੀ ਜਗ੍ਹਾ ਤੋਂ?
1: ਮਹੇਸ਼ਗਰ ਮੰਡੀ ਹਰਜੀ ਰਾਮ ਮਲੋੜ ਤੋਂ।
0: ਤੁਹਾਡਾ ਸਵਾਗਤ ਹੈ ਜੀ, ਬਹੁਤ ਬਹੁਤ ਪ੍ਰੋਗਰਾਮ।
1: ਧੰਨਵਾਦ ਜੀ।
0: ਹੋਰ ਸੁਣਾਓ, ਸ਼ਹਿਰ ਦਾ ਕੀ ਹਾਲ ਚਾਲ ਨੇ? ਬਾਰਿਸ਼ ਬੁਰਿਸ਼ ਕੋਈ ਹੋਈ ਕਿ ਗਰਮੀ?
1: ਹਾਂ, ਬਾਰਿਸ਼ ਹੁਣੇ ਪੈ ਕੇ ਹਟ ਗਈ ਜੀ, 10 ਮਿੰਟ ਹੋਏ।
0: ਚਲੋ, ਮੌਸਮ ਸੁਹਾਣਾ ਹੈ ਫਿਰ।
1: ਹਾਂਜੀ,
0: ਠੀਕ ਹੈ ਠੀਕ ਹੈ। ਤੇ ਆਪਣੇ ਬਾਰੇ ਕੁਝ ਦੱਸੋ, ਗਰਗ ਸਾਹਿਬ ਕੀ ਕੰਮ ਕਰ ਕਰਦੇ ਹੋ?
1: ਮੈਂ ਪਹਿਲਾਂ ਅਕੈਡਮੀ ਚਲਾਉਂਦਾ ਸੀ, ਹੁਣ ਇਲੈਕਟ੍ਰੋਨਿਕ ਦਾ ਕੰਮ ਆ ਜੀ।
0: ਵਾਹ ਜੀ ਵਾਹ, ਬਹੁਤ ਖੁਸ਼ੀ ਹੋਈ ਤੁਹਾਨੂੰ ਗੱਲਬਾਤ ਕਰਕੇ। ਤੇ ਦਿਨੇ ਵੀ ਮੌਕਾ ਮਿਲਦਾ ਰੇਡੀਓ ਸੁਣਨ ਦਾ ਕਿ ਰਾਤੀ ਸੁਣ ਪਾਉਂਦੇ?
1: ਹਾਂਜੀ, ਦਿਨੇ ਵੀ ਸੁਣਦੇ ਜੀ।
0: ਠੀਕ ਹੈ, ਅੱਜ ਕਿਹੜਾ ਗੀਤ ਸੁਣਵਾਓਗੇ ਪ੍ਰੋਗਰਾਮ ਵਿੱਚ?
1: ਅੱਜ ਜੀ ਹੁਣ ਬਰਸਾਤ ਪੈ ਗਈ ਤੇ ਸੌਣ ਦੀ ਝੜੀ ਦਾ ਵੀ ਲੱਗ ਗਿਆ ਜੀ।
0: ਜੀ ਜੀ ਜੀ ਜੀ,
1: ਤੇ ਹੁਣ ਮਨ ਨੱਚੇ ਛਮ ਛਮ ਨੱਚੀ ਜਾਂਦਾ ਜੀ।
0: ਛਮ ਛਮ ਨੱਚੇ, ਵਾਹ ਜੀ ਵਾਹ। ਇਹ ਕਿਹਨਾਂ ਦਾ ਗੀਤ ਹੈ ਜੀ?
1: ਚੰਨੀ ਸਿੰਘ ਦਾ ਜੀ।
0: ਚੰਨੀ ਸਿੰਘ, ਲਓ ਮੈਂ ਕੱਢ ਦੇਣਾ ਸਰ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਗਰਗ ਸਾਹਿਬ। ਉਮੀਦ ਕਰਦੇ ਹਾਂ ਤੁਸੀਂ ਪ੍ਰੋਗਰਾਮ ਨੂੰ ਇਸ ਤਰ੍ਹਾਂ ਬਣੇ ਰਹੋਗੇ ਔਰ ਪਿਆਰੇ ਪਿਆਰੇ ਮੈਸੇਜ ਭੇਜਦੇ ਰਹੋਗੇ ਅਤੇ ਨਾਲ ਨਾਲ ਕਾਲ ਵੀ ਕਰਦੇ ਰਹੋਗੇ। ਆਪਣੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਅਸੀਂ ਤੁਹਾਡੇ ਪਿਆਰ ਨਾਲ ਭੇਜੇ ਹੋਏ ਖਤਾਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਜ਼ਰੂਰ ਜ਼ਰੂਰ ਸ਼ਾਮਿਲ ਕਰਾਂਗੇ। ਵਟਸਐਪ ਮੈਸੇਜਸ ਵੀ ਸ਼ਾਮਿਲ ਕਰਾਂਗੇ ਔਰ ਕਾਲਸ ਤਾਂ ਆਪਾਂ ਲੈ ਹੀ ਰਹੇ ਹਾਂ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਗਰਗ ਸਾਹਿਬ ਦੀ ਫਰਮਾਇਸ਼, ਆਸ਼ਾ ਮੋਸਲੇ, ਚੰਨੀ ਸਿੰਘ ਦਾ ਇੱਕ ਯੁਗਲ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਸੁਗਾਤ।

0: ਤੁਸੀਂ ਸੁਣ ਰਹੇ ਸੀ ਆਸ਼ਾ ਭੋਸਲੇ ਅਤੇ ਚੰਨੇ ਸਿੰਘ ਦਾ ਇੱਕ ਯੁਗਲ ਗੀਤ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਜੀ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕੌਰ ਦੇ ਨਾਲ। ਹੈਲੋ
1: ਹੈਲੋ ਜੀ, ਨਮਸਕਾਰ, ਸਤਿ ਸ੍ਰੀ ਅਕਾਲ ਜੀ।
0: ਹਾਂਜੀ, ਕੌਣ ਬੋਲ ਰਹੇ ਨੇ ਜੀ, ਕਿਹੜੀ ਜਗ੍ਹਾ ਤੋਂ
1: ਜੀ? ਵਿਸ਼ਨੂੰ ਪ੍ਰਸਾਦ ਫਿਰੋਜ਼ਪੁਰ ਤੋਂ ਜੀ।
0: ਵਿਸ਼ਨੂੰ ਪ੍ਰਸਾਦ ਜੀ, ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ
1: ਜੀ। ਬਹੁਤ ਬਹੁਤ ਧੰਨਵਾਦ ਸਰ ਜੀ,
0: ਤੁਹਾਡੀ ਕਾਲ ਲੱਗੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਤੁਹਾਡੀ ਆਵਾਜ਼ ਇਸ ਵੇਲੇ
1: ਬਿਲਕੁਲ ਜੀ, ਬੜੀ ਖੁਸ਼ੀ ਹੋ ਰਹੀ ਹੈ ਜੀ।
0: ਜੀ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਰਹੀ ਹੈ ਆਕਾਸ਼ਵਾਣੀ ਦੇ ਰਾਹੀਂ। ਅੱਜ ਕਿਹੜਾ ਗੀਤ ਸੁਣਵਾਉਣਾ ਚਾਹੋਗੇ
1: ਜੀ? ਅੱਜ ਮੈਂ ਗਾਣਾ ਸੁਣਨਾ ਜੀ, ਬੜਾ ਪੰਜਾਬੀ ਸੌਂਗ ਹੈ ਜੀ, ਬੜਾ ਪੁਰਾਣਾ ਜਿਹਾ ਗੀਤ ਹੈ ਜੀ, ਮੇਰੇ ਮਨ ਬਹੁਤ ਮਨ
0: ਭਾਉਂਦਾ ਗੀਤ ਹੈ ਜੀ। ਦੱਸੋ।
1: ਹਾਂਜੀ, ਮਿੱਤਰਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ ਚੜਦਾ, ਜੇ ਵਾਦ ਹੈ ਰਮੇਸ਼ ਰੰਗੀਲਾ ਤੇ ਸੁਰਿੰਦਰ ਕੌਰ।
0: ਵਿਸ਼ਨੂੰ ਜੀ, ਤਾਂ ਬਹੁਤ ਪੁਰਾਣਾ ਗੀਤ ਹੈ, ਤੁਸੀਂ ਕਿੰਨੇ ਸਾਲ ਤੋਂ ਰੇਡੀਓ ਦੇ ਨਾਲ ਜੁੜੇ ਹੋ? ਆਪਣੇ ਬਾਰੇ ਕੁਝ ਦੱਸੋ।
1: ਰੇਡੀਓ ਤੇ ਤਾਂ ਮੈਂ ਆਕਾਸ਼ਵਾਣੀ ਜਲੰਧਰ ਨਾਲ ਤਾਂ 1995 ਤੋਂ ਜੁੜਿਆ ਹੋਇਆ।
0: ਓ ਵਾਹ ਜੀ ਵਾਹ, ਇੰਨਾ ਪੁਰਾਣਾ, 30 ਸਾਲ 31 ਸਾਲ ਤੋਂ ਤੁਸੀਂ ਜਿਹੜਾ ਵੇ।
1: ਬਿਲਕੁਲ ਬਿਲਕੁਲ ਜੀ, ਮੈਂ ਇੱਥੇ ਬਹੁਤ ਵਧੀਆ ਆਕਾਸ਼ਵਾਣੀ ਜਲੰਧਰ ਤੇ ਜਿਹੜੇ ਵੀ ਪ੍ਰੋਗਰਾਮ ਲਗਭਗ ਮੈਂ ਸਾਰੇ ਬੜੇ ਸ਼ੌਕ ਨਾਲ ਸੁਣਦਾ ਹੁੰਦਾ ਜੀ।
0: ਤੁਹਾਡੇ ਵਰਗੇ ਸਰੋਤਾ ਸਾਡੇ ਲਈ ਬਿਲਕੁਲ ਪ੍ਰਾਊਡ ਔਰ ਬਹੁਤ ਫਖਰ ਦੀ ਗੱਲ ਹੈ ਕਿ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਤੁਸੀਂ ਪ੍ਰੋਗਰਾਮ ਵਿੱਚ ਹਿੱਸਾ ਲਿਆ, ਸਾਨੂੰ ਬਹੁਤ ਚੰਗਾ ਲੱਗਿਆ। ਵਿਸ਼ਨੂੰ ਜੀ, ਦੁਬਾਰਾ ਵੀ ਕਾਲ ਕਰਨਾ, ਔਰ ਅਗਰ ਤੁਸੀਂ ਮੈਸੇਜ ਭੇਜਣਾ ਚਾਹੁੰਦੇ ਹੋ 94-655-3677, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ।
1: ਜੀ ਜੀ, ਮੇਰੇ ਕੋਲ ਨੰਬਰ ਹੈਗਾ ਜੀ, ਕਈ ਵਾਰ ਮੈਸੇਜ ਵੀ ਕਰਦਾ ਹੁੰਦਾ ਮੈਂ।
0: ਚਲੋ, ਸ਼ੁਕਰੀਆ ਵਿਸ਼ਨੂੰ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਗੱਲਬਾਤ ਕਰਕੇ, ਸਾਨੂੰ ਬਹੁਤ ਚੰਗਾ ਲੱਗਿਆ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਅਗਰ ਤੁਸੀਂ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 28-13074।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਤੁਸੀਂ ਆਨੰਦ ਮਾਣ ਰਹੇ ਸੀ ਨਿਮਰਤ ਖਹਿਰਾ ਦੇ ਗਾਏ ਹੋਏ ਇੱਕ ਪੰਜਾਬੀ ਗੀਤ ਦਾ। ਇਸ ਗੀਤ ਦੀ ਫਰਮਾਇਸ਼ ਸਾਨੂੰ ਦੇਸ ਰਾਜ ਜੀ ਨੇ ਹਰਿਆਣਾ ਤੋਂ ਕੀਤੀ ਸੀ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਕੁਛ ਵਟਸਐਪ ਮੈਸੇਜਿਸ ਅਤੇ ਖੱਤ ਸ਼ਾਮਿਲ ਕਰਦੇ ਹਾਂ। ਪਹਿਲਾ ਖੱਤ ਸਾਨੂੰ ਮਿਲਿਆ ਜੀ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ। ਭੇਜਣ ਵਾਲੇ ਨੇ ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ ਚੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ। ਇਹ ਕਹਿੰਦੇ ਨੇ ਕੋਈ ਵੀ ਆਪਣੀ ਪਸੰਦ ਦਾ ਪੰਜਾਬੀ ਗੀਤ ਸੁਣਵਾ ਦਿਓ। ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਇਹ ਸੁਣਨਾ ਚਾਹੁੰਦੇ ਨੇ ਮਿਸ ਪੂਜਾ ਦੀ ਆਵਾਜ਼ਾਂ ਵਿੱਚ ਕੋਈ ਵੀ ਪੰਜਾਬੀ ਗੀਤ। ਅਤੇ ਆਓ ਜੀ ਸੁਣਦੇ ਹਾਂ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਉੱਪਰ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਮਿਸ ਪੂਜਾ ਦੇ ਗਾਏ ਹੋਏ ਇਸ ਗੀਤ ਨੂੰ।
1: ਕਿੰਨਾ ਸੋਹਣਾ ਮੇਰਾ ਮਾਹੀ ਮੇਰੇ ਚਾਹੁੰਦੇ ਸਾਹਮਣੇ

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀ ਟੀ ਐੱਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਸਾਡੇ ਸਟੂਡੀਓ ਦੇ ਘੜੀ ਦੇ ਮੁਤਾਬਕ ਇਸ ਵੇਲੇ ਰਾਤ ਦੇ 12:20 ਹੋਏ ਨੇ। ਇਹ ਪ੍ਰੋਗਰਾਮ ਸੁਗਾਤ ਜਾਰੀ ਰਹੇਗਾ ਸਵੇਰੇ 1 ਵਜੇ ਤੱਕ। 1 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਮੈਲੇਡੀਅਸ ਗੀਤ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਸੁਣ ਸਕਦੇ ਹੋ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਟਿਊਟ ਮਿਊਜ਼ਿਕ। ਅਸੀਂ ਦੱਸਣਾ ਚਾਹਾਂਗੇ ਕਿ ਪੰਜਾਬੀ ਮੈਲੋਡੀਅਸ ਗੀਤ ਔਰ ਪੰਜਾਬੀ ਡਿਊਟ ਗੀਤ ਦੇ ਵਿੱਚ ਆਪਾਂ ਉਹੀ ਗੀਤ ਸੁਣਵਾਉਂਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਅਕਸਰ ਸਾਡੇ ਸਰੋਤਾ ਅਲੱਗ ਅਲੱਗ ਪ੍ਰੋਗਰਾਮਾਂ ਵਿੱਚ ਕਰਦੇ ਰਹਿੰਦੇ ਨੇ। ਪੰਜਾਬੀ ਡਿਊਟ ਮਿਊਜ਼ਿਕ ਸਵੇਰੇ 3 ਵਜੇ ਤੱਕ ਜਾਰੀ ਰਹੇਗਾ। 3 ਵਜੇ ਤੜਕੇ ਸਵੇਰੇ ਅੰਮ੍ਰਿਤ ਵੇਲਾ ਹੁੰਦਾ, ਸਮਾਂ ਹੁੰਦਾ ਪ੍ਰਭੂ ਭਗਤੀ ਦਾ। ਸਰਵਣ ਕਰਾਂਗੇ ਗੁਰਬਾਣੀ ਵਿਚਾਰ, ਔਰ ਠੀਕ 3:30 'ਤੇ ਸਰਵਣ ਕਰਾਂਗੇ ਕੁਛ ਭਜਨ, ਕੁਛ ਭਗਤੀ ਗੀਤ। ਸਵੇਰੇ 4 ਵਜੇ ਤੜਕੇ ਤੁਹਾਨੂੰ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਚੰਦਰ ਕੇਂਦਰ ਦੇ ਨਾਲ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਸੁਗਾਤ, ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ, ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮੋੜ ਤੋਂ ਫਕੀਰਚੰਦ ਰਸਕਣੀਆ ਜੀ।
0: ਵਾਹ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਅਤੇ ਕਿਹੜਾ ਗੀਤ ਸੁਣਨਾ ਚਾਹੋਗੇ ਅੱਜ?
1: ਨਛੱਤਰ ਦਿਲ ਦਾ ਸੁਣਾ ਦਿਓ ਬਸ, ਦਿਨ ਦੇ ਸ਼ਮੋਗ।
0: ਠੀਕ ਹੈ ਜੀ, ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਪਹਿਲਾਂ ਕੁਛ ਖਤ ਸ਼ਾਮਿਲ ਕਰ ਲੈਂਦੇ ਹਾਂ ਜੀ ਪ੍ਰੋਗਰਾਮ ਵਿੱਚ, ਜਿਹੜੇ ਸਾਡੇ ਸਰੋਤਾ ਬੜੇ ਪਿਆਰ ਨਾਲ ਸਾਨੂੰ ਭੇਜਦੇ ਨੇ। ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਖਤ ਭੇਜ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ ਅਤੇ ਬਹੁਤ ਸਾਰੇ ਸਾਥੀ। ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ, ਇਹ ਸੁਣਨਾ ਚਾਹੁੰਦੇ ਨੇ ਹਰਜੀਤ ਹਰਮਨ ਦਾ ਕੋਈ ਵੀ ਪੰਜਾਬੀ ਗੀਤ। ਬੁਰਜ ਸਿੱਧਵਾ ਮਲੋਟ ਤੋਂ ਸਾਨੂੰ ਖਤ ਭੇਜ ਰਹੇ ਨੇ ਸਰਬਜੋਤ ਸਿੱਧੂ, ਅਵਿਤਾਜ ਸਿੱਧੂ। ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਗਾਂਧੀ ਚੌਂਕ ਰੋਪੜ ਤੋਂ ਸਾਨੂੰ ਖਤ ਭੇਜ ਰਹੇ ਨੇ ਹਰਦੇਵ, ਮੀਕਾ, ਬਲਵਿੰਦਰ ਵਿਰਕ ਅਤੇ ਨਾਲ ਪੂਰਾ ਪਰਿਵਾਰ। ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਲਓ ਜੀ, ਹੁਣ ਆਪਾਂ 2 ਗੀਤ ਲਗਾਤਾਰ ਸੁਣਦੇ ਹਾਂ। ਪਹਿਲਾਂ ਸੁਣਾਂਗੇ ਆਪਾਂ ਨਛੱਤਰ ਗਿੱਲ ਦੀ ਆਵਾਜ਼ਾਂ ਵਿੱਚ ਗੀਤ, ਜਿਹਦੀ ਫਰਮਾਇਸ਼ ਸਾਨੂੰ ਰਸਗਨੀਆ ਸਾਹਿਬ ਨੇ ਕੀਤੀ ਹੈ, ਅਤੇ ਦੂਸਰਾ ਗੀਤ ਹਰਜੀਤ ਹਰਮਨ ਦੀ ਆਵਾਜ਼ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਇਸ ਗੀਤ ਤੋਂ ਬਾਅਦ ਮੈਂ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੁੰਦਾ ਜੀ।

0: ਬਿਲਕੁਲ ਜੀ, ਗੱਲ ਦਿਲ ਦੀ ਦੱਸਣੀ ਚਾਹੀਦੀ ਹੈ। ਬਾਕੀ ਬਨਾਵਟੀ ਗੱਲਾਂ ਤਾਂ ਦੁਨੀਆ 'ਚ ਬਹੁਤ ਸਾਰੀਆਂ ਹੋ ਰਹੀਆਂ ਨੇ। ਪ੍ਰੋਗਰਾਮ ਨੂੰ ਆਪਾਂ ਜਾਰੀ ਰੱਖਦੇ ਹਾਂ ਜੀ, ਅਤੇ ਗੱਲਬਾਤ ਕਰਦੇ ਹਾਂ ਸਾਡੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ, ਕਿਹੜੀ ਜਗ੍ਹਾ ਤੋਂ ਹਾਜ਼ਰ ਹੋਏ ਨੇ ਔਰ ਕਿਹੜੇ ਗੀਤ ਦੀ ਫਰਮਾਇਸ਼ ਕਰ ਰਹੇ ਨੇ।
1: ਹੈਲੋ
2: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
2: ਸਰ ਜੀ ਮੈਂ ਡੇਰਾ ਬਾਬਾ ਨਾਮ ਦੇ ਲਾਗੇ ਪਿੰਡ ਸਾਹਿਬਰ ਜਾਈ ਤੋਂ ਰਜਵਾਨ ਸਿੰਘ ਬੋਲਦਾ ਜੀ।
0: ਭਾਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
2: ਚੜ੍ਹਦੀ ਕਲਾ ਜੀ,
0: ਸ਼ੁਕਰ ਹੈ ਮਾਲਕ, ਚੜ੍ਹਦੀ ਕਲਾ ਹੀ ਚਾਹੀਦੀ ਹੈ ਜੀ। ਤੇ ਮੌਸਮ ਦਾ ਕੀ ਹਾਲ ਚਾਲ, ਮੀਂਹ ਕਣੀ ਪਈ?
2: ਕੱਲ ਤੇ ਬਹੁਤ ਜ਼ਿਆਦਾ ਹਨੇਰ ਆਇਆ ਤੇ ਨੁਕਸਾਨ ਬੜਾ ਹੋਇਆ ਜੀ।
0: ਅੱਛਾ ਜੀ,
2: ਤੇ ਅੱਜ ਵੀ ਬੱਦਲਬਾਈ ਜੀ ਹੋਈ ਰਹੀ ਹੈ।
0: ਅੱਛਾ ਜੀ,
2: ਅੱਗੋਂ ਵੇਖੋ ਮੌਸਮ ਕਿੱਦਾਂ।
0: ਤੇ ਕੀ ਕੰਮ ਕਰਦੇ ਹੋ ਰਾਜਵੰਤ ਜੀ?
2: ਸਰ ਜੀ ਮੇਰਾ ਜੀ ਹਾਰਡਵੇਅਰ ਦੀ

0: ਅੱਛਾ ਹਾਰਡਵੇਅਰ ਦਾ ਕੰਮ ਕਰਦੇ ਹੋ?
1: ਹਾਂਜੀ ਸਰ।
0: ਚਲੋ ਤੇ ਦਿਨੇ ਮੌਕਾ ਮਿਲਦਾ ਸਾਡਾ ਰੇਡੀਓ ਸੁਣਨ ਦਾ ਕਿ ਸਿਰਫ ਰਾਤੀ ਰਾਤੀ ਸੁਣ?
1: ਪੱਕਾ ਪੱਕਾ ਰੇਡੀਓ ਲਾਇਆ ਜੀ ਦੁਕਾਨ
0: ਤੇ। ਠੀਕ ਹੈ, ਅੱਜ ਕਿਹੜਾ ਗੀਤ ਸੁਣਾਓਗੇ ਸਾਨੂੰ ਸਾਰਿਆਂ ਨੂੰ?
1: ਅਜੀ ਲਾਲ ਤੇ ਨਵਲਾ ਜਨਰਲ ਸਾਹਿਬ ਦੇ ਖੇਡਣ ਦੇ ਦਿਨ ਦਾ।
0: ਓਏ ਹੋਏ ਹੋਏ, ਬਹੁਤ ਪੁਰਾਣਾ ਗੀਤ ਹੈ ਤੇ ਬਹੁਤ ਮਕਬੂਲ ਗੀਤ ਹੈ ਜੀ।
1: ਹਾਂਜੀ ਸਰ।
0: ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਨਾਲ ਨਾਲ ਅਸੀਂ ਸਾਰੇ ਇਸ ਗੀਤ ਦਾ ਆਨੰਦ ਮਾਣਾਂਗੇ ਜੀ।

ਲਓ ਜੀ, ਹੁਣ ਸ਼ਾਮਿਲ ਕਰਾਂਗੇ ਕੁਛ ਖਤ, ਕੁਛ ਚਿੱਠੀਆਂ ਜਿਹੜੇ ਸਾਡੇ ਸਰੋਤਾ ਸਾਨੂੰ ਬੜੇ ਪਿਆਰ ਨਾਲ ਭੇਜਦੇ ਨੇ। ਅਤੇ ਇਹ ਖਤ ਸਾਨੂੰ ਮਿਲਿਆ ਜੀ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਤੋਂ। ਭੇਜਣ ਵਾਲੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮੇਰਾ ਜਹਾਂ। ਇਹ ਕਹਿੰਦੇ ਨੇ ਤੁਹਾਡਾ ਸੁਗਾਤ ਪ੍ਰੋਗਰਾਮ ਸਾਨੂੰ ਬਹੁਤ ਪਸੰਦ ਹੈ ਜੀ, ਅਸੀਂ ਰੈਗੂਲਰ ਸੁਣਦੇ ਹਾਂ, ਅਤੇ ਅੱਜ ਹੋ ਸਕੇ ਤਾਂ ਕੋਈ ਪੰਜਾਬੀ ਪੁਰਾਣਾ ਗੀਤ ਸੁਣਾ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਖਤ ਭੇਜਣ ਦੇ ਲਈ। ਆਸ਼ਾ ਰੇਡੀਓ ਸ਼੍ਰੋਤਾ ਸੰਘ ਮੇਹਰੀ ਨਗਰ ਮਹਾਰਾਸ਼ਟਰ ਤੋਂ ਅਭਿਜੀਤ ਗਵਾਨਕਰ, ਸ਼੍ਰੀਮਤੀ ਸਰਿਤਾ ਗਵਾਨਕਰ, ਪ੍ਰਿੰਸ ਇਕਾਂਸ਼ ਅਤੇ ਬਹੁਤ ਸਾਰੇ ਸਾਥੀ। ਬਦਲਾਪੁਰ ਮੁੰਬਈ ਤੋਂ ਸਿਧਾਂਤ, ਪਰਿਣੀਤਾ, ਅਰਜੁਨ ਅਤੇ ਬਹੁਤ ਸਾਰੇ ਸਾਥੀ ਨੇ। ਆਕਾਰ ਹਾਈਟਸ ਬਹਾਦੁਰ ਨਗਰ ਨਾਗਪੁਰ ਤੋਂ ਸਾਨੂੰ ਖਤ ਭੇਜ ਰਹੇ ਨੇ ਵੈਸ਼ਾਲੀ, ਸੁਮਿਤ, ਧਵਨੀ ਅਤੇ ਪਰੀ। ਚੱਕਲਾ ਬਾਜ਼ਾਰ ਸਮਾਨਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਖੁਸ਼ਦਿਲ ਪਰਿਵਾਰ। ਇਹ ਸੁਣਨਾ ਚਾਹੁੰਦੇ ਨੇ ਮਨਮੋਹਨ ਵਾਰਿਸ ਦਾ ਕੋਈ ਵੀ ਪੰਜਾਬੀ ਗੀਤ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਉੱਪਰ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ, ਮਨਮੋਹਨ ਵਾਰਿਸ ਦਾ ਪੰਜਾਬੀ ਗੀਤ।

ਪ੍ਰੋਗਰਾਮ ਚੱਲਿਆ ਜੀ ਸੁਗਾਤ ਅਤੇ ਆਓ ਹੁਣ ਕੁਛ ਖਤ ਸ਼ਾਮਿਲ ਕਰਦੇ ਹਾਂ ਜੀ। ਮਾਡਲ ਟਾਊਨ ਕਰਨਾਲ ਤੋਂ ਸਾਨੂੰ ਖਤ ਭੇਜ ਰਹੇ ਨੇ ਸੁਧੀਰ ਨੂਤਨ, ਜੱਗੀ ਦੁਆ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਹਨਾਂ ਦੇ ਨਾਲ ਨੇ ਸੰਦੀਪ ਗੁਗਲਾਨੀ ਅਤੇ ਬਹੁਤ ਸਾਰੇ ਸਾਥੀ। ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ ਅਤੇ ਨਿਵਾਨ ਸ਼ਰਮਾ, ਇਹ ਕਹਿੰਦੇ ਨੇ ਜੀ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਵਾ ਦਿਓ। ਤੁਸੀਂ ਇੰਨਾ ਪਿਆਰਾ ਖਤ ਭੇਜਿਆ ਜੀ, ਬਹੁਤ ਬਹੁਤ ਸ਼ੁਕਰੀਆ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਹਰਭਜਨ ਮਾਨ ਦੀ ਆਵਾਜ਼ਾਂ ਵਿੱਚ।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ। ਪ੍ਰੋਗਰਾਮ ਸੁਗਾਤ ਤੁਹਾਡੀ ਸੇਵਾ ਵਿੱਚ ਹਾਜ਼ਰ ਸੀ ਜੀ 11:10 'ਤੇ, ਅਤੇ ਹੁਣ ਤਾਂ ਸਮਾਂ ਹੋ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਯਕੀਨ ਕਰਨਾ ਪ੍ਰੋਗਰਾਮ ਪੇਸ਼ ਕਰਦੇ ਹੋਏ ਬਹੁਤ ਚੰਗਾ ਲੱਗਿਆ, ਔਰ ਇਹੀ ਉਮੀਦ ਮੈਂ ਤੁਹਾਡੇ ਤੋਂ ਵੀ ਕਰਦਾ ਕਿ ਤੁਸੀਂ ਪੰਜਾਬੀ ਗੀਤਾਂ ਨੂੰ ਸੁਣ ਕੇ ਬਹੁਤ ਬਹੁਤ ਆਨੰਦ ਮਾਣਿਆ ਹੋਏਗਾ। ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਦਲੇਰ ਮਹਿੰਦੀ ਦਾ ਗਾਇਆ ਹੋਇਆ ਪੰਜਾਬੀ ਗੀਤ।

ਇਸ ਗੀਤੇ ਨਾਲ ਹੀ ਆਪਣੇ ਅੱਜ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। ਪਰ ਤੁਸੀਂ ਕਿਧਰੇ ਨਹੀਂ ਜਾਣਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਚਾਹੇ ਜਲੰਧਰ ਰਹੋ, ਚਾਹੇ ਫਰੀਦਾਬਾਦ ਰਹੋ। ਬਹੁਤ ਜਲਦੀ ਦੁਬਾਰਾ ਮਿਲਣ ਦੇ ਵਾਅਦੇ ਨਾਲ ਇਜਾਜ਼ਤ ਦਿਓ ਜੀ। ਬਹੁਤ ਬਹੁਤ ਧੰਨਵਾਦ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਗਾਤ, ਲਾਈਵ ਫੋਨ ਇਨ ਖਤਾਂ ਦੇ ਅਧਾਰਿਤ ਔਰ ਵਟਸਐਪ ਮੈਸੇਜ ਦੇ ਅਧਾਰਿਤ ਪ੍ਰੋਗਰਾਮ ਸੁਗਾਤ। ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੇ ਘੜ ਦੇ ਮੁਤਾਬਕ ਇਸ ਵੇਲੇ ਸਵੇਰ ਦੇ 1:01 ਹੋ ਰਹੇ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ ਦਾ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਸੁਣ ਸਕਣਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ ਪੰਜਾਬੀ ਟਿਊਟ ਮਿਊਜ਼ਿਕ। ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਜੀ ਗੁਰਦਾਸ ਮਾਨ ਅਤੇ ਜੱਸੇ ਗਿੱਲ ਦੇ ਗਾਏ ਹੋਏ ਇੱਕ ਪੰਜਾਬੀ ਗੀਤ ਨਾਲ।

0: ਪ੍ਰੋਗਰਾਮ ਚਾਲਿਆ ਜੀ ਪੰਜਾਬੀ ਮੈਲੇਡੀਅਸ ਗੀਤ ਅਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਗੈਰੀ ਸੰਧੂ ਦੀ ਆਵਾਜ਼ਾਂ ਵਿੱਚ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ।
1: ਗੱਭਰੂ ਵਜਾਉਂਦੇ ਤਾੜੀਆਂ, ਕੁੜੀ ਤਾੜੀ ਨਾਲ ਪੱਬ ਚੱਕਦੀ।
0: ਉਸ ਤੋਂ ਪਹਿਲਾਂ ਸੁਣਾਂਗੇ ਜੀ ਆਪਾਂ ਗਿੱਪੀ ਗਰੇਵਾਲ ਅਤੇ ਸ਼ਿਪਰਾ ਗੋਇਲ ਦੀ ਆਵਾਜ਼ਾਂ ਵਿੱਚ ਗੀਤ ਜਾਂ ਸਿਰਲੇਖ ਹੈ ਗੱਭਰੂ।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਸਦਕੇ ਜਾਵਾ,
0: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

सजदा।

0: ਸਰੀਰ ਰੂਪੀ ਘਰ ਦੇ ਵਿਹੜੇ ਵਿੱਚ ਲੱਗਾ ਇਹ ਅਜਿਹਾ ਪਾਰਜਾਤ ਰੁੱਖ ਹੈ, ਜਿਸ ਦੇ ਫੁੱਲ, ਪੱਤੇ, ਡਾਲੀਆਂ ਆਦਿ ਸਭ ਸੱਚ ਦੀਆਂ ਹਨ, ਅਤੇ ਸੱਚਾ ਆਚਰਣ ਹੀ ਗੁਰੂ ਸਾਹਿਬ ਅਨੁਸਾਰ ਸਭ ਤੋਂ ਉੱਤਮ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ, ਪਾਰ ਜਾਤ ਕਰ ਆਂਗਨ ਮੇਰਾ, ਪੋਹਪ ਪੱਤਰ ਤਤ ਡਾਲਾ, ਸਰਬ ਜੋਤ ਨਿਰੰਜਨ ਸੰਭੂ, ਛੋਡੋਹ ਬਹੁਤ ਜੰਜਾਲਾ। ਸੁਣ ਸਿਖਵੰਤੇ ਨਾਨਕ ਬਿਨਵੈ, ਛੋਡੋਹ ਮਾਇਆ ਜਾਲਾ, ਮਨ ਵਿਚਾਰ ਏਕ ਲਿਵ ਲਾਗੀ, ਪੁਨਰਪ ਜਨਮ ਨਾ ਕਾਲਾ। ਬੇਸ਼ੱਕ ਇੱਥੇ ਨਾਮ ਨੂੰ ਹੀ ਪਾਰਜਾਤ ਕਿਹਾ ਗਿਆ ਹੈ, ਪਰ ਕਿਉਂਕਿ ਜਦੋਂ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਨਾਮ ਦਾ ਅਭਿਆਸੀ ਵੀ ਨਾਮ ਰੂਪ ਹੀ ਹੋ ਜਾਂਦਾ ਹੈ। ਇਸ ਲਈ ਨਾਮ ਦੀ ਸ਼ਕਤੀ ਦੁਆਰਾ ਨਾਮ ਅਭਿਆਸੀ ਵੀ ਨਾਮ ਰੂਪੀ ਪਾਰਜਾਤ ਵਾਂਗ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ ਪਰ ਉਪਕਾਰੀ ਹੋ ਨਿਬੜਦਾ ਹੈ। ਤੇਰ ਮੇਰ ਦੀ ਭਾਵਨਾ ਤੋਂ ਮੁਕਤ ਹੋਇਆ ਉਹ ਪਰ ਉਪਕਾਰੀ ਸਾਰਿਆਂ ਵਿੱਚ ਇੱਕ ਇਲਾਹੀ ਨੂਰ ਦੇ ਦੀਦਾਰ ਕਰਦਾ ਹੋਇਆ ਆਪਣੇ ਸਾਏ ਹੇਠ ਆਉਣ ਵਾਲਿਆਂ ਨੂੰ ਕੇਵਲ ਦਾਤਾਂ ਹੀ ਵੰਡਦਾ ਹੈ। ਉਸ ਦੀਆਂ ਦਾਤਾਂ ਦੀ ਸਿਖਰ ਇੱਥੋਂ ਤੱਕ ਪੁੱਜ ਜਾਂਦੀ ਹੈ ਕਿ ਮਨੋਕਾਮਨਾ ਧਾਰਨ ਕਰਕੇ ਆਏ ਕਸ਼ਮੀਰੀ ਪੰਡਿਤਾਂ ਲਈ ਦਿੱਲੀ ਚਾਂਦਨੀ ਚੌਂਕ ਵਿੱਚ ਆਪਣੇ ਸਰੀਰ ਨੂੰ ਵੀ ਨਿਸ਼ਾਵਰ ਕਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਆਪਣੇ ਪਿਤਾ ਅਤੇ ਪੁੱਤਰਾਂ ਸਮੇਤ ਸਾਰਾ ਸਰਬੰਸ ਹੀ ਪਰ ਉਪਕਾਰ ਦੇ ਲੇਖੇ ਲਾ ਦਿੰਦਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਵਾਂਗ ਬੇਸ਼ੱਕ ਉਸਦੇ ਸਰੀਰ ਦਾ ਮਾਸ ਜਮੂਰਾਂ ਨਾਲ ਨੋਚਿਆ ਜਾਵੇ ਜਾਂ ਉਸਦੇ ਮਾਸੂਮ ਬਾਲ ਦਾ ਦਿਲ ਕੱਢ ਕੇ ਉਸਦੇ ਮੂੰਹ ਵਿੱਚ ਪਾਇਆ ਜਾਵੇ, ਉਹ ਜ਼ਰਾ ਨਹੀਂ ਡੋਲਦਾ, ਕਿਉਂਕਿ ਨਾਮ ਦੀ ਸ਼ਕਤੀ ਦੁਆਰਾ ਉਸਦਾ ਚਿੱਤ ਅਤੇ ਦੇਹੀ ਬੇਹੱਦ ਸੁੰਦਰ ਅਤੇ ਪ੍ਰਫੁੱਲਤ ਹੋ ਜਾਂਦੇ ਹਨ। ਮੌਸਮਾਂ ਅਤੇ ਹਾਲਾਤਾਂ ਦਾ ਉਹਨਾਂ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਬਲਕਿ ਉਹ ਹਰ ਮੌਸਮ ਅਤੇ ਹਰ ਹਾਲਾਤ ਵਿੱਚ ਸਦਾ ਖਿੜੇ ਰਹਿੰਦੇ ਹਨ। ਇਸ ਪਾਰਜਾਤ ਰੁੱਖ ਨੂੰ ਅਨਕ ਭਾਂਤ ਦੇ ਰਤਨਾਂ ਵਰਗੇ ਜਵਾਹਰ ਮੇਵੇ ਲੱਗਦੇ ਹਨ, ਜਿਸ ਨਾਲ ਉਸ ਦਾ ਹਿਰਦਾ ਤ੍ਰਿਪਤ ਹੋ ਜਾਂਦਾ ਹੈ, ਅਤੇ ਅਜਿਹੇ ਤ੍ਰਿਪਤ ਹਿਰਦੇ ਵਿੱਚੋਂ ਕੇਵਲ ਹਰੀ ਜਸ ਹੀ ਪ੍ਰਵਾਹਮਾਨ ਹੁੰਦਾ ਹੈ। ਮਨ ਤਨ ਮੌਲਿਓ ਅਤ ਅਨੂਪ, ਸੂਕੈ ਨਾਹੀ ਸ਼ਾਬ ਧੂਪ, ਸਗਲੀ ਰੂਤੀ ਹਰਿਆ ਹੋਏ, ਸਦ ਬਸੰਤ ਗੁਰ ਮਿਲੇ ਦੇਵ, ਬਿਰਖ ਜਮਿਓ ਹੈ ਪਾਰ ਜਾਤ, ਫੂਲ ਲਗੇ ਫਲ ਰਤਨ ਭਾਂਤ, ਤ੍ਰਿਪਤ ਅਗਾਨੇ ਹਰ ਗੁਣੈ ਗਾਏ, ਜਨ ਨਾਨਕ ਹਰ ਹਰ ਹਰ ਧਿਆਏ।
1: ਬਿਰਖ ਜਮਿਓ ਹੈ ਪਾਰ ਜਾਤ, ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਸੋਹਣ ਸਿੰਘ। ਗੁਰਮਤ ਅਨੁਸਾਰ ਕੋਈ ਵੀ ਕੀਤਾ ਹੋਇਆ ਕਾਰਜ ਬਹੁ ਪੱਖੀ ਲਾਭਦਾਇਕ ਹੁੰਦਾ ਹੈ। ਗੁਰਮਤ ਵਿੱਚ ਸਤ ਸੰਗਤ ਦੀ ਵੀ ਮਹਾਨਤਾ ਹੈ। ਜਿੱਥੇ ਸੰਤ ਸੰਗਤ, ਗੁਰਮੁਖ ਜਨਾਂ ਦੀ ਸੰਗਤ ਵੀ ਵਰਣਨਯੋਗ ਹੈ। ਇੱਕ ਵਚਨ ਵਿੱਚ ਸੰਤ ਪਦ ਗੁਰੂ ਵਾਸਤੇ ਵਰਤਿਆ ਜਾਂਦਾ ਹੈ, ਅਰਥਾਤ ਗੁਰੂ ਦੀ ਸੇਵਾ, ਸੰਤਾਂ ਦੀ ਸੇਵਾ ਵਿੱਚੋਂ ਅਨੇਕਾਂ ਫਲ ਪ੍ਰਾਪਤ ਹੁੰਦੇ ਨੇ। ਆਤਮਿਕ ਖੇੜਾ ਪ੍ਰਾਪਤ ਹੁੰਦਾ ਹੈ, ਹਿਰਦੇ ਦੇ ਵਿੱਚ ਮੰਗਲ ਚਾਰ ਵਾਲੀ ਅਵਸਥਾ ਬਣ ਜਾਂਦੀ ਹੈ, ਤੇ ਆਪ ਮੁਹਾਰੇ ਪ੍ਰਭੂ ਦੇ ਗੁਣ ਗਾਇਨ ਕਰਨ ਨੂੰ ਚਿੱਤ ਕਰਦਾ ਹੈ, ਤੇ ਪ੍ਰਭੂ ਪਿਆਰੇ ਜਨ ਕਹਿ ਉੱਠਦੇ ਹਨ, ਗੁਰ ਸੇਵਾ ਕਰ ਨਮਸਕਾਰ, ਆਜ ਹਮਾਰੈ ਮੰਗਲ ਚਾਰ, ਆਜ ਹਮਾਰੈ ਮਹਾ ਆਨੰਦ, ਚਿੰਤ ਲੱਥੀ ਭੇਟੇ ਗੋਬਿੰਦ। ਸਰਵਣ ਕਰਦੇ ਹਾਂ ਭਾਈ ਗੁਰਦਿਆਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ

जगजीत गुरुद्वार खेला संत सार, रात उन मन लेवरा।

ਤੈਂਤਾ ਹਜ਼ਰਤ ਪਾਇਓ ਮਾਣ, ਸੇਵਿਆ ਗੁਰ ਪਰਵਾਣ, ਸਾਧ ਅਜਗਰ ਜਿਨ ਕੀਆ ਉਨਮਾਣ, ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ, ਜਾਣੀ ਅਕਲਗਤ ਗੁਰ ਪਰਵਾਣ, ਜਾ ਕੀ ਦ੍ਰਿਸ਼ਟ ਅਚਲ ਠਾਣ, ਬਿਮਲ ਬੁੱਧ ਸੁਥਾਨ, ਪਹਿਰ ਸੀਰ ਸੁਨਾਓ ਸਖਤ ਵਿਦਾਰ, ਕਹ ਕੀਰਤ ਕਲ ਸਹਾਰ, ਸਪਤ

0: ਕਰਨ ਸਰਣ ਜਾਚਕ ਪ੍ਰਤ ਪਾਲਣ ਆਤਮਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤਿ ਲਾਗੇ ਸੋ ਪੈ ਤਰੈ ਗੁਰ ਜਗਤ ਫਿਰ ਨਸੀ ਅੰਗਰੋਂ ਰਾਜ ਜੋਗ ਲਹਿਣਾ ਕਰੈ।
1: ਸਦਾ ਕਲਿਵ ਰਹੇ ਕਰਾਂ ਸਿਸ਼ਟਾਚਾਰੈ ਦੁਰਮ ਸਪੂਰ ਜੋ ਨਿਵੈ ਖਵੇ ਕਸ ਬਿਮਲ ਵਿਚਾਰੈ ਇਹ ਤਤ ਜਾਣਿਓ ਸਰਬਗਤ ਲਖ ਬੁੜਾਣੀ ਸਹਿਜ ਭਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗੰਭ ਪ੍ਰਮਾਣ ਤੈ ਪਾਇਓ ਸਤ ਸੰਤੋਖ ਗੁਰਾਜ ਲਇਓ ਹਰ ਪਰਸਿਓ ਕਲ ਸਮੁੱਲ ਵੈ ਜਨ ਦਰਸ਼ਨ ਲਹਿਣੈ ਪਇਓ ਮਨ ਵਿਸਾਸ ਪਾਇਓ ਗਹਿਰ ਗੋਦਰ ਦਿਓ ਗਰ ਨਾਸਤਾ ਨੱਠਿਓ ਅਮੇ ਅੰਤਰਗਤ ਪੀਓ ਰਿੱਧ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਿਗੁਰੂ ਸਹਿਜ ਸਮਾਨ ਰਵਿਓ ਸਮਾਨ ਨਿਰੰਤਰ ਉਧਾਰੋ ਚਿੱਤ ਦਾਰਿਦ ਹਰਨ ਬਿਕੰਤੇ ਕਲ ਮਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣ ਰਸਨ।
2: ਨਾਮ ਅੱਖ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰ ਬੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਕਿਓ ਰਵ ਲੋਏ ਦਰਸ਼ਨ ਪਰਸਿਆ ਗੁਰੂ ਕੈ ਅੱਠ ਸੱਠ ਮੱਜਨ ਹੋਏ ਦਰਸ਼ਨ ਪਰਸਿਆ ਗੁਰੂ ਕੈ ਅੱਠ ਸੱਠ ਮੱਜਨ ਹੋਏ।
3: ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਪਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬਜਨ ਕਲ ਵਖਾਨ ਦਰਸ਼ਨ ਪਰਸਿਆ ਗੁਰੂ ਕੈ ਸਾਜਣ ਪਰਵਾਨ ਜਿਸ ਸੱਚ ਸੰਜਮ ਵਰਤ ਸਤ ਕਬਜਨ ਕਲ ਵਖਾਨ ਦਰਸ਼ਨ ਪਰਸਿਆ ਗੁਰੂ ਕੈ ਸਾਜਣ ਪਰਵਾਨ।
4: ਅਮੈਂ ਦ੍ਰਿਸ਼ ਸੁਭ ਕਰੈ ਹਰੇ ਅਗ ਪਾਪ ਸਕਨ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਾਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ
5: ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰ ਤੇ ਹੈ ਬੈਠਾਇਓ ਰਹਿਸ ਕਿਓ ਸੁਰਦੇਵ ਤੋਹੇ ਜਸ ਜੈ ਜੈ ਜੰਪੇ ਅਸੁਰ ਗਏ ਤੇ ਪਾਗ ਪਾਪ ਤਿਨ ਪੇਤਰ ਕੰਪੇ ਕਾਟੇ ਸੋ ਪਾਪ ਤਿਨ ਨਰ ਹੋ ਕੇ ਗੁਰ ਰਾਮਦਾਸ ਜਿਨ ਪਾਇਓ।

0: ਅਰਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ।
1: ਕਦ ਸਮੁੰਦਰ ਪਏ ਰੂਪ ਪ੍ਰਗਟੇ, ਹਰ ਨਾਮ ਉਧਾਰਨ ਬਸੇ ਸੰਤ ਜਿਸ ਦੈ ਦੁੱਖ ਦਰਿਦਰ ਨਿਵਾਰਨ। ਨਿਰਮਲ ਭੇਖ ਅਪਾਰ ਤਾਸ ਬਿਨ ਅਵਰਨਾ ਕੋਈ, ਮਨ ਬਚ ਜਿਨ ਜਾਣਿਓ ਭਇਓ ਤੈ ਸੰਸਰ ਸੋਈ। ਤਰਨ ਗਗਨ ਨਵ ਖੰਡ ਮਹਿ

ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨਪੁ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ।

ਜਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ।

ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਜਿਸ ਪਾ

मन तेरी टेकर पाबिर थिया प्यारे राखन का तुम एक मैं मान

ਸੁਣ ਸੁਣ ਜੀਵਾ ਸੋਏਤ ਨਾ ਕੇ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਆਰਾਧਾ ਹੈ ਨਾਮ ਵਖਾਣ ਹੈ।

नानक के बेनंती स्वामी तेरे जन देखण पावा।

ਵੜ ਪਾਗੇ ਸ ਕਾਢੀਐ ਪਿਆਰੇ।

परगासो जन्म मरण दुख काटिया प्यारे चूके जम की काणे।

ਜੋ ਪ੍ਰਭ ਆਪਣੇ ਭਾਣੇ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਉਧਰ ਸੁਣਤੇ ਉਧਰ ਬਿਨ ਸਹ ਪਾਪ ਕਨੇਰੇ ਫਸੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰ ਨਾਨਕ ਦਾਸ ਤੇਰੀ ਸਰਣਾਏ ਸਦਾ ਸਦਾ ਬਲਿਹਾਰ ਪਸੂ ਪ੍ਰੇਤ ਮੁਗਧ ਕਉਤਾਰ।

0: ਨਾਨਕ ਮੇ ਸਰੀਰ ਕਾ ਇਕ ਰਥ ਇਕ ਰਥ ਵਾਹੋ ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੇ ਤਾਹੇ ਸਤਿਯੁਗ ਸੰਤੋਖਾ ਧਰਮ ਅਗ੍ਰਥ ਵਾਹੋ ਤ੍ਰਿਤ ਰਥ ਜਿਤੈ ਕਾ ਜੋਰ ਅਗ੍ਰਥ ਵਾਹੋ ਦੁਆਪ ਰਥ ਪੈ ਕਾ ਸਤ ਅਗ੍ਰਥ ਵਾਹੋ ਕਲਯੁਗ ਰਥ ਅਗਨ ਕਾ ਕੋੜ ਅਗੇ ਰਥ ਵਾਹੋ ਮਹੱਲਾ ਪਹਿਲਾ
1: ਸ਼ਾਮ ਕਹੇ ਸਪਤੰਬਰ ਸਵਾਮੀ ਸੱਚ ਮੈਂ ਆਸ਼ੈ ਸਾਚ ਰਹੇ ਸਭ ਕੋ ਸੱਚ ਸਮਾਵੇ ਰਿਗ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਸੂਰ ਨਾਇ ਲੈ ਪ੍ਰਾਸ਼ਿਤ ਜਾਏ ਨਾਨਕ ਤਾਉ ਮੁਖੰਤਰ ਪਾ

ਨੀਨ ਬਸਤਰ ਲੈ ਕੱਪੜੇ ਪੈਰੇ ਤੁਰਕ ਪਠਾਣੀ ਅਮਲ ਕੀਆ ਚਾਰ ਵੇਦ ਹੋਏ ਸਚਿਆਰ ਪੜੇ ਗੁਣ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਚ ਸਦਾਏ ਤਉ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਲੀਆ ਇਨੀ ਨੇਤਰੀ ਜਗਤ ਨਿਹਾਲਿਆ।

ਪੜਪੁਸਤਕ ਸੰਧਿਆ ਬਾਦੰਗ ਸਲਪੂਜ ਸਬਗਲ ਸਮਾਦੰ ਮੁੱਖ ਝੂਠ ਪਪੂਖੰ ਸਾਰੰ ਤ੍ਰਿਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕਲ ਲਾਟੰ ਦੋ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋਕਟ ਨਿਹਚੋ ਕਰਮੰ ਕਹੋ ਨਾਨਕ ਨਿਹਚੋ ਤਿਹਾਵੇ ਬਿਨ ਸਤਿਗੁਰ ਵਾਟ ਨ ਪਾਵੇ।

ਪਿਆਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਪ੍ਰਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਆਇਆ ਉਤਰੇ ਸਗਲ ਵਿਸੂਰੇ।

0: ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਹਨ ਹੱਦ ਦੂਰੇ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮਾ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਹਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ।

ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ

ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾ ਤੱਗ ਕਪਾਹੋ ਕੱਤੀਏ ਬਾਮਣ ਵੱਟੇ ਆਏ, ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ, ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ, ਨਾਨਕ ਤੱਗ ਨਾ ਟੁੱਟੀ ਜੇ ਤੱਗ ਹੋਵੇ ਜ਼ੋਰ ਮਹੱਲਾ ਪਹਿਲਾ, ਨਾ ਏ ਮੰਨਿਆ ਪਤ ਉਪਜੈ ਸਾਲਾ ਹੀ, ਸੱਚ ਸੂਤ ਦਰਗੇ ਅੰਦਰ ਪਾਈਏ ਤੱਗ ਨਾ ਟੁੱਟ ਸਪੂਤ, ਤੱਗ ਨਾ ਅੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜਿਹਵਾ ਤੱਗ ਨਾ ਅੱਖੀ, ਵੇ ਤੱਗਾ ਆਪੇ ਵੱਤੇ ਵੜਤਾਗੇ ਵਰਾ ਕੱਤੇ, ਲੈ ਪਾੜ ਕਰੇ ਵੀ ਆਹੋ ਕੜਕਾ ਗਲ ਦੱਸੇ ਰਾਹੋ, ਸੁਣ ਵੇਖੋ ਲੋਕਾਂ ਇਹੋ ਵਿਡਾਣ, ਮਨ ਅੰਧਾ ਨਾ ਸੁਜਾਣ, ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈਂ ਕਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮਨੇ ਹੋਵੇ ਪਰਵਾਨਤਾ, ਖਸਮੇ ਕਾ ਮਿਲ ਪਾਏ ਸੀ, ਖਸਮੇ ਪਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ, ਕਾ ਦਰ ਗਏ ਪੈਦਾ ਜੈਸੀ, ਪੈਦਾ ਜੈਸੀ ਪੈਦਾ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ।

0: ਪੜੇ ਕਿਤੇਬਾ ਸੰਜਮ ਤੁਰਕਾ ਭਾਈ ਛੋਡੀ ਲੈ ਪਖੰਡਾ ਨਾਮ ਲੈ ਜਾਹੇ ਤਰੰਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਸ਼੍ਰੀ ਬਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾ ਦੋਨਾ ਪਿਆਵੇ ਉਹੀ ਸਾਧ ਕੁੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਤਾਂ ਲੈ ਪੂਜੇ ਪ੍ਰਾਣ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾ

ਉੜਿਆਰ। ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਅਸਾਡਾ ਫਿੱਟੈ, ਤਨ ਫਿੱਟੇ ਫੇਟ ਕਰੇਨ, ਮਨ ਜੂਠੇ ਚੁਲੀ ਭਰੇਨ, ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ।

0: ਪਿਖਣਾ ਪਾਇਦਾ, ਪਿਖਣਾ ਪਾਇਦਾ, ਪਿਖਣਾ ਪਾਇਦਾ।
1: ਆਪੋ ਵੇਖ ਨਦਰੀ ਹੇਠ ਚੜਾਏਦਾ, ਆਪੇ ਦੇਵ ਡਿਆਈਆਂ ਆਪੇ ਹੀ ਕਰਮ ਕਰਾਏਦਾ। ਵੱਡਾ ਹੋ ਵੱਡਾ ਵੱਧ ਮੇ ਨੀ ਸਿਰੇ ਸਿਰ ਧੰਦੇ ਲਾਏਦਾ। ਨਦਰ ਉੱਪਰ ਜੇਕਰ ਸੁਲਤਾਨਾ ਕਾਹੂ ਕਰਾਏਦਾ, ਦਰ ਮੰਗਣ

0: ਜੋ ਜੋ ਰੂ ਸੁਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੇ ਨਿਤ ਨਿਤ ਹੋਏ ਖੁਆਰ ਸੁੱਚੇ ਨਾਖੀਏ ਬੈਂਜ ਪਿੰਡਾ ਤਾਏ ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ
1: ਤੇਰੇ ਪੁਰਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ।

ਵੇਖ ਮਦਰੀ ਹਿੜ ਚਲਾਇਂਦਾ, ਆਪੇ ਦੇਵਣੇ ਆਈਆਂ ਆਪੇ ਹੀ ਕਰਮ ਕਰਾਇਂਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇਂਦਾ, ਨਦਰ ਉਪੱਠੀ ਜੇਕਰੇ

ਉਡਿਆਈਆਂ ਸਹਿ ਵੇਲੇ ਤਨ ਤਰੀ ਆਈਆਂ ਜਾਤ ਪਾਣਾ ਤਾਂ ਮਨ ਵਸਾਈਆਂ ਪਰ ਹੁਕਮ ਮਸਤਕ ਹੱਥ ਕਰ ਵਿੱਚੋਂ।

0: ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭੰਡ ਮੋਆ ਭੰਡ ਭਾਲੀਏ ਭੰਡ ਹੋਵੇ ਬੰਦਾ ਸੋ ਕਿਉਂ ਮੰਦਾ ਖੇ ਜਿਤ ਜੰਮੈ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਇ ਨਾਨਕ ਭੰਡੇ ਬਾਰਾ ਇੱਕੋ ਸੱਚਾ ਸੋਏ ਜਿਤ ਮੁੱਖ ਸਦਾ ਸਲਾਈਏ ਭਾਗਾ ਰੱਤੀ ਚਾਰ ਨਾਨਕ ਤੇ ਮੁਖੁਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਈ ਸੋਚਣ ਕੱਢੀਏ
1: ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਏ ਜਰਣਾ ਨਾਈ ਐਤ ਜਗ ਤਾਂ

0: ਫਿੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੇ ਤੇਰੇ ਨਾਹੀਂ ਮੈਲ, ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ।

ਨਾਹੀਂ ਪਰਵਾਹ ਨਾਹੀਂ ਕਿਸੇ ਕੇਰੀ ਬਾ ਸੱਚੇ ਨਾਹੀਂ ਦਰਬਾਰ ਉੱਪਰ ਖਰਚ ਮੰਗਾ ਜਬੇ ਦੇ ਤਾਂ ਖਾਹੇ ਦੀਬਾਨ ਇੱਕੋ ਕਲਮ।

ਕੀਓ ਕਲਾ ਪਹਿ ਜੇ ਧਾਰੀਐ ਦੇਖੇ ਕੀਤਾ ਆਪਣਾ ਧਰਮ ਚੀ ਪੱਕੀ ਸਾਰੀਐ ਜੋ ਐਸੋ ਚਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਸਹੇ ਕਿਉ ਸਾਹਿਬ ਮਨ ਸਾਰੀਐ ਆਪਣਾ ਸੀ ਆਪਣਾ ਆਪੇ ਹੀ ਬਾਜ ਸਵਾਰੀਐ।